FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਸ਼ੁੱਕਰਵਾਰ ਹੈ। ਸ਼ੱਕ ਸੰਮਤ 1948 ਦੇ ਵਿਸਾਖ ਮਹੀਨੇ ਦੀ 30 ਤੇ ਈਸਵੀ ਸੰ 2026 ਦੇ ਮਈ ਮਹੀਨੇ ਦੀ 22 ਤਾਰੀਕ ਹੈ। ਇਸ ਵੇਲੇ ਸਵੇਰ ਦੇ 5:55 ਹੋਏ ਨੇ ਤੇ ਹੁਣ ਸਾਡੀ ਅੱਜ ਦੀ ਸਭਾ ਦਾ ਆਗਾਜ਼ ਹੁੰਦਾ ਹੈ। ਇਸ ਸਭਾ 'ਚ ਮੈਂ ਤੁਹਾਡੇ ਨਾਲ ਮੋਨਿਕਾ ਅਤੇ ਮੇਰੇ ਨਾਲ ਬ੍ਰੌਡਕਾਸਟਿੰਗ ਅਸਿਸਟੈਂਟ ਇਕਬਾਲ ਸਿੰਘ ਅਤੇ ਤਕਨੀਕੀ ਸਹਿਯੋਗ ਲਈ ਸਾਡੇ ਨਾਲ ਨੇ ਟੈਕਨੀਸ਼ੀਅਨ ਕਿਰਪਾਲ ਸਿੰਘ। ਇਸ ਸਭਾ 'ਚ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਹੈ।

ਤੁਸੀਂ ਹੁਣ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਸ ਅਤੇ ਨਿਊਜ਼ ਔਨ AIR ਐਪ 'ਤੇ। ਇਸ ਵੇਲੇ ਸਵੇਰ ਦੇ 6 ਵੱਜ ਰਹੇ ਨੇ। ਆਓ ਹੁਣ ਸੁਣਦੇ ਹਾਂ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਅੰਮ੍ਰਿਤਵਾਣੀ FM ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਅਤੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਹੁਣ ਸਰਵਣ ਕਰਦੇ ਹਾਂ ਅਨੂਪ ਜਲੋਟਾ ਦਾ ਗਾਇਨ ਕੀਤਾ ਇਹ ਭਜਨ।

ਤੁਸੀਂ ਹੁਣ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਸ ਤੇ ਨਿਊਜ਼ ਔਨ AIR ਐਪ ਤੇ ਇਸ ਵੇਲੇ ਸਵੇਰ ਦੇ 6:30 ਹੋਏ ਨੇ। ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਖੇਤੀਬਾੜੀ ਤੇ 6:40 ਤੇ ਸ਼੍ਰੀ ਰਾਮਚਰਿਤ ਮਾਨਸ ਚੋਂ ਲੜੀਵਾਰ ਪਾਠ ਮਾਨਸ ਕਾਨ ਸਾਡੇ ਜਲੰਧਰ ਕੇਂਦਰ ਤੋਂ

0: ਬੈਂਡ 100.8 ਮੈਗਾਹਰਟਸ, 100.9 ਮੈਗਾਹਰਟਸ ਅਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਹੁਣ ਸੁਣੀਏ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: जय हिंद जी, संधु साहब बचे वाले हो।
1: जय हिंद जी, जय हिंद बुढ़िए राम जी, सुनाओ की हाल चाल है।
0: तकड़ा तकड़ा हाल चाल, शुक्र मालिक दा। देखो संधु साहब, गल है कि जिदा आपां बहुत अरी यह जिक्र करते हुंने आ कि जिहड़ा आ खेतीबाड़ी दा समा है, इस समय दे विच नरोल फसली खेतीबाड़ी जिहड़ी है उन्हें सानू पार नहीं लाउणा। सो इस करके सानू जिहड़े उहदे नाल रलगड किते धंदे काम कार उहनां नाल अपने आप नू किते ना किते जोड़ना पऊगा।
1: पक्की गल आ जी। देखो हुण जिहड़े खर्चे दा रोज रोज ही हुंदे आ, इस करके रोज आमदन दा जिहड़ा कोई ना साधन होना चाहीदा।
0: हां बिल्कुल बिल्कुल,
1: तां कि जिहड़े आपां खर्चे आ ना उह पूरे हुंदे रहिण।
0: बिल्कुल,
1: जिहड़ी हुण फसल तां साल छमाई जाके आउणी है ते उस समय तक आपां इंतजार नहीं कर सकदे। ते ये देखो, नाले देखो रुड़िया राम जी, कि आप जो फसल बीज लें काफ़ी समा भी हुंदा, आप वेले होने हैं ते उस समय का इस्तेमाल इन्हां धंदियां कीता जा सकता बड़े वधिया तरीके नाल।
0: सही गल है। देखो यही है कि समा जिहड़ा है, समय नूं फड़न दी लोड़ है। जदों असीं समय दे लिहाज नाल अपनी जिहड़ी व्यौंतबंदी या अपने कम्मां कारां दे विच तब्दीली लै आउंदे आ ते फिर असी समय दे हाणी होकर चलते हाँ। जे असी समय की नब्ज़ नूं फड़दे नहीं, जो समा सानूं संकेत दिंदा उस लिहाज नाल असी चलते नहीं, फिर असी संधु साहब समय तो पछड़ जाने आ।
1: हुण देखो ना, अपना हुण कई लोग बड़े वधिया तरीके नाल व्यौंतबंदी करते हैं भी असी किन्ने पशु रखे है, किन्ने पठे की लोड़ पएगी, कदों लोड़ पएगी, ता कि कोई घाट ना आवे जी। क्योंकि साल दे विच देखो रुड़िया राम जी, दो समय इहो जिहे हुंदे जदों हरे चारे की बड़ी घाट आउंदी
0: आउंदी है जी। बिल्कुल,
1: ते उहदे लई सानूं जिहड़ी आपां कहिंदे प्लैनिंग, व्यौंतबंदी,
0: बिल्कुल
1: उह करके रखणी पैंदी है।
0: ਉਦੋਂ ਨਾਲੇ ਤੁਸੀਂ ਕਹੇ ਗੁਆਂਢੀ ਦੇ ਮੰਗਣ ਜਾਓ, ਤੁਹਾਨੂੰ ਕਹਿੰਦੇ ਨੀਰੀ ਵਾਲਾ ਟੋਕਰਾ ਵੀ ਨਹੀਂ ਦਿੰਦਾ ਉਹ ਮੰਗਿਆ ਤੂੜੀ ਦਾ,
1: ਨਹੀਂ ਮਿਲਦਾ।
0: ਸੋ ਇਸ ਕਰਕੇ, ਕਿਉਂਕਿ ਉਹ ਵੀ ਵਿਚਾਰਾ ਉਸੇ ਸਮੇਂ 'ਚੋਂ ਜਾ ਰਿਹਾ ਹੁੰਦਾ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਦੇਖੋ ਇਹਨਾਂ ਚੀਜ਼ਾਂ ਦੇ ਵਿੱਚ ਵੀ ਜਿਹੜੀ ਵਿਉਂਤਬੰਦੀ ਨਾ, ਜਿਹਦੇ ਹਰੇ ਚਾਰਿਆਂ ਦੀ ਆਪਾਂ ਵਿਉਂਤਬੰਦੀ ਕਰਦੇ ਹਾਂ, ਹਾੜੀ ਸਾਉਣੀ ਸਾਉਣੀ ਹਾੜੀ, ਸੋ ਇਸ ਕਰਕੇ ਅਗੇਤਾ ਕੁਛ ਸਮੇਂ 'ਚ ਲੈ ਜਾਓ, ਕੁਛ ਪਛੇਤਾ ਲੈ ਜਾਓ। ਜਿੱਦਾਂ ਆਪਾਂ ਸਬਜ਼ੀਆਂ ਦੇ ਵਿੱਚ ਕਹਿੰਦੇ ਹਾਂ ਵੀ ਭਾਈ ਕੁਛ ਅਗੇਤੀ ਕਰ ਲਓ, ਕੁਛ ਸਮੇਂ 'ਚ ਕਰ ਲਓ, ਕੁਛ ਪਛੇਤੀ ਕਰ ਲਓ, ਤਾਂ ਕਿ ਗਲੱਟ ਦੇ ਸਮੇਂ ਦੇ ਵਿੱਚ ਜਦੋਂ ਰੇਟ ਤੁਹਾਡੇ ਥੱਲੇ ਆ ਜਾਂਦੇ ਨੇ ਉਦੋਂ ਤੁਹਾਨੂੰ ਪੈਸੇ ਚੰਗੇ ਮਿਲ ਜਾਣ। ਸੋ ਇਸ ਕਰਕੇ ਹਰੇ ਚਾਰੇ ਦੇ ਵਿੱਚ ਵੀ ਇਹੀ ਹੈ ਕਿ ਜਦੋਂ ਅਗੇਤਾ ਆ ਜਾਂਦਾ ਹੈ, ਸਮੇਂ 'ਤੇ ਆ ਜਾਂਦਾ ਹੈ। ਜਦੋਂ ਹੁਣ ਇੱਕੋ ਲਾਓ ਆ ਗਿਆ, ਉਹ ਸਾਡਾ ਹਰਾ ਚਾਰਾ ਖਰਾਬ ਹੋਣ ਤੋਂ ਇਲਾਵਾ ਤਾਂ ਕੁਛ ਹੋਣਾ ਨਹੀਂ।
1: ਹਾਂ, ਇਹ ਤਾਂ ਬੱਕੀ ਗੱਲ ਹੈ। ਦੇਖੋ ਹਰਾ ਚਾਰੇ ਵਿੱਚ ਨਾ ਜਦੋਂ ਪੂਰੇ ਤੱਤ ਹੋਣ,
0: ਹਾਂ,
1: ਕਟਾਈ ਦੀ ਅਵਸਥਾ,
0: ਬਿਲਕੁਲ
1: ਇਹ ਬੜੀ ਮਹੱਤਵਪੂਰਨ ਹੈ ਰੋਜੇ ਰਾਮ ਜੀ, ਕਿ ਜਦੋਂ ਆਪਾਂ ਕੱਟ ਕੇ ਪਸ਼ੂ ਨੂੰ ਪਾਈਏ ਖੁਰਾਕੀ ਤੱਤਾਂ ਨਾਲ ਭਰਪੂਰ ਹੋਵੇ, ਤੇ ਹਰੇਕ ਚਾਰੇ ਦੇ ਮੁਤਾਬਕ ਵੱਖਰੇ ਵੱਖਰਾ ਹੁੰਦਾ ਆ। ਹੁਣ ਆਪਾਂ ਜੇ ਹਰਾ ਚਾਰਾ ਇਕੱਠਾ ਹੀ ਬੀਜ ਦਾਂਗੇ ਤੇ ਇਕੱਠਾ ਹੀ
0: ਪੱਕ ਜੂਗਾ ਜੀ।
1: ਹਾਂਜੀ,
0: ਪੱਕ ਜੂਗਾ, ਫਿਰ ਪਸ਼ੂਆਂ ਨੂੰ ਖਾਣਾ,
1: ਤੇ ਕਈ ਵਾਰ ਉਹ ਜਦੋਂ ਕੱਟਦੇ ਕੱਟਦੇ ਹੋਰ ਪੱਕ ਜੂਗਾ ਤੇ ਪਸ਼ੂ ਨੂੰ ਖਾਣਾ ਹੀ ਨਹੀਂ ਜਾਂਦਾ। ਇਸ ਕਰਕੇ ਆਪਾਂ ਕਹਿੰਦੇ ਹਾਂ ਕਿ ਰਕਬਾ ਵੰਡ ਕੇ ਥੋੜ੍ਹਾ ਥੋੜ੍ਹਾ ਵਕਫੇ ਨਾਲ ਬੀਜੀਏ
0: ਬੀਜੀਏ। ਅਤੇ ਦੂਸਰਾ ਜਿਹੜਾ ਤੁਸੀਂ ਜ਼ਿਕਰ ਕੀਤਾ ਸੀ ਕਿ ਜਦੋਂ ਸਾਡੇ ਕੋਲ ਸਮਾਂ ਇੱਦਾਂ ਦਾ ਆ ਜਾਂਦਾ ਹੈ ਕਿ ਜਦੋਂ ਸਾਡੇ ਕੋਲ ਪੱਠਾ, ਹਰਾ ਪੱਠਾ ਨਹੀਂ ਵੀ ਹੁੰਦਾ, ਉਹਨਾਂ ਦਿਨਾਂ ਦੇ ਵਿੱਚ ਮਾਹਰਾਂ ਨੇ ਖੋਜਾਂ ਕਰਕੇ ਸਾਈਲੇਜ ਤਿਆਰ ਕਰਨ

0: ਦੀ ਵਿਧੀ ਸਾਡੇ ਕੋਲ ਹੈਗੀ ਹੈ, ਇਹ ਅਸੀਂ ਤਿਆਰ ਕਰਦੇ ਹਾਂ ਤੇ ਦੋਨੋਂ ਸਮਿਆਂ ਦੇ ਵਿੱਚ ਅਸੀਂ ਜਿਹੜਾ ਹੈ ਇਹਦੇ ਨਾਲ ਗੁਜ਼ਾਰਾ ਕਰ ਸਕਦੇ ਹਾਂ। ਔਰ ਹੁਣ ਤਾਂ ਇਹ ਹੈ ਕਿ ਸਾਇਲੇਜ ਜਿਹੜਾ ਦੇਣਾ ਹੈ ਉਹ ਹਰੇ ਪੱਠੇ ਤੋਂ ਵੀ ਜ਼ਿਆਦਾ ਤਾਕਤਵਰ ਹੋ ਜਾਂਦਾ, ਗੁਣਵੱਤਾ ਵੱਧ ਜਾਂਦੀ ਆ,
1: ਜ਼ਿਆਦਾ ਫਾਇਦੇਮੰਦ ਵੀ,
0: ਜ਼ਿਆਦਾ ਫਾਇਦੇਮੰਦ ਹੈ।
1: ਦੇਖੋ ਆਪਾਂ ਹੁਣ ਵੱਡੇ ਫਾਰਮ ਰੱਖਦੇ ਹਾਂ ਰੋਲੀਆ ਰਾਮ, ਹੁਣ ਰੋਜ਼ ਪੱਠੇ ਕੱਟ ਕੇ ਪਾਉਣਾ ਵੀ ਇੱਕ ਬਹੁਤ ਵੱਡਾ ਉੱਦਮ ਆ।
0: ਆਹੋ ਜੀ, ਦੋ ਤਿੰਨ ਬੰਦੇ ਤਾਂ ਉੱਧਰ ਹੀ ਚਾਹੀਦੇ ਨੇ।
1: ਹਾਂ, ਫਿਰ ਮੌਸਮ ਦਾ ਕੋਈ ਪਤਾ ਨਹੀਂ ਕਿਹੋ ਜਿਹਾ ਹੋਣਾ ਹੈ, ਅਤੇ ਜੇ ਅਸੀਂ ਆਪਾਂ ਜੇ ਹਰੇ ਚਾਰੇ ਦੀ ਬਜਾਏ ਉਹਦਾ ਸਾਈਲੇਜ ਬਣਾ ਲਈਏ ਅਤੇ ਇੱਕ ਤਾਂ ਉਹ ਬੜਾ ਨਾ ਸਸਤਾ ਪੈਂਦਾ ਹੈ ਅਤੇ ਥੋੜ੍ਹੇ ਜਿਹੇ ਸਮੇਂ 'ਚ ਕੰਮ ਚੱਲ ਜਾਂਦਾ ਅਤੇ ਮੌਸਮ ਦਾ ਕੋਈ ਅਸਰ ਨਹੀਂ ਪੈਂਦਾ ਜੀ ਉਹਦੇ 'ਤੇ। ਹੁਣ ਤਾਂ ਦੇਖੋ ਨਾ, ਆਪਣੇ ਕਈ ਕਿਸਾਨ ਵੀਰਾਂ ਨੇ ਧੰਦਾ ਸ਼ੁਰੂ ਕਰ ਲਿਆ ਜੀ, ਸਾਈਲੇਜ ਦੇ ਨਾ ਉਹ ਇਕੱਠਾ ਬਣਾ ਕੇ ਵੇਚਦੇ ਆ, ਵਧੀਆ ਪੈਸੇ ਆ, ਉਹਨਾਂ ਨੇ ਕੰਮ ਸ਼ੁਰੂ ਕਰ ਲਿਆ।
0: ਵਪਾਰ ਉਹੀ ਹੈ ਨਾ ਕਿ ਦੇਖੋ,
1: ਸੋ ਇਸ ਕਰਕੇ ਆਪਣੇ ਕੋਲ ਮੱਕੀ ਬੜੇ ਵਧੀਆ ਹੈਗੀ ਹੈ,
0: ਦੋ ਗਲਾ ਨੇਪੀਅਰ ਬਾਜਰਾ ਹੈ।
1: ਹਾਂ, ਇੱਕ ਹੋਰ ਦੇਖੋ ਰੁੜੀਆ ਰਾਮ ਜੀ, ਕਿ ਆਪਾਂ ਮੱਕੀ ਅਤੇ ਜਿਹੜੀ ਆਪਾਂ ਰਵਾਂ ਇਹਨੂੰ ਰਲਾ ਕੇ ਬੀਜੀਏ,
0: ਬੀਜੇ ਸਕਦੇ,
1: ਯਾਨੀ ਫਲੀਦਾਰ ਅਤੇ ਗੈਰ ਫਲੀਦਾਰ,
0: ਵਾਹ
1: ਬਹੁਤ ਵਧੀਆ ਹਰਾ ਚਾਰਾ ਬਣਦਾ ਹੈ ਉਹ।
0: ਰਵਾਂ ਦੀ ਤੁਸੀਂ ਗੱਲ ਕੀਤੀ ਹੈ, ਰਵਾਂ ਦੀ ਕਾਸ਼ਤ ਵੀ ਆਪਾਂ ਨਰੂਲ ਵੀ ਰਵਾਂ ਦੀ ਕਾਸ਼ਤ ਕਰ ਸਕਦੇ
1: ਹਾਂ।
0: ਗਿੰਨੀ ਘਾਹ ਦੇਖੋ ਇਹ ਐਸੀ ਫਸਲ ਹੈ, ਬਾਰ ਬਾਰ ਕਟਾਈਆਂ ਦੇਣ ਵਾਲੀ ਫਸਲ ਹੈ ਕਿ ਨਹੀਂ, ਅਤੇ ਇਸ ਕਰਕੇ ਸਾਰੇ ਜਿਹੜੇ ਚਾਰੇ ਹੈ ਅਗੇਤੀ ਵਿਉਂਤਬੰਦੀ ਦੇ ਵਿੱਚ ਆਪਾਂ ਇਹਨਾਂ ਨੂੰ ਲੈ ਕੇ ਆ ਸਕਦੇ।
1: ਹਾਂ, ਚਰੀ ਆ ਜੀ, ਇੱਕ
0: ਚਰੀ,
1: ਇੱਕ ਸੂਡੈਕਸ ਚਰੀ ਵੀ ਆ ਜਾਂਦੀ ਹੈ ਬਾਰ ਬਾਰ ਕਟਾਈ ਦੇਣ
0: ਵਾਲੀ,
1: ਉਹ ਵੀ ਬੀਜੀ ਜਾ ਸਕਦੀ,
0: ਉਹ ਅੱਗੇ
1: ਦੁਬਾਰਾ ਬੀਜਿਆ ਜਾ ਸਕਦਾ,
0: ਦੁਬਾਰਾ ਅੱਗੇ ਜਾ ਕੇ ਤਾਂ ਦੇਖੋ ਗੁਆਰੇ ਦਾ ਟਾਈਮ ਵੀ ਆ ਜਾਣਾ ਸਾਡੇ ਕੋਲ, ਚਾਰੇ ਤਾਂ ਬਹੁਤ ਹੈ। ਗੱਲ ਇਹੀ ਹੈ ਕਿ ਜਿਹੜੀ ਵਿਉਂਤਬੰਦੀ ਹੈ ਉਹ ਤੁਹਾਡੀ ਇਸ ਸ਼੍ਰੇਣੀ 'ਚ ਹੋਵੇ ਜਾਂ ਇਸ ਲੜੀ 'ਚ ਹੋਵੇ ਤਾਂ ਕਿ ਇੱਕਦਮ ਜਿਹੜਾ ਹੈ ਉਹ ਤੁਹਾਡਾ ਚਾਰਾ ਪੱਕ ਨਾ ਜਾਵੇ, ਕਿਉਂਕਿ ਪੱਕ ਇਹ ਚਾਰੇ ਐਸੇ ਹੈ ਗੰਢਾਂ ਵਾਲੇ। ਦੇਖੋ ਚਰੀ ਦੀ ਆਪਾਂ ਗੱਲ ਕਰਦੇ ਹਾਂ, ਜਦੋਂ ਚਰੀ ਪੱਕ ਗਈ ਪਸ਼ੂ ਨਹੀਂ ਖਾਂਦੇ, ਹੈ ਨਾ, ਇਹੀ ਗੁਆਰੇ ਦੇ ਵਿੱਚ ਗੱਲ ਆ ਜਾਂਦੀ ਹੈ। ਸੋ ਇਸ ਕਰਕੇ ਜਿੱਦਾਂ ਮੱਕੀ ਵੀ ਨਰਮ ਜਿਹੜਾ ਚਾਰਾ ਜਦੋਂ ਆਪਾਂ ਦਿੰਦੇ ਹਾਂ, ਜਦੋਂ ਤੁਸੀਂ ਕਿਹਾ ਗੁਣਵੱਤਾ ਭਰਪੂਰ ਹੈ, ਗੁਣਾਂ ਨਾਲ ਭਰਪੂਰ ਹੈ, ਉਦੋਂ ਹੀ ਉਹਨੂੰ ਜਾਨਵਰ ਖਾਣਗੇ, ਨਹੀਂ ਤਾਂ ਬਾਅਦ ਦੇ ਵਿੱਚ ਉਹ ਵੀ ਨੱਕ ਬੁੱਲ ਜਿਹੜਾ ਮਾਰਨਾ ਸ਼ੁਰੂ ਕਰ ਦਿੰਦੇ ਹੈ।
1: ਬਿਲਕੁਲ ਬਿਲਕੁਲ ਜੀ, ਸੋ ਇਸ ਕਰਕੇ ਆਪਾਂ ਜਦੋਂ ਕਹਿੰਦੇ ਹਾਂ ਕਿ ਵਧੀਆ ਵਿਉਂਤਬੰਦੀ ਹੋਣੀ ਚਾਹੀਦੀ ਹੈਗੀ ਹੈ, ਕਿ ਮੱਕੀ ਆਪਣੇ ਕੋਲ, ਰਵਾਂ ਆ, ਗੁਆਰਾ ਹੈਗਾ, ਨੇਪੀਅਰ ਬਾਜਾ ਤੁਸੀਂ
0: ਕਿਹਾ,
1: ਇਹ ਬੀਜ ਸਕਦੇ ਹੈਗੇ,
0: ਬੀਜ ਸਕਦੇ ਹਾਂ ਜੀ। ਹੁਣ ਮੱਕੀ ਦੇ ਵਿੱਚ ਤਾਂ ਜੇ 1006 ਕਿਸਮ ਆਪਣੇ,
1: ਬੜੀ ਪੁਰਾਣੀ
0: ਕਿਸਮ ਹੈ, ਅਤੇ ਇਹ ਜੇ ਨਾ ਵੀ ਕਿਸੇ ਕੋਲ ਸੱਜਣ ਕੋਲ ਉਪਲਬਧ ਹੋਵੇ, ਫਿਰ ਆਪਾਂ ਮੱਕੀ ਦੇ ਜਿਹੜੇ ਕੰਪਾਜ਼ਿਟ ਨੇ ਨਾ,
1: ਉਹ ਵੀ ਬੀਜ ਸਕਦੇ ਹਾਂ।
0: ਪ੍ਰਭਾਤ ਹੈ, ਕੇਸਰੀ, ਮੇਘਾ, ਇਹ ਚਾਰੇ ਦੇ ਵਿੱਚ ਵਾਲੀਆਂ ਕਿਸਮਾਂ ਨੇ, ਇਹਨਾਂ ਨੂੰ ਵੀ ਆਪਾਂ ਲੈ ਸਕਦੇ
1: ਹਾਂ ਜੀ।
0: ਸੋ ਗੱਲ ਸੰਧੂ ਸਾਹਿਬ ਇਹੀ ਆ ਜਾਂਦੀ ਹੈ ਕਿ ਇੱਕ ਤਾਂ ਆਮ ਤੌਰ 'ਤੇ ਅਸੀਂ ਕਹਿ ਦਿੰਦੇ ਹਾਂ ਵੀ ਚਾਰਾ ਹੀ ਲੈਣਾ ਜੀ, ਜ਼ਮੀਨ ਦੀ ਚੋਣ ਜਿਹੜੀ ਹੈ ਉਹ ਬੜੀ ਮਹੱਤਵਪੂਰਨ ਹੈ। ਇਹ ਨਾ ਸੋਚੋ ਕਿ ਚਾਰੇ ਵਾਲੀ ਫਸਲ ਹੀ ਲੈਣੀ ਹੈ ਤੇ ਜ਼ਮੀਨ ਸਭ ਤੋਂ ਜਿਹੜਾ ਖੱਤਾ ਮਾੜਾ ਹੈ ਉਸ ਚਾਰੇ ਵਾਲੀ ਜ਼ਮੀਨ ਜਿਹੜੀ ਹੈ,
1: ਨਾ ਜੀ, ਵਧੀਆ ਜਿਹੜਾ ਹੋਇਆ ਨਾ ਖੱਤਾ ਉੱਥੇ ਹੀ ਬੀਜੋ, ਕਿਉਂਕਿ ਜਿਹੜੀ ਘਾਟ ਆ ਨਾ ਉਹ ਕਈ ਪੱਧਰ ਤੇ ਜਾ ਸਕਦੀ ਹੈ,
0: ਤੁਹਾਡੇ ਤੱਕ ਹੀ ਆਉਣੀ ਹੈ। ਜੇ ਪਸ਼ੂ ਨੇ ਜੋ ਖਾਣਾ ਉਹ ਤੁਹਾਡੀ ਬਾਲਟੀ 'ਚ ਆਉਣਾ,
1: ਬਾਲਟੀ 'ਚ ਆਉਣਾ ਹੈਗਾ। ਸੋ ਇਸ ਕਰਕੇ ਜਿਹੜੀ ਖੁਰਾਕੀ ਤੱਤਾਂ ਨਾਲ ਭਰਪੂਰ ਜ਼ਮੀਨ ਹੋਵੇ ਵਧੀਆ, ਉੱਥੇ ਹੀ ਹਰਾ ਚਾਰਾ ਬੀਜੀਏ।
0: ਹਰੇ ਭਾਈ ਨਹੀਂ ਦਿਖਾਉਣੀ, ਆਪਾਂ ਹਰਾ ਪੱਠਾ ਖਵਾਉਣਾ ਹੈ। ਕਈ ਆਪਾਂ ਇਹ ਦੇਖਦੇ ਹਾਂ ਨਾ ਵੀ ਡਾਂਗੀ ਸਾਰਨਾ ਜੀ, ਜਿੱਦਾਂ ਆਮ ਬੰਦਿਆਂ 'ਚ ਵੀ ਇਹੀ ਹੈ ਵੀ ਚਲੋ ਜੀ ਡੰਗ ਮਾਰਨਾ,
1: ਢਿੱਡੀ ਭਰਨਾ,
0: ਢਿੱਡੀ ਭਰਨਾ, ਖਾ ਲਓ ਜੋ ਮਰਜ਼ੀ ਖਾ ਲਓ, ਇਹ ਜੋ ਮਰਜ਼ੀ ਨਹੀਂ ਖਵਾਉਣਾ, ਜੋ ਵੀ ਖਵਾਉਣਾ ਆਪਾਂ ਨੇ ਉਹਨਾਂ ਨੇ ਪੌਸ਼ਟਿਕ ਖਵਾਉਣਾ ਹੈ, ਤੱਤਾਂ ਨਾਲ ਭਰਪੂਰ ਖਵਾਉਣਾ ਹੈ। ਉਹਦੇ 'ਚ ਇਹੀ ਹੈ, ਸਾਡੇ ਕੋਲ ਜੋ ਸਿਫਾਰਸ਼ ਕਿਸਮ ਬੀਜਾਂਗੇ ਤੇ ਜ਼ਮੀਨ ਜਿਹੜੀ ਹੈ ਉਹ ਤਾਕਤਵਰ ਚਾਹੀਦੀ ਹੈ, ਖਾਦ ਪਾਣੀ ਦੀਆਂ ਲੋੜਾਂ ਜਿਹੜੀਆਂ ਉਹ ਵੀ ਆਪਾਂ ਨੇ ਸਾਰੀਆਂ ਦੇਣੀਆਂ ਪੂਰੀਆਂ ਕਰਨੀਆਂ ਹੈ, ਤਾਂ ਕਿ ਜੋ ਪਸ਼ੂ ਨੂੰ ਆਪਾਂ ਪਾਈਏ ਜੋ ਬਾਲਟੀ 'ਚ ਆਵੇ ਫਿਰ ਪਤਾ ਲੱਗੇ ਕਿ ਹਾਂ ਯਾਰ ਮੈਂ ਪਾਇਆ।
1: ਬਿਲਕੁਲ ਬਿਲਕੁਲ ਜੀ, ਆਪਣੇ ਜਿਹੜਾ ਪਾਣੀ ਦੀ ਘਾਟ ਵਗੈਰਾ ਨਾ ਆਉਣ ਦੀ ਹੈ, ਜ਼ਹਿਰਬਾਦ ਦੀ ਸਮੱਸਿਆ ਹੋ
0: ਜਾਂਦੀ ਹੈ, ਨਾਈਟ੍ਰੇਟ ਬਣਦਾ, ਬਿਲਕੁਲ ਸਹੀ ਗੱਲ ਹੈ।
1: ਸੋ ਇਸ ਕਰਕੇ ਬੜਾ ਮਹੱਤਵਪੂਰਨ ਹੈ ਕਿ ਧਿਆਨ ਰੱਖਣ ਵਾਲੀ ਗੱਲ ਹੈ।
0: ਚਲੀਏ ਫਿਰ ਆਪਾਂ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣਿਆ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਮਾਨਸਕਾਨ ਪ੍ਰੋਗਰਾਮ ਚ ਆਓ ਹੁਣ ਸਰਵਣ ਕਰੀਏ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 81ਵੀਂ ਕੜੀ।

0: ਮਾਨਸਗਾਨ ਪ੍ਰੋਗਰਾਮ ਚ ਤੁਸੀਂ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 81ਵੀਂ ਕੜੀ ਸਰਵਣ ਕਰ ਰਹੇ ਸੀ।
1: ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਰਾਮਚਰਿਤ ਮਾਨਸ ਚੋਂ ਲੜੀਵਾਰ ਪਾਠ ਮਾਨਸਗਾਨ ਸਾਡੇ ਜਲੰਧਰ ਕੇਂਦਰ ਤੋਂ FM ਬੈਂਡ 100.2 ਮੈਗਾਹਰਟਸ ਤੇ ਏ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਾਡੇ ਪ੍ਰੋਗਰਾਮ ਤੁਸੀਂ ਨਿਊਜ਼ ਔਨ AIR ਐਪ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਵੀ ਸੁਣ ਰਹੇ ਹੋ। ਇਸ ਵੇਲੇ ਸਵੇਰ ਦੇ 6:50 ਹੋਏ ਨੇ। ਪੇਸ਼ ਹੈ ਪ੍ਰੋਗਰਾਮ ਨਵੀਂ ਸਵੇਰ।

ਨਵੀਂ ਸਵੇਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਅੱਜ ਦੇ ਵਿਚਾਰ ਨਾਲ। ਯਾਦ ਰੱਖੋ ਕਿ ਕੁਝ ਚੀਜ਼ਾਂ ਤੁਹਾਡੇ ਲਈ ਨਹੀਂ ਬਣੀਆਂ ਅਤੇ ਕੁਝ ਚੀਜ਼ਾਂ ਲਈ ਤੁਸੀਂ ਨਹੀਂ ਬਣੇ, ਪਰ ਬਹੁਤ ਕੁਝ ਅਜਿਹਾ ਹੈ ਜੋ ਸਿਰਫ ਤੁਹਾਡੇ ਲਈ ਬਣਿਆ ਅਤੇ ਬਹੁਤ ਕੁਝ ਅਜਿਹਾ ਹੈ ਜਿਸ ਲਈ ਸਿਰਫ ਤੁਸੀਂ ਬਣੇ ਹੋ। ਅੱਜ ਨਹੀਂ ਤਾਂ ਕੱਲ੍ਹ ਤੁਸੀਂ ਉਹ ਜ਼ਰੂਰ ਹਾਸਿਲ ਕਰੋਗੇ ਜੋ ਤੁਹਾਡੇ ਲਈ ਸਭ ਤੋਂ ਬੈਸਟ ਹੈ ਅਤੇ ਜੋ ਸਿਰਫ ਤੁਹਾਡਾ ਹੈ। ਪ੍ਰੋਗਰਾਮ 'ਚ ਹੁਣ ਸਰਵਣ ਕਰਦੇ ਹਾਂ ਸ਼ਬਦ ਭਾਈ ਗੋਪਾਲ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ।

ਸ਼ਬਦ ਤੁਸੀਂ ਸਰਵਣ ਕਰ ਰਹੇ ਸੀ ਭਾਈ ਗੋਪਾਲ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ। ਪ੍ਰੋਗਰਾਮ ਚੱਲ ਰਿਹਾ ਜੀ ਨਵੀਂ ਸਵੇਰ। ਇਸ ਪ੍ਰੋਗਰਾਮ 'ਚ ਹੁਣ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਜ ਦੇ ਦੇਸੀ ਮਹੀਨੇ ਦੀ ਤਾਰੀਖ, ਅੱਜ ਸ਼ੁੱਕਰਵਾਰ ਹੈ। ਸ਼ੱਕ ਸੰਮਤ 1948 ਦੇ ਵਿਸਾਖ ਮਹੀਨੇ ਦੀ ਅੱਜ 30 ਤਾਰੀਖ ਹੈ ਅਤੇ ਇਸ ਵਿੱਚ ਸੰਨ 2026 ਦੇ ਮਈ ਮਹੀਨੇ ਦੀ 22 ਤਾਰੀਖ ਹੈ। ਅਤੇ ਇਸ ਦੇ ਨਾਲ ਹੀ ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ।

ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਜ਼ ਤੇ ਨਿਊਜ਼ ਔਨ AIR ਐਪ ਤੇ। ਸਮਾਂ ਸਵੇਰ ਦੇ 7 ਵਜ ਰਹੇ ਨੇ। ਸੁਣਦੇ ਹਾਂ ਹਿੰਦੀ ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

0: नमस्कार, आकाशवाणी समाचार के साथ मैं फरहत नाज। प्रधानमंत्री नरेंद्र मोदी आज नई दिल्ली में साइप्रस के राष्ट्रपति निकोस क्रिस्टोडोलाइडस के साथ वार्ता करेंगे। राष्ट्रपति क्रिस्टोडोलाइडस कल नई दिल्ली पहुंचे थे। हवाई अड्डे पर केंद्रीय सड़क परिवहन और राजमार्ग राज्य मंत्री अजय टम्टा ने उनका स्वागत किया। राष्ट्रपति क्रिस्टोडोलाइडस मुंबई का दौरा कर चुके हैं। उनके साथ विदेश मंत्री डॉ कॉन्स्टेंटिनोस कोम्बोस, परिवहन, संचार और निर्माण मंत्री तथा व्यापार जगत के प्रतिनिधि भी शामिल हैं। राष्ट्रपति बनने के बाद ये उनकी पहली भारत यात्रा है। वाणिज्य और उद्योग मंत्री पीयूष गोयल ने कहा है कि दुनिया भारत को एक भरोसेमंद साझेदार के रूप में देख रही है। प्रधानमंत्री नरेंद्र मोदी के 5 देशों के दौरे के बारे में नई दिल्ली में संवाददाताओं से बातचीत में श्री गोयल ने कहा कि इस यात्रा से समाज के हर वर्ग को लाभ की गारंटी है। उन्होंने बताया कि 5 देशों की यात्रा के दौरान 57 महत्वपूर्ण समझौतों पर हस्ताक्षर किए गए। इसमें भारत में 75 से 100 अरब डॉलर के निवेश की संयुक्त अरब अमीरात की प्रतिबद्धता भी शामिल है। इससे पहले प्रधानमंत्री नरेंद्र मोदी संयुक्त अरब अमीरात, नीदरलैंड, स्वीडन, नॉर्वे और इटली की सफल यात्रा के बाद स्वदेश लौटे। यात्रा के अंतिम चरण में भारत और इटली ने व्यापार, निवेश और आपूर्ति श्रृंखला की मजबूती के लिए भारत मध्य पूर्व यूरोप आर्थिक गलियारे को और विकसित करने पर सहमति जताई। प्रधानमंत्री मोदी ने बताया कि दोनों देशों के बीच भावी साझेदारी को और सशक्त बनाने के लिए विस्तृत चर्चा की गई। रेलवे के बुनियादी ढांचे और ट्रेन संचालन को निशाना बनाकर हाल ही में हुई घटनाओं के बीच रेल मंत्रालय ने यात्रियों से सतर्क रहने और रेलवे परिसर में किसी भी संदिग्ध गतिविधि या व्यक्ति की सूचना हेल्पलाइन नंबर 139 पर तुरंत देने का आग्रह किया है। ये आग्रह कल नई दिल्ली के रेल भवन में रेल मंत्री अश्विनी वैष्णव की अध्यक्षता में हुई उच्चस्तरीय सुरक्षा समीक्षा बैठक के बाद किया गया। मंत्रालय के अनुसार आग लगने की कुछ घटनाओं सहित हाल ही में हुई कई घटनाओं के प्रारंभिक जांच में असामाजिक तत्वों की संलिप्तता की ओर इशारा मिला है। मणिपुर पुलिस महानिदेशक राजीव सिंह को कैबिनेट सचिवालय में सुरक्षा सचिव नियुक्त किया गया है। मंत्रिमंडल की नियुक्ति समिति ने उनकी नियुक्ति को मंजूरी दी है। सुरक्षा सचिव विशेष सुरक्षा समूह एसपीजी के प्रमुख होते हैं। एसपीजी के पास प्रधानमंत्री और उनके साथ आधिकारिक आवास में रहने वाले परिवार के सदस्यों की सुरक्षा की जिम्मेदारी होती है। कलकत्ता उच्च न्यायालय ने आरजीगंज मेडिकल कॉलेज और अस्पताल में हुए दुष्कर्म हत्या मामले की जांच के लिए एक विशेष जांच दल का गठन किया है। इसका नेतृत्व केंद्रीय अन्वेषण ब्यूरो के पूर्वी जोन के संयुक्त निदेशक करेंगे। न्यायालय ने एसआईटी को 25 जून तक अपनी रिपोर्ट प्रस्तुत करने को कहा है। अदालत का ये फैसला पीड़िता के परिवार की बार बार जताई गई चिंताओं के बाद आया है। पुलवामा आतंकी हमले के कथित मास्टरमाइंड हमजा बुरहान की पाकिस्तान अधिकृत कश्मीर में गोली मारकर हत्या कर दी गई है। वह अलबद्र आतंकी संगठन का कमांडर था और भारत ने उसे वर्ष 2022 में आतंकवादी घोषित किया था। अमेरिका के विदेश मंत्री मार्को रूबियो ने कहा है कि अमेरिका भारत की आवश्यकता के अनुसार ऊर्जा बेचने को तैयार है। उन्होंने ये बात होर्मोज जलडमरू मध्य के बंद होने के कारण भारत में ऊर्जा की बढ़ती कीमतों में संबंधित एक प्रश्न के उत्तर में कही।
1: भारत के साथ बहुत कुछ करने को है। वो एक महान सहयोगी और साझेदार है। यह एक महत्वपूर्ण यात्रा है। मुझे लगता है कि हमारे पास बात करने के लिए बहुत कुछ होगा और हम वहाँ क्वाड के साथ भी बैठक करेंगे। विदेश मंत्री के रूप में मेरी पहली बैठक क्वाड के साथ ही हुई थी, इसलिए मैंने शपथ ली, लॉबी में औपचारिकताएं पूरी की और फिर मैं सीधा ऊपर चला गया और वह मेरी पहली बैठक थी। और मुझे खुशी है कि हम अब भारत में यह बैठक कर पा रहे हैं और हम इस साल के अंत में भी एक और बैठक करेंगे।
0: श्री रूबियो 23-26 मई तक भारत में रहेंगे। 26 मई को क्वाड की बैठक में श्री रूबियो ऑस्ट्रेलिया के विदेश मंत्री पेनी वोंग और जापान के विदेश मंत्री मोतोगी तुशिमुत्सु के भाग लेने की संभावना है। बैठक की अध्यक्षता विदेश मंत्री डॉ सुब्रमण्यम जयशंकर करेंगे। आईपीएल क्रिकेट में कल रात गुजरात टाइटंस ने चेन्नई सुपर किंग्स को 89 रन से हरा दिया। इसके साथ ही चेन्नई की टीम टूर्नामेंट से बाहर हो गई। गुजरात टाइटंस के 230 रन के लक्ष्य के जवाब में चेन्नई सुपर किंग्स की टीम 140 रन पर ही सिमट गई। सिराज को प्लेयर ऑफ द मैच चुना गया। मौसम विभाग ने उत्तर प्रदेश, मध्य प्रदेश और विदर्भ में आज तेज लू चलने का रेड अलर्ट जारी किया है। उत्तर प्रदेश में भीषण गर्मी से हालात लगातार गंभीर हैं। लगातार पांचवें दिन बांदा देश का सबसे गर्म जिला रहा, जहां कल अधिकतम तापमान 47.6 डिग्री सेल्सियस दर्ज किया गया। इसके साथ ही समाचार बुलेटिन समाप्त हुआ।
2: ਤੁਸੀਂ ਹੁਣ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਸੁਣ ਰਹੇ ਹੋ ਨਿਊਜ਼ ਔਨ AIR ਐਪ ਤੇ। ਸਮਾਂ ਸਵੇਰ ਦੇ 7:05 ਹੋਏ ਨੇ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਖੇਤੀ ਨੁਕਤੇ। ਅੱਜ ਦੇ ਇਸ ਪ੍ਰੋਗਰਾਮ 'ਚ ਦੱਸਣਗੇ ਅੰਬ ਦੇ ਫਲ ਦਾ ਮੱਖੀ ਤੋਂ ਬਚਾਓ। ਇਸ ਵਿਸ਼ੇ ਦੇ ਉੱਤੇ ਧਰਮਿੰਦਰ ਸੰਧੂ ਵੱਲੋਂ ਕੀਤੀ ਗਈ ਇੱਕ ਗੱਲਬਾਤ।
3: ਕਿਸਾਨ ਵੀਰੋ ਤੇ ਕਿਸਾਨ ਭੈਣੋ, ਧਰਮਿੰਦਰ ਸੰਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਕਿਸਾਨ ਵੀਰੋ, ਤੁਸੀਂ ਹੋਰਨਾਂ ਫਸਲੀ ਰੁਝੇਵਿਆਂ ਤੋਂ ਇਲਾਵਾ ਬਾਗਬਾਨੀ ਦੇ ਵੱਲ ਵੀ ਵੱਧ ਰਹੇ ਹੋ। ਬਾਗਬਾਨੀ ਦੇ ਨਾਲ ਨਾਲ ਤੁਸੀਂ ਆਪਣੀਆਂ ਮੋਟਰਾਂ ਤੇ ਵੱਟਾਂ ਬੰਨਿਆਂ ਦੇ ਉੱਤੇ ਵੀ ਕਈ ਫਲਦਾਰ ਬੂਟੇ ਲਗਾਏ ਹੋਏ ਨੇ। ਅੰਬ ਦੀ ਗੱਲ ਕਰੀਏ ਤਾਂ ਅੰਬਾਂ ਨੂੰ ਫਲਾਂ ਦਾ ਰਾਜਾ ਆਖਿਆ ਜਾਂਦਾ ਹੈ। ਇਸ ਦੀ ਕਾਸ਼ਤ ਤਕਰੀਬਨ 9,100 ਹੈਕਟੇਅਰ ਦੇ ਵਿੱਚ ਕੀਤੀ ਜਾਂਦੀ ਹੈ। ਅੰਬ ਦੀ ਘੱਟ ਰਹੀ ਪੈਦਾਵਾਰ ਦਾ ਇੱਕ ਕਾਰਨ ਫਲ ਦੀ ਮੱਖੀ ਦਾ ਹਮਲਾ ਹੈ, ਜਿਸ ਨਾਲ ਭਾਰੀ ਮਾਤਰਾ ਦੇ ਵਿੱਚ ਨੁਕਸਾਨ ਝੱਲਣਾ ਪੈਂਦਾ ਹੈ। ਪੰਜਾਬ ਦੇ ਵਿੱਚ ਫਲ ਦੀ ਮੱਖੀ ਦੀਆਂ 4 ਕਿਸਮਾਂ ਨੇ, ਪਰ ਇੱਕ ਜਿਹੜੀ ਆਮ ਕਿਸਮ ਹੈ ਉਹ ਕਾਫ਼ੀ ਨੁਕਸਾਨ ਕਰਦੀ ਹੈ। ਇਹਨਾਂ ਮੱਖੀਆਂ ਦੀ ਰੋਕਥਾਮ ਕਰਨੀ ਬਹੁਤ ਔਖੀ ਹੈ, ਕਿਉਂਕਿ ਬਹੁਤ ਸਾਰੇ ਫਲਾਂ ਅਤੇ ਸਬਜ਼ੀਆਂ 'ਤੇ ਪਲਦੀਆਂ ਨੇ ਅਤੇ ਇੱਕ ਸਾਲ ਦੇ ਵਿੱਚ ਇਹਨਾਂ ਦੀਆਂ ਕਈ ਪੁਸ਼ਤਾਂ ਪੈਦਾ ਹੋ ਜਾਂਦੀਆਂ ਨੇ। ਖਰਾਬ ਫਲ ਪੱਕਣ ਤੋਂ ਪਹਿਲਾਂ ਹੀ ਗਲਕੇ ਹੇਠਾਂ ਡਿੱਗ ਪੈਂਦੇ ਨੇ। ਸੁੰਡੀਆਂ ਦਰਖਤ ਹੇਠਾਂ ਜ਼ਮੀਨ ਦੇ ਵਿੱਚ ਪਲਦੀਆਂ ਨੇ। ਫਲ ਦੀਆਂ ਮੱਖੀਆਂ ਅੰਬ ਉੱਪਰ ਮਈ ਦੇ ਆਖਰੀ ਹਫ਼ਤੇ ਤੋਂ ਲੈ ਕੇ ਜੁਲਾਈ ਦੇ ਆਖਰੀ ਹਫ਼ਤੇ ਤੱਕ ਹਮਲਾ ਕਰਦੀਆਂ ਨੇ। ਹੁਣ ਇਹਦੀ ਸਰਵਪੱਖੀ ਰੋਕਥਾਮ ਦੇ ਲਈ ਕੀ ਕਰਨਾ ਹੈ? ਕਿਸਾਨ ਵੀਰੋ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਵੱਲੋਂ ਫਰੂਟ ਫਲਾਈ ਟ੍ਰੈਪ ਤਿਆਰ ਕੀਤੇ ਗਏ ਨੇ, ਜਿਹਦੇ ਵਿੱਚ ਨਰ ਮੱਖੀਆਂ ਨੂੰ ਵੱਡੀ ਗਿਣਤੀ ਦੇ ਵਿੱਚ ਨਸ਼ਟ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਕਿਸਾਨ ਵੀਰੋ, ਇੱਕ ਵਾਤਾਵਰਨ ਸਹਾਈ ਤਕਨੀਕ ਹੈ, ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਛਿੜਕਾਅ ਦੀ ਲੋੜ ਨਹੀਂ ਪੈਂਦੀ ਅਤੇ ਇਹਦੇ ਨਾਲ ਫਲਾਂ ਅਤੇ ਵਾਤਾਵਰਨ ਵਿੱਚ ਕੀਟਨਾਸ਼ਕਾਂ ਦੇ ਅੰਸ਼ ਵੀ ਨਹੀਂ ਰਹਿੰਦੇ। ਹੁਣ ਇਹਦੀ ਵਰਤੋਂ ਕਿਵੇਂ ਕਰਨੀ ਹੈ? ਅੰਬਾਂ ਦੇ ਬਾਗਾਂ ਦੇ ਵਿੱਚ ਮਈ ਦੇ ਤੀਜੇ ਹਫ਼ਤੇ PAU ਫਰੂਟ ਫਲਾਈ ਟ੍ਰੈਪ ਲਗਾ ਲਓ ਅਤੇ ਲੋੜ ਪੈਣ 'ਤੇ 30 ਦਿਨਾਂ ਦੇ ਬਾਅਦ ਦੁਬਾਰਾ ਲਗਾਓ। ਫਲਾਂ ਦੀ ਪੂਰੀ ਤੁੜਾਈ ਤੱਕ ਟ੍ਰੈਪਾਂ ਨੂੰ ਬਾਗਾਂ ਦੇ ਵਿੱਚ ਹੀ ਟੰਗੋ ਅਤੇ ਇਹਨਾਂ ਟ੍ਰੈਪਾਂ ਨੂੰ ਬੂਟਿਆਂ ਦੀ ਉਚਾਈ ਦੇ ਹਿਸਾਬ ਨਾਲ ਜ਼ਮੀਨ ਤੋਂ ਤਕਰੀਬਨ 1 ਤੋਂ 1.5 ਮੀਟਰ ਉੱਚੇ ਟੰਗਣਾ ਚਾਹੀਦਾ ਹੈ। ਇਹਨਾਂ ਨੂੰ ਟੰਗਣ ਵਾਸਤੇ ਤੁਸੀਂ ਮਜ਼ਬੂਤ ਰੱਸੀ ਜਾਂ ਕਿਸੇ ਤਾਰ ਦੀ ਵਰਤੋਂ ਕਰ ਸਕਦੇ ਹੋ। ਜੇਕਰ ਫਲਾਂ 'ਤੇ ਮੱਖੀ ਦਾ ਤਾਜ਼ਾ ਹਮਲਾ ਬਾਗ ਦੇ ਵਿੱਚ ਟ੍ਰੈਪ ਲਗਾਉਣ ਤੋਂ ਬਾਅਦ ਜ਼ਿਆਦਾ ਹੋਵੇ ਤਾਂ ਟ੍ਰੈਪ ਦੇ ਵਿੱਚ ਇੱਕ ਖੁਸ਼ਬੂ ਵਾਲੀ ਨਵੀਂ ਟਿੱਕੀ ਜ਼ਰੂਰ ਲਗਾਓ। ਮੱਖੀ ਦੇ ਪਹਿਲੇ ਹਮਲੇ ਵਾਲੇ ਡਿੱਗੇ ਹੋਏ ਫਲਾਂ ਨੂੰ ਲਗਾਤਾਰ ਚੁੱਕ ਕੇ ਜ਼ਮੀਨ ਦੇ ਵਿੱਚ ਘੱਟੋ ਘੱਟ 60 ਸੈਂਟੀਮੀਟਰ ਡੂੰਘੇ ਦੱਬ ਦੇਣਾ ਚਾਹੀਦਾ ਹੈ। ਬੂਟੇ 'ਤੇ ਪੱਕੇ ਹੋਏ ਫਲਾਂ ਨੂੰ ਜ਼ਿਆਦਾ ਦੇਰ ਤੱਕ ਨਾ ਰਹਿਣ ਦਿਓ। ਬੂਟਿਆਂ ਜਾਂ ਬਾਗਾਂ ਦਾ ਆਲਾ ਦੁਆਲਾ ਵੀ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ। ਇਹ ਟ੍ਰੈਪ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਲ ਵਿਗਿਆਨ ਵਿਭਾਗ ਦੀ ਕੀਟ ਵਿਗਿਆਨ ਪ੍ਰਯੋਗਸ਼ਾਲਾ ਦੇ ਵਿੱਚੋਂ ਲੈ ਸਕਦੇ ਹੋ। ਕਿਸਾਨ ਵੀਰੋ, ਜਦੋਂ ਵੀ ਤੁਸੀਂ ਕੋਈ ਨਵਾਂ ਉਪਰਾਲਾ ਕਰਦੇ ਹੋ ਜਾਂ ਕੋਈ ਨਵਾਂ ਸਹਾਇਕ ਧੰਦਾ ਅਪਣਾਉਂਦੇ ਹੋ ਤਾਂ ਤੁਸੀਂ ਮਾਹਰਾਂ ਦੀ ਰਾਏ ਜ਼ਰੂਰ ਲਿਆ ਕਰੋ। ਤੁਸੀਂ ਫਸਲੀ ਵਿਭਿੰਨਤਾ ਦੇ ਨਾਲ ਨਾਲ ਬਾਗਬਾਨੀ ਦੇ ਵੱਲ ਵੀ ਵੱਧ ਸਕਦੇ ਹੋ ਅਤੇ ਬਾਗਬਾਨੀ ਇੱਕ ਅਜਿਹਾ ਕਿੱਤਾ ਹੈ ਜਿਹੜਾ ਤੁਹਾਨੂੰ ਚੰਗਾ ਮੁਨਾਫਾ ਵੀ ਦਿੰਦਾ ਹੈ। ਅਤੇ ਜੇਕਰ ਤੁਸੀਂ ਮਾਹਰਾਂ ਦੀ ਰਾਏ ਮੁਤਾਬਕ ਬਾਗਾਂ ਦੀ ਲਵਾਈ ਕਰਦੇ ਹੋ, ਵਿਉਂਤਬੰਦੀ ਕਰਦੇ ਹੋ, ਬਾਗਾਂ ਦੀ ਸਾਂਭ ਸੰਭਾਲ ਕਰਦੇ ਹੋ ਤਾਂ ਤੁਹਾਨੂੰ ਯਕੀਨਨ ਵਧੇਰੇ ਮੁਨਾਫਾ ਹੋਵੇਗਾ। ਕਿਸਾਨ ਵੀਰੋ, ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਕੀਟਨਾਸ਼ਕਾਂ ਦੀ ਵਰਤੋਂ ਬਹੁਤ ਘੱਟ ਕਰੀਏ, ਕਿਉਂਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਅਸੀਂ ਜਵਾਬ ਦੇਣਾ ਹੈ। ਅਤੇ ਜੇਕਰ ਕਿਸਾਨ ਵੀਰੋ ਅਸੀਂ ਫਲਾਂ ਦੇ ਉੱਤੇ ਸਬਜ਼ੀਆਂ ਦੇ ਉੱਤੇ ਕੀਟਨਾਸ਼ਕਾਂ ਦੀ ਵਰਤੋਂ ਕਰਾਂਗੇ ਤਾਂ ਇਹਦੇ ਨਾਲ ਸਾਡਾ ਵੀ ਨੁਕਸਾਨ ਹੋਵੇਗਾ। ਇਸ ਲਈ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕੀਤੀਆਂ ਗਈਆਂ ਖੋਜਾਂ ਦੇ ਉੱਤੇ ਨਿਰਭਰਤਾ ਜ਼ਰੂਰ ਵਧਾਓ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਆਗਿਆ ਦਿਓ, ਧੰਨਵਾਦ।
2: ਇਸੀ ਪ੍ਰੋਗਰਾਮ ਖੇਤੀ ਨੁਕਤੇ।
4: ਸੜਕ ਸੁਰੱਖਿਆ ਦਾ ਰੱਖੋ ਧਿਆਨ, ਟ੍ਰੈਫਿਕ ਨਿਯਮਾਂ ਦਾ ਕਰੋ ਸਨਮਾਨ। ਹੈਲਮੇਟ ਪਾਉਣਾ ਹੈ ਜ਼ਰੂਰੀ, ਨਾ ਸ਼ੌਂਕ ਨਾ ਮਜਬੂਰੀ।

ਮਨੋਰੰਜਨ ਤੇ ਜਾਣਕਾਰੀ ਨਾਲ ਭਰਪੂਰ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਲੈ ਕੇ ਹਾਜ਼ਰ ਹਾਂ ਮੈਂ ਮੋਨਿਕਾ। ਇਸ ਪ੍ਰੋਗਰਾਮ ਦਾ ਆਨੰਦ ਤੁਸੀਂ ਮਾਣੋਗੇ ਸਵੇਰੇ 8 ਵਜੇ ਤੱਕ। ਪ੍ਰੋਗਰਾਮ 'ਚ ਲੈ ਕੇ ਆਇਆ ਤੁਹਾਡੇ ਲਈ ਬਹੁਤ ਸਾਰੀ ਜਾਣਕਾਰੀ ਅਤੇ ਨਾਲ ਨਾਲ ਤੁਹਾਡਾ ਮਨੋਰੰਜਨ ਕਰਾਂਗੇ ਗੀਤ ਸੰਗੀਤ ਦੇ ਨਾਲ। ਜੀ ਪਰ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਤੁਹਾਨੂੰ ਦੱਸ ਦਿੰਦੇ ਹਾਂ ਸਾਡੇ ਕੇਂਦਰ ਤੋਂ ਅੱਜ ਪੂਰਾ ਦਿਨ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਤੋਂ ਬਾਅਦ ਸਵੇਰੇ 8 ਵਜੇ ਸਮਾਚਾਰ ਪ੍ਰਭਾਤ ਤਹਿਤ ਹਿੰਦੀ 'ਚ, 8:15 ਵਜੇ ਮਾਰਨਿੰਗ ਨਿਊਜ਼ ਤਹਿਤ ਅੰਗਰੇਜ਼ੀ ਵਿੱਚ ਸਮਾਚਾਰ ਤੋਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ, ਅਤੇ 8:30 ਵਜੇ ਪੰਜਾਬੀ 'ਚ ਖਬਰਾਂ ਰਿਲੇਅ ਕਰਾਂਗੇ ਸਾਡੇ ਜਲੰਧਰ ਕੇਂਦਰ ਤੋਂ। ਸਵੇਰੇ 8:40 'ਤੇ ਲੈ ਕੇ ਹਾਜ਼ਰ ਹੋਵਾਂਗੇ ਪੰਜਾਬੀ ਫਿਲਮੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਫਿਲਮੀ ਜੰਕਸ਼ਨ। 9 ਵਜੇ ਤੋਂ ਤੁਸੀਂ ਸੁਣੋਗੇ ਵਿਵਿਧ ਭਾਰਤੀ ਰਾਸ਼ਟਰੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। ਸਵੇਰੇ 10 ਵਜੇ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ ਪੇਸ਼ ਕਰਾਂਗੇ, ਅਤੇ 10:30 ਵਜੇ ਤੁਸੀਂ ਆਨੰਦ ਮਾਣੋਗੇ ਆਪਣੇ ਪਸੰਦ ਦੇ ਫਰਮਾਇਸ਼ੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੈ ਹੈਲੋ ਫਰਮਾਇਸ਼। ਸਵੇਰੇ 11 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਹਿੰਦੀ ਜ਼ਾਇਕਾ, ਜਿਸ ਸੁਣਵਾਏ ਜਾਣਗੇ ਤੁਹਾਡੀ ਪਸੰਦ ਦੇ ਹਿੰਦੀ ਫਿਲਮੀ ਗੀਤ। 11:30 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਫੁਲਕਾਰੀ। 12 ਵਜੇ ਹਿੰਦੀ ਸਮਾਚਾਰ ਤੁਸੀਂ ਸੁਣ ਸਕਦੇ ਹੋ ਸਾਡੇ ਦਿੱਲੀ ਕੇਂਦਰ ਤੋਂ। 12:05 'ਤੇ ਪੇਸ਼ ਕਰਾਂਗੇ ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ। 1 ਵਜੇ ਤੁਸੀਂ ਸੁਣੋਗੇ ਤੁਹਾਡੇ ਖਤਾਂ 'ਤੇ ਆਧਾਰਿਤ ਫਰਮਾਇਸ਼ੀ ਹਿੰਦੀ ਗੀਤਾਂ ਦਾ ਪ੍ਰੋਗਰਾਮ ਨਗਮੇ, ਅਤੇ ਇਸੇ ਪ੍ਰੋਗਰਾਮ ਦਰਮਿਆਨ ਪ੍ਰਾਦੇਸ਼ਿਕ ਸਮਾਚਾਰ ਰਿਲੇਅ ਕਰਾਂਗੇ ਜਲੰਧਰ ਕੇਂਦਰ ਤੋਂ ਦੁਪਹਿਰ 1:10 'ਤੇ, ਅਤੇ 1:15 ਵਜੇ ਤੋਂ ਪ੍ਰੋਗਰਾਮ ਨਗਮੇ ਦਾ ਤੁਸੀਂ ਇੱਕ ਵਾਰ ਫਿਰ ਤੋਂ ਆਨੰਦ ਮਾਣ ਸਕਦੇ ਹੋ। 1:40 'ਤੇ ਪੰਜਾਬੀ 'ਚ ਖਬਰਾਂ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਹੋਣਗੀਆਂ, ਅਤੇ 1:50 'ਤੇ ਉਰਦੂ 'ਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਦੁਪਹਿਰ 2 ਵਜੇ ਪੇਸ਼ ਕਰਾਂਗੇ ਫੌਜੀ ਵੀਰਾਂ ਲਈ ਪ੍ਰੋਗਰਾਮ ਸਰਫਰੋਸ਼। 2:15 ਵਜੇ ਦੁਪਹਿਰ ਸਮਾਚਾਰ ਤਹਿਤ ਹਿੰਦੀ 'ਚ ਸਮਾਚਾਰ ਰਿਲੇ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ। 2:30 ਵਜੇ ਪੇਸ਼ ਕਰਾਂਗੇ ਪ੍ਰੋਗਰਾਮ 'ਦੋ ਤੇਰੀਆਂ ਦੋ ਮੇਰੀਆਂ', ਅਤੇ ਅੱਜ ਦੇ ਇਸ ਪ੍ਰੋਗਰਾਮ 'ਚ ਗੱਲਬਾਤ ਦਾ ਵਿਸ਼ਾ ਰਹੇਗਾ ਅਨੇਕਤਾ ਵਿੱਚ ਏਕਤਾ। 3:00 ਵਜੇ ਰਾਸ਼ਟਰੀ ਪ੍ਰਸਾਰਣ ਸੇਵਾ ਵਿਵਿਧ ਭਾਰਤੀ ਦੇ ਪ੍ਰੋਗਰਾਮ ਤੋਂ ਸੁਣੋਗੇ ਸਾਡੇ ਮੁੰਬਈ ਕੇਂਦਰ ਤੋਂ। 5:00 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ। 5:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਕਿਸਾਨ ਵੀਰਾਂ ਅਤੇ ਭੈਣਾਂ ਲਈ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ। ਅੱਜ ਦੇ ਇਸ ਪ੍ਰੋਗਰਾਮ ਤੋਂ ਸੁਣੋਗੇ ਜੈਵਿਕ ਖੇਤੀ ਵਿਸ਼ੇ ਦੇ ਉੱਤੇ ਪ੍ਰੋਗਰੈਸਿਵ ਫਾਰਮਰ ਸਤਿੰਦਰ ਸਿੰਘ ਹੋਰਾਂ ਦੇ ਨਾਲ ਰਣਬੀਰ ਸਿੰਘ ਵੱਲੋਂ ਕੀਤੀ ਗਈ ਇੱਕ ਗੱਲਬਾਤ। 6:00 ਵਜੇ ਹਿੰਦੀ 'ਚ ਸਮਾਚਾਰ ਰਿਲੇਅ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ। 6:05 ਸਥਾਨਕ ਸੂਚਨਾਵਾਂ ਦੇ ਨਾਲ ਨਾਲ ਤੁਹਾਨੂੰ ਸੁਣਵਾਵਾਂਗੇ ਦੇਸ਼ ਭਗਤੀ ਗੀਤ। 6:20 'ਤੇ ਪ੍ਰਾਦੇਸ਼ਿਕ ਸਮਾਚਾਰ ਰਿਲੇਅ ਕਰਾਂਗੇ ਸਾਡੇ ਜਲੰਧਰ ਕੇਂਦਰ ਤੋਂ। 6:30 ਵਜੇ ਪੇਸ਼ ਕਰਾਂਗੇ ਨੌਜਵਾਨਾਂ ਲਈ ਰੋਜ਼ਾਨਾ ਪ੍ਰੋਗਰਾਮ ਵਿਬਗਿਓਰ। 7:00 ਵਜੇ ਤੁਸੀਂ ਸਰਵਣ ਕਰੋਗੇ ਸ਼ਬਦ ਅਤੇ ਭਜਨ ਪ੍ਰੋਗਰਾਮ ਬੰਦਗੀ ਤਹਿਤ। 7:30 ਵਜੇ ਪੰਜਾਬੀ 'ਚ ਖਬਰਾਂ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤੀਆਂ ਜਾਣਗੀਆਂ। 7:40 'ਤੇ ਲੈ ਕੇ ਹਾਜ਼ਰ ਹੋਵਾਂਗੇ ਫੋਨ ਇਨ ਫਰਮਾਇਸ਼ੀ ਪੰਜਾਬੀ ਹਿੰਦੀ ਗੀਤਾਂ ਦਾ ਪ੍ਰੋਗਰਾਮ ਸ਼ਾਮ ਸੁਹਾਨੀ। 8:15 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਕਾਨੂੰਨੀ ਸਲਾਹ। ਇਸ ਦੇ ਵਿੱਚ ਅੱਜ ਤੁਹਾਨੂੰ ਸੁਣਾਵਾਂਗੇ ਔਰਤਾਂ ਦੀ ਸੁਰੱਖਿਆ ਵਿੱਚ ਨਵੇਂ ਕਾਨੂੰਨ ਵਿਸ਼ੇ 'ਤੇ ਡਾਕਟਰ ਸੁਖਵਿੰਦਰ ਕੌਰ ਹੋਰਾਂ ਦੇ ਨਾਲ ਕੀਤੀ ਗਈ ਇੱਕ ਗੱਲਬਾਤ। ਰਾਤੀ 9:15 ਵਜੇ ਸਮਾਚਾਰ ਸੰਧਿਆ ਤਹਿਤ ਹਿੰਦੀ 'ਚ ਸਮਾਚਾਰ ਤੁਸੀਂ ਸੁਣ ਸਕਦੇ ਹੋ ਸਾਡੇ ਦਿੱਲੀ ਕੇਂਦਰ ਤੋਂ।
9 ਵਜੇ ਤੋਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਰਿਲੇ ਹੋਣਗੇ ਸਾਡੇ ਮੁੰਬਈ ਕੇਂਦਰ ਤੋਂ। ਰਾਤੀ 10 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਪੰਜਾਬੀ ਤੜਕਾ। ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਆਨੰਦ ਤੁਸੀਂ ਮਾਣੋਗੇ ਪ੍ਰੋਗਰਾਮ ਰਜਨੀਗੰਧਾ 'ਚ ਰਾਤੀ 10:30 ਵਜੇ। ਰਾਤੀ 11 ਵਜੇ ਹਿੰਦੀ 'ਚ ਅਤੇ 11:05 'ਤੇ ਅੰਗਰੇਜ਼ੀ ਵਿੱਚ ਸਮਾਚਾਰ ਰਿਲੇਅ ਕਰਾਂਗੇ ਸਾਡੇ ਦਿੱਲੀ ਕੇਂਦਰ ਤੋਂ, ਅਤੇ ਰਾਤੀ 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ। ਇਹ ਸੀ ਸਾਡੇ ਕੇਂਦਰ ਤੋਂ ਅੱਜ ਪੂਰਾ ਦਿਨ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਹੁਣ ਸੁਣਦੇ ਹਾਂ ਇੱਕ ਗੀਤ, ਆਵਾਜ਼ ਹੈ ਹਰਭਜਨ ਮਾਨ ਦੀ।

0: ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਦੁਨੀਆ ਭਰ ਨੂੰ ਇੱਕ ਭਰੋਸੇਮੰਦ ਭਾਈਵਾਲ ਵਜੋਂ ਵੇਖ ਰਹੀ ਹੈ। ਭਾਰਤ ਨੇ ਸਰਹੱਦ ਪਾਰੋਂ ਦਹਿਸ਼ਤਗਰਦੀ ਸਮੇਤ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਠੋਸ ਵਿਸ਼ਵ ਵਿਆਪੀ ਯਤਨਾਂ ਲਈ ਕਿਹਾ। ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਦੇਸ਼ ਕੋਲ ਕੱਚੇ ਤੇਲ, ਪੈਟਰੋਲ, ਡੀਜ਼ਲ, ਕੁਦਰਤੀ ਗੈਸ ਤੇ ਐਲਪੀਜੀ ਦਾ ਢੁਕਵਾਂ ਭੰਡਾਰ ਹੈ ਤੇ ਮੰਗ ਨੂੰ ਪੂਰਾ ਕਰਨ ਲਈ ਤੇਲ ਸੋਧ ਕਾਰਖਾਨੇ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ। ਹਾਲ ਹੀ ਵਿੱਚ ਰੇਲ ਗੱਡੀਆਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਸਮਾਜ ਵਿਰੋਧੀ ਅਨਸਰਾਂ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਇਸ ਸਾਲ ਦੀ ਕੈਲਾਸ਼ ਮਾਨਸਰੋਵਰ ਯਾਤਰਾ ਲਈ ਸ਼ਰਧਾਲੂਆਂ ਦੀ ਚੋਣ ਕਰਨ ਵਾਸਤੇ ਇੱਕ ਕੰਪਿਊਟਰ ਡਰਾਅ ਕੱਢਿਆ। ਇਸ ਸਾਲ ਦੀ ਯਾਤਰਾ ਜੂਨ ਵਿੱਚ ਸ਼ੁਰੂ ਹੋਵੇਗੀ ਤੇ ਅਗਸਤ ਵਿੱਚ ਖਤਮ ਹੋਵੇਗੀ। ਝਾਰਖੰਡ ਵਿੱਚ ਸੀਪੀਆਈ ਮਾਓਇਸਟ ਦੇ 25 ਨਕਸਲੀਆਂ ਨੇ ਹਥਿਆਰਾਂ ਸਮੇਤ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਵਿੱਚ ਇੱਕ ਵਾਹਨ ਦੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਦੋ ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਹੈ। ਅੰਮ੍ਰਿਤਸਰ ਦੇ ਅਨਗੜ੍ਹ ਇਲਾਕੇ ਵਿੱਚ ਇੱਕ ਘਰ ਅੰਦਰ ਨਾਜਾਇਜ਼ ਪਟਾਕੇ ਬਣਾਉਣ ਕਰਕੇ ਹੋਏ ਭਿਆਨਕ ਧਮਾਕੇ ਤੇ ਅੱਗ ਲੱਗਣ ਦੇ ਹਾਦਸੇ ਦੌਰਾਨ ਇੱਕ ਔਰਤ ਦੀ ਮੌਤ ਤੇ ਇੱਕ ਬੁਰੀ ਤਰ੍ਹਾਂ ਜ਼ਖਮੀ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਦੋ ਵਿਅਕਤੀਆਂ ਨੂੰ ਹੈਰੋਇਨ ਤੇ ਪਿਸਤੌਲਾਂ ਸਮੇਤ ਗ੍ਰਿਫਤਾਰ ਕਰਕੇ ਨਸ਼ੀਲੇ ਪਦਾਰਥਾਂ ਤੇ ਗੈਰ ਕਾਨੂੰਨੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਤੇ ਦੇਸ਼ ਦੇ ਉੱਤਰ ਪੱਛਮੀ ਤੇ ਕੇਂਦਰੀ ਹਿੱਸਿਆਂ ਵਿੱਚ ਗਰਮੀ ਤੇ ਲੂ ਦਾ ਕਹਿਰ ਜਾਰੀ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ।
1: ਦੋਪਹੀਆ ਵਾਹਨ ਚਲਾਉਂਦਿਆਂ ਹੈਲਮਟ ਜ਼ਰੂਰ ਪਾਓ।
2: ਦੋਪਹੀਆ ਵਾਹਨ ਦੇ ਮਗਰ ਬੈਠੀ ਸਵਾਰੀ ਲਈ ਵੀ ਹੈਲਮਟ ਪਾਉਣਾ ਜ਼ਰੂਰੀ ਹੈ।
1: ਸੜਕ ਤੇ ਚਲਦਿਆਂ ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ। ਸੜਕ ਸੁਰੱਖਿਆ ਸਭ ਦੀ ਸੁਰੱਖਿਆ।

ਦੋ ਪਹੀਆ ਵਾਹਨ ਦੇ ਅੱਗੇ ਬੈਠੋ ਜਾਂ ਪਿੱਛੇ ਹੈਲਮੈਟ ਜ਼ਰੂਰ ਪਾਓ। ਨਜ਼ਰਾਂ ਟ੍ਰੈਫਿਕ ਸਿਗਨਲ ਤੇ ਰੱਖੋ, ਟ੍ਰੈਫਿਕ ਸਿਗਨਲ ਦੀ ਪਾਲਣਾ ਕਰੋ। ਗੱਡੀ ਚਲਾਉਂਦੇ ਹੋਏ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ। ਸੜਕ ਸੁਰੱਖਿਆ ਸਭ ਦੀ ਸੁਰੱਖਿਆ।

0: 23 जुलाई 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ।
1: ਆਖਿਰ ਕੀ ਹੈ ਲੇਨ ਡਰਾਈਵਿੰਗ? ਹਾਈਵੇ ਜਾਂ ਸੜਕ ਦੇ ਖੱਬੇ ਪਾਸੇ ਵਾਲੀ ਲੇਨ ਭਾਰੀ ਵਾਹਨਾਂ ਅਤੇ ਘੱਟ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਲਈ ਹੁੰਦੀ ਹੈ। ਉੱਥੇ ਹੀ ਸੱਜੇ ਪਾਸੇ ਵਾਲੀ ਲੇਨ ਤੇਜ਼ ਵਾਹਨਾਂ ਅਤੇ ਓਵਰਟੇਕ ਕਰਨ ਲਈ ਬਣਾਈ ਗਈ ਹੁੰਦੀ ਹੈ। ਲੇਨ ਡਰਾਈਵਿੰਗ ਕਰਦਿਆਂ ਸਮੇਂ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖੋ। ਮੰਨ ਲਓ ਕਿ ਤੁਸੀਂ ਅਜਿਹੀ ਸੜਕ 'ਤੇ ਗੱਡੀ ਚਲਾ ਰਹੇ ਹੋ ਜਿਸ ਦੀਆਂ 3 ਲੇਨਾਂ ਹਨ। ਹੁਣ ਇਸ ਵਿੱਚੋਂ ਜੋ ਖੱਬੇ ਪਾਸੇ ਵਾਲੀ ਲੇਨ ਘੱਟ ਰਫ਼ਤਾਰ ਵਾਲੇ ਵਾਹਨਾਂ ਲਈ ਹੁੰਦੀ ਹੈ, ਵਿਚਕਾਰ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਮੱਧਮ ਰਫ਼ਤਾਰ ਨਾਲ ਚੱਲ ਰਹੇ ਨੇ, ਅਤੇ ਸੱਜੇ ਪਾਸੇ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਤੇਜ਼ ਰਫ਼ਤਾਰ ਨਾਲ ਚੱਲ ਰਹੇ ਨੇ। ਤੁਹਾਨੂੰ ਆਪਣੇ ਵਾਹਨ ਅਤੇ ਵਾਹਨ ਦੀ ਸਪੀਡ ਦੇ ਹਿਸਾਬ ਨਾਲ ਸਹੀ ਲੇਨ ਦੀ ਚੋਣ ਕਰਨੀ ਚਾਹੀਦੀ ਹੈ, ਨਹੀਂ ਤਾਂ ਡਰਾਈਵਿੰਗ ਦੌਰਾਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਡਰਾਈਵਿੰਗ ਕਰਦੇ ਸਮੇਂ ਖੁਦ ਸੁਰੱਖਿਅਤ ਰਹੋ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖੋ।
2: ਸਮਾਂ ਮਿਲਾਓ, ਸਵੇਰ ਦੇ 7:32 ਹੋਏ ਨੇ। ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ, ਅਤੇ ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਹੋ ਮੋਨਿਕਾ ਦੇ ਨਾਲ। ਪ੍ਰੋਗਰਾਮ 'ਚ ਹੁਣ ਤੁਹਾਨੂੰ ਦੱਸਦੇ ਹਾਂ ਅੱਜ ਦੇ ਦਿਨ ਦਾ ਇਤਿਹਾਸ ਜੀ। ਅੱਜ 22 ਮਈ ਹੈ। 22 ਮਈ ਯਾਨੀ ਕਿ ਸਾਲ ਦਾ 142ਵਾਂ ਦਿਨ। ਅੱਜ ਦੇ ਦਿਨ ਨੂੰ ਇਤਿਹਾਸ ਵਿੱਚ ਵਿਗਿਆਨ, ਪੁਲਾੜ ਅਤੇ ਅੰਤਰਰਾਸ਼ਟਰੀ ਕੂਟਨੀਤੀ ਦੇ ਵਿੱਚ ਇੱਕ ਬਹੁਤ ਹੀ ਖਾਸ ਦਿਨ ਮੰਨਿਆ ਜਾਂਦਾ ਹੈ। ਕਾਫੀ ਮਹੱਤਵਪੂਰਨ ਘਟਨਾਵਾਂ ਨੇ ਜਿਹੜੀਆਂ ਇਸ ਦੇ ਅੱਜ ਦੇ ਦਿਨ ਵਾਪਰੀਆਂ ਅਤੇ ਜਿਨ੍ਹਾਂ ਨੇ ਇਤਿਹਾਸ ਦੇ ਪੰਨਿਆਂ 'ਤੇ ਆਪਣੀ ਛਾਪ ਛੱਡ ਦਿੱਤੀ। ਦੇਸ਼ ਇਕਜੁੱਟ ਹੋਏ, ਜਦਕਿ ਨਵੇਂ ਦੇਸ਼ਾਂ ਨੂੰ ਵਿਸ਼ਵ ਵਿਆਪੀ ਮਾਨਤਾ ਵੀ ਮਿਲੀ। ਭਾਰਤ ਨੇ ਵੀ ਵਿਗਿਆਨ ਅਤੇ ਪੁਲਾੜ ਦੇ ਖੇਤਰਾਂ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਪ੍ਰਾਪਤ ਕੀਤੀਆਂ। ਅੱਜ ਦੇ ਦਿਨ ਸਾਲ 1990 ਵਿੱਚ ਉੱਤਰੀ ਅਤੇ ਦੱਖਣੀ ਯਮਨ ਦੇ ਰਲੇਵੇਂ ਨਾਲ ਸੰਯੁਕਤ ਯਮਨ ਦਾ ਗਠਨ ਹੋਇਆ ਸੀ। 1992 ਦੇ ਵਿੱਚ ਬੋਸਨੀਆ, ਸਲੋਵੇਨੀਆ ਅਤੇ ਕਰੋਸ਼ੀਆ ਸੰਯੁਕਤ ਰਾਸ਼ਟਰ ਦੇ ਮੈਂਬਰ ਬਣੇ। 1992 ਦੇ ਵਿੱਚ ਹੀ ਵਿਸ਼ਵ ਜੈਵ ਵਿਭਿੰਨਤਾ ਦਿਵਸ ਮਨਾਇਆ ਗਿਆ ਜੀ। ਅਤੇ 1936 ਵਿੱਚ ਮੁੰਬਈ ਲਾਰਡ ਬ੍ਰੇਬੋਰਨ ਨੇ ਬ੍ਰੇਬੋਰਨ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। 2007 ਵਿੱਚ ਗਣਿਤ ਸ਼ਾਸਤਰੀ ਸ਼੍ਰੀਨਿਵਾਸ ਵਰਧਨ ਨੂੰ ਐਬਲ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। 2019 ਦੇ ਵਿੱਚ ਬ੍ਰਹਮੋਸ ਏਅਰ ਵਰਜਨ ਮਿਸਾਈਲ ਦਾ SU-30 MKI ਤੋਂ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ। 2019 ਦੇ ਵਿੱਚ ਹੀ 22 ਮਈ ਨੂੰ ਇਸਰੋ ਨੇ ReSat-2B ਸੈਟੇਲਾਈਟ ਨੂੰ ਸਫਲਤਾਪੂਰਵਕ ਲਾਂਚ ਕੀਤਾ ਸੀ। ਅਤੇ 2019 ਦੇ ਵਿੱਚ ਹੀ ਭਾਰਤੀ ਪੁਲਾੜ ਖੋਜ ਸੰਗਠਨ ਨੇ ਇਸ ਉਪਗ੍ਰਹਿ ਨੂੰ ਸਫਲਤਾ

रीसैट 2 भी उपग्रह नूं भी सफलतापूर्वक लॉन्च किया। 2023 ਦੇ ਵਿੱਚ ਪੋਰਟ ਮੋਰੇਸਬੀ ਪਾਪੂਆ ਨਿਊਗਿਨੀ ਅਤੇ ਫਿਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਦੇਸ਼ ਦਾ ਸਭ ਤੋਂ ਉੱਚਾ ਨਾਗਰਿਕ ਸਨਮਾਨ ਪ੍ਰਦਾਨ ਕੀਤਾ। ਸਾਲ 1972 ਦੇ ਵਿੱਚ ਪਾਕਿਸਤਾਨ ਨੇ ਰਾਸ਼ਟਰਮੰਡਲ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ। 1996 ਦੇ ਵਿੱਚ ਮਿਸ਼ੈਲ ਕੈਮਡੇਸਸ ਨੂੰ ਤੀਜੀ ਵਾਰ 5 ਸਾਲਾਂ ਦੀ ਮਿਆਦ ਲਈ ਅੰਤਰਰਾਸ਼ਟਰੀ ਮੁਦਰਾ ਫੰਡ ਦਾ ਪ੍ਰਬੰਧ ਨਿਰਦੇਸ਼ਕ ਚੁਣਿਆ ਗਿਆ। 2001 ਦੇ ਵਿੱਚ ਦਲਾਈ ਲਾਮਾ ਨੇ ਤਿੱਬਤ ਦੀ ਆਜ਼ਾਦੀ ਦੀ ਮੰਗ ਛੱਡੀ। ਅੱਜ ਦੇ ਦਿਨ ਨੇਪਾਲ ਦੇ ਵਿੱਚ ਸਾਲ 2002 ਵਿੱਚ ਸੰਸਦ ਭੰਗ ਕੀਤੀ ਗਈ। 2003 ਅਲਜੀਰੀਆ ਦੇ ਵਿੱਚ ਆਏ ਭਿਆਨਕ ਭੂਚਾਲ ਵਿੱਚ 2000 ਤੋਂ ਵੱਧ ਲੋਕ ਮਾਰੇ ਗਏ ਸਨ। ਗਣਿਤ ਸ਼ਾਸਤਰੀ ਸ਼੍ਰੀਨਿਵਾਸ ਵਰਧਨ ਨੂੰ ਨਾਰਵੇ ਅਬਲ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। ਸਾਲ 2008 ਵਿੱਚ ਸਰਕਾਰ ਨੇ ਕੇਂਦਰੀ ਉੱਚ ਸਿੱਖਿਆ ਸੰਸਥਾਵਾਂ ਵਿੱਚ ਓਬੀਸੀ ਵਿਦਿਆਰਥੀਆਂ ਲਈ 27 ਫੀਸਦੀ ਕੋਟੇ ਲਈ ਬੁਨਿਆਦੀ ਢਾਂਚਾ ਬਣਾਉਣ ਲਈ 10,328 ਕਰੋੜ ਰੁਪਏ ਅਲਾਟ ਕੀਤੇ। ਕਰਨਾਟਕ ਵਿਧਾਨ ਸਭਾ ਚੋਣਾਂ ਦਾ ਤੀਜਾ ਤੇ ਆਖਰੀ ਪੜਾਅ ਸਮਾਪਤ ਹੋ ਗਿਆ। ਮੁਨਸ਼ੀ ਪ੍ਰੇਮ ਚੰਦ ਦੀ ਅਮਰ ਰਚਨਾ ਨਿਰਮਲਾ ਸਮੇਤ 5 ਹਿੰਦੀ ਰਚਨਾਵਾਂ ਦੇ ਅਨੁਵਾਦਕਾਂ ਨੂੰ 2007 ਦੇ ਸਾਹਿਤ ਅਕਾਦਮੀ ਪੁਰਸਕਾਰ ਦੇ ਲਈ ਚੁਣਿਆ ਗਿਆ। ਕੇਂਦਰ ਸਰਕਾਰ ਨੇ ਗੁਜਰਾਤ ਦੰਗਿਆਂ ਦੇ ਪੀੜਤਾਂ ਲਈ ਇੱਕ ਵਿੱਤੀ ਪੈਕੇਜ ਦਾ ਐਲਾਨ ਕੀਤਾ। ਤੇ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਦੀ 47 ਮੈਂਬਰੀ ਮਨੁੱਖੀ ਅਧਿਕਾਰ ਕਮੇਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਸਾਲ 2008 ਦੇ ਵਿੱਚ। ਅੱਜ ਦੇ ਦਿਨ ਕਈ ਮਹਾਨ ਹਸਤੀਆਂ ਦੇ ਜਨਮ ਦਿਨ ਵੀ ਨੇ। ਸਾਲ 1925 ਦੇ ਵਿੱਚ ਅੱਜ ਦੇ ਦਿਨ ਮਦਨ ਲਾਲ ਮਧੂ, ਜੋ ਕਿ ਹਿੰਦੀ ਅਤੇ ਰੂਸੀ ਸਾਹਿਤ ਦੇ ਆਧੁਨਿਕ ਪੁਲ ਨਿਰਮਾਤਾਵਾਂ ਵਿੱਚੋਂ ਇੱਕ ਨੇ, ਉਹਨਾਂ ਦਾ ਜਨਮ ਹੋਇਆ। 1774 ਦੇ ਵਿੱਚ ਰਾਜਾ ਰਾਮ ਮੋਹਨ ਰਾਏ ਦਾ ਜਨਮ ਹੋਇਆ। 1878 ਵਿੱਚ ਦੁਨੀਆ ਦੇ ਇਕਲੌਤੇ ਪਹਿਲਵਾਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕੋਈ ਕੁਸ਼ਤੀ ਮੈਚ ਨਹੀਂ ਹਾਰਿਆ, ਗਾਮਾ ਪਹਿਲਵਾਨ, ਉਹਨਾਂ ਦਾ ਜਨਮ ਵੀ ਅੱਜ ਦੇ ਦਿਨ ਹੀ ਹੋਇਆ। ਇਸ ਦੇ ਨਾਲ ਹੀ 22 ਮਈ ਨੂੰ ਕਈ ਮਹਾਨ ਹਸਤੀਆਂ ਦੇ ਦੇਹਾਂਤ ਦੀ ਤਾਰੀਖ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। 2021 ਦੇ ਵਿੱਚ ਰੇਵਾ ਪ੍ਰਸਾਦ ਦਿਵੇਦੀ, ਜੋ ਕਿ ਕਾਸ਼ੀ ਦੀ ਇੱਕ ਮਹਾਨ ਵਿਦਵਾਨ ਸਨ, ਉਹਨਾਂ ਦੀ ਮੌਤ ਹੋਈ। ਹਿੰਦੀ ਸਿਨੇਮਾ ਦੇ ਮਸ਼ਹੂਰ ਸੰਗੀਤ ਨਿਰਦੇਸ਼ਕ ਰਾਮ ਲਕਸ਼ਮਣ 2021 ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਗਏ 22 ਮਈ ਨੂੰ। ਮਸ਼ਹੂਰ ਭਾਰਤੀ ਕਾਰੋਬਾਰੀ ਉੱਦਮੀ ਅਤੇ ਗੋਦਰੇਜ ਗਰੁੱਪ ਦੇ ਚੇਅਰਮੈਨ ਸੋਹਰਾਬ ਫਿਰੋਜ਼ ਸ਼ਾਹ ਗੋਦਰੇਜ, ਸਾਲ 2000 ਦੇ ਵਿੱਚ ਅੱਜ ਦੇ ਦਿਨ ਹੀ ਇਹਨਾਂ ਦਾ ਦੇਹਾਂਤ ਹੋਇਆ ਸੀ। ਸੋ ਇਹ ਸਨ ਉਹ ਤਾਰੀਖਾਂ ਜਿਨ੍ਹਾਂ ਨੇ 22 ਮਈ ਦਾ ਇਤਿਹਾਸ ਰਚ ਦਿੱਤਾ, ਅਤੇ ਵੱਖ ਵੱਖ ਸਾਲਾਂ ਦੌਰਾਨ ਜਿਹੜੀਆਂ ਅੱਜ ਦੇ ਦਿਨ ਘਟਨਾਵਾਂ ਵਾਪਰੀਆਂ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ। ਪ੍ਰੋਗਰਾਮ 'ਚ ਮਨੋਰੰਜਨ ਅਤੇ ਜਾਣਕਾਰੀ ਦਾ ਸਿਲਸਿਲਾ ਜਾਰੀ ਰੱਖਾਂਗੇ। ਆਓ ਸੁਣਦੇ ਹਾਂ ਇੱਕ ਗੀਤ।

0: ਹਾਈਵੇ ਜਾਂ ਐਕਸਪ੍ਰੈਸਵੇ ਤੇ ਵਾਹਨ ਚਲਾਉਂਦੇ ਸਮੇਂ ਬਹੁਤ ਸਾਰੇ ਲੋਕ ਲਾਪਰਵਾਹੀ ਨਾਲ ਓਵਰਟੇਕ ਕਰਦੇ ਨੇ ਜਾਂ ਸਹੀ ਲੇਨ ਤੇ ਗੱਡੀ ਨਹੀਂ ਚਲਾਉਂਦੇ, ਜਿਸ ਕਾਰਨ ਹਾਦਸੇ ਵਾਪਰਦੇ ਨੇ ਅਤੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਹਾਈਵੇ ਤੇ ਕਈ ਲੋਕ ਖੱਬੇ ਪਾਸੇ ਤੋਂ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਗਲਤੀ ਕਰ ਬੈਠਦੇ ਨੇ, ਜੋ ਕਿ ਸਹੀ ਨਹੀਂ ਹੈ। ਓਵਰਟੇਕ ਕਰਨ ਲਈ ਕਿਸੇ ਵੀ ਵਾਹਨ ਨੂੰ ਸੱਜੇ ਪਾਸੇ ਤੋਂ ਓਵਰਟੇਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਸਾਵਧਾਨੀ ਨਾਲ। ਜੇਕਰ ਤੁਸੀਂ ਅੱਗੇ ਜਾ ਰਹੇ ਵਾਹਨ ਨੂੰ ਓਵਰਟੇਕ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਹੌਰਨ ਵਜਾਓ ਅਤੇ ਸਾਹਮਣੇ ਵਾਲੀ ਕਾਰ ਨੂੰ ਸੁਚੇਤ ਕਰੋ। ਜਦੋਂ ਸਾਹਮਣੇ ਵਾਲੀ ਕਾਰ ਤੁਹਾਨੂੰ ਸਾਈਡ ਦੇਵੇ ਤਾਂ ਹੀ ਓਵਰਟੇਕ ਕਰੋ। ਯਾਦ ਰੱਖੋ, ਘਰ ਵਿੱਚ ਤੁਹਾਡੇ ਆਪਣੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ।
1: ਜੀ, ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਇੱਕ ਵਾਰ ਫਿਰ ਤੋਂ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦਾ ਆਨੰਦ ਤੁਸੀਂ ਮਾਣ ਰਹੇ ਹੋ ਮੇਰੇ ਯਾਨੀ ਮੋਨਿਕਾ ਦੇ ਨਾਲ। ਅੱਜ ਦਾ ਦਿਨ ਇੱਕ ਹੋਰ ਕਾਰਨ ਕਰਕੇ ਖਾਸ ਹੈ। ਅੱਜ ਅਸੀਂ ਮਨਾ ਰਹੇ ਹਾਂ ਜੈਵਿਕ ਵਿਭਿੰਨਤਾ ਦਾ ਅੰਤਰਰਾਸ਼ਟਰੀ ਦਿਵਸ। ਜੀ, ਇੰਟਰਨੈਸ਼ਨਲ ਡੇ ਫੋਰ ਬਾਇਓਲੋਜੀਕਲ ਡਾਇਵਰਸਿਟੀ।

ਜੈਵਿਕ ਵਿਭਿੰਨਤਾ ਨੂੰ ਅਕਸਰ ਅਸੀਂ ਪੌਦਿਆਂ, ਜਾਨਵਰਾਂ ਅਤੇ ਸੂਖਮ ਜੀਵਾਂ ਦੀ ਵਿਸ਼ਾਲ ਵਿਭਿੰਨਤਾ ਦੇ ਰੂਪ ਵਿੱਚ ਹੀ ਸਮਝ ਲੈਂਦੇ ਹਾਂ, ਪਰ ਇਸ ਵਿੱਚ ਹਰੇਕ ਪ੍ਰਜਾਤੀ ਦੇ ਅੰਦਰ ਜੈਨੇਟਿਕ ਅੰਤਰ ਸ਼ਾਮਿਲ ਨੇ। ਉਦਾਹਰਣ ਦੇ ਤੌਰ 'ਤੇ ਫਸਲਾਂ ਦੀਆਂ ਕਿਸਮਾਂ, ਪਸ਼ੂਆਂ ਦੀਆਂ ਨਸਲਾਂ ਵਿਚਕਾਰ, ਅਤੇ ਵਾਤਾਵਰਣ ਪ੍ਰਣਾਲੀਆਂ ਜਿਵੇਂ ਝੀਲਾਂ, ਜੰਗਲ, ਮਾਰੂਥਲ, ਖੇਤੀਬਾੜੀ ਲੈਂਡਸਕੇਪ ਦੀ ਵਿਭਿੰਨਤਾ, ਜੋ ਆਪਣੇ ਮੈਂਬਰਾਂ ਯਾਨੀ ਮਨੁੱਖਾਂ, ਪੌਦਿਆਂ ਅਤੇ ਜਾਨਵਰਾਂ ਵਿਚਕਾਰ ਕਈ ਤਰ੍ਹਾਂ ਦੇ ਪਰਸਪਰ ਪ੍ਰਭਾਵ ਦੀ ਮੇਜ਼ਬਾਨੀ ਕਰਦੀ ਹੈ। ਜੈਵਿਕ ਵਿਭਿੰਨਤਾ ਸਰੋਤ ਉਹ ਥੰਮ ਨੇ ਜਿਨ੍ਹਾਂ 'ਤੇ ਅਸੀਂ ਸੱਭਿਅਤਾਵਾਂ ਦਾ ਨਿਰਮਾਣ ਕਰਦੇ ਹਾਂ। ਮੱਛੀਆਂ ਲਗਭਗ 3 ਅਰਬ ਲੋਕਾਂ ਨੂੰ 20% ਜਾਨਵਰ ਪ੍ਰੋਟੀਨ ਪ੍ਰਦਾਨ ਕਰਦੀਆਂ ਨੇ। 80% ਤੋਂ ਵੱਧ ਮਨੁੱਖੀ ਖੁਰਾਕ ਪੌਦਿਆਂ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ। ਵਿਕਾਸਸ਼ੀਲ ਦੇਸ਼ਾਂ ਵਿੱਚ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ 80% ਲੋਕ ਮੁੱਢਲੀ ਸਿਹਤ ਸੰਭਾਲ ਲਈ ਰਵਾਇਤੀ ਪੌਦਿਆਂ 'ਤੇ ਆਧਾਰਿਤ ਦਵਾਈਆਂ ਦੇ ਉੱਤੇ ਨਿਰਭਰ ਕਰਦੇ ਨੇ। ਪਰ ਜੈਵ ਵਿਭਿੰਨਤਾ ਦਾ ਨੁਕਸਾਨ ਸਾਰਿਆਂ ਦੇ ਲਈ ਇੱਕ ਖਤਰਾ ਹੈ। ਇਸ ਵਿੱਚ ਸਾਡੀ ਸਿਹਤ ਵੀ ਸ਼ਾਮਿਲ ਹੈ। ਇਹ ਸਾਬਿਤ ਹੋ ਚੁੱਕਿਆ ਹੈ ਕਿ ਜੈਵਿਕ ਵਿਭਿੰਨਤਾ ਦਾ ਨੁਕਸਾਨ ਜੀਨੋਸਿਸ ਯਾਨੀ ਜਾਨਵਰਾਂ ਤੋਂ ਮਨੁੱਖਾਂ ਵਿੱਚ ਸੰਚਾਰਿਤ ਬਿਮਾਰੀਆਂ ਨੂੰ ਵਧਾ ਸਕਦਾ ਹੈ, ਜਦਕਿ ਦੂਜੇ ਪਾਸੇ ਜੇਕਰ ਅਸੀਂ ਜੈਵ ਵਿਭਿੰਨਤਾ ਨੂੰ ਬਰਕਰਾਰ ਰੱਖਦੇ ਹਾਂ ਤਾਂ ਇਹ ਕਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮਹਾਂਮਾਰੀਆਂ ਨਾਲ ਲੜਨ ਲਈ ਸ਼ਾਨਦਾਰ ਸਾਧਨ ਵੀ ਸਾਨੂੰ ਪ੍ਰਦਾਨ ਕਰਦੀ ਹੈ। ਜਦਕਿ ਮਾਨਤਾ ਇਹ ਵੱਧ ਰਹੀ ਹੈ ਕਿ ਜੈਵਿਕ ਵਿਭਿੰਨਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਮਹੱਤਵਪੂਰਨ ਇੱਕ ਵਿਸ਼ਵ ਵਿਆਪੀ ਸੰਪੱਤੀ ਹੈ, ਪਰ ਕੁਝ ਮਨੁੱਖੀ ਗਤੀਵਿਧੀਆਂ ਦੁਆਰਾ ਪ੍ਰਜਾਤੀਆਂ ਦੀ ਗਿਣਤੀ ਵਿੱਚ ਕਾਫੀ ਕਮੀ ਆ ਰਹੀ ਹੈ। ਤੇ ਇਸੇ ਮੁੱਦੇ ਬਾਰੇ ਜਨਤਕ ਸਿੱਖਿਆ ਤੇ ਜਾਗਰੂਕਤਾ ਦੀ ਮਹੱਤਤਾ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਨੇ ਹਰ ਸਾਲ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਮਨਾਉਣ ਦਾ ਫੈਸਲਾ ਕੀਤਾ। ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ ਸਾਲ 1993 ਵਿੱਚ ਇਸ ਦੀ ਸਥਾਪਨਾ ਕੀਤੀ ਗਈ। ਉਦੇਸ਼ ਇਸ ਦਾ ਸੀ ਕਿ ਜੈਵਿਕ ਵਿਭਿੰਨਤਾ ਦੇ ਕੰਜ਼ਰਵੇਸ਼ਨ ਤੇ ਲੁਪਤ ਹੋ ਰਹੀਆਂ ਪ੍ਰਜਾਤੀਆਂ ਦੇ ਬਚਾਅ ਲਈ ਲੋਕਾਂ ਤੇ ਸਰਕਾਰਾਂ ਨੂੰ ਪ੍ਰੇਰਿਤ ਕਰਨਾ ਸੀ। ਤੇ ਇਹੋ ਜਿਹੇ ਦਿਨ ਜਦੋਂ ਵੀ ਮਨਾਏ ਜਾਂਦੇ ਨੇ ਇੱਕ ਖਾਸ ਥੀਮ ਦੇ ਰੱਖ ਕੇ

ਮਨਾਏ ਜਾਂਦੇ ਨੇ ਅਤੇ ਇਸ ਸਾਲ 2026 ਦੀ ਜੈਵਿਕ ਵਿਭਿੰਨਤਾ ਦਿਵਸ ਮਨਾਉਣ ਦੀ ਥੀਮ ਹੈਗੀ ਹੈ ਵੈਸ਼ਵਿਕ ਪ੍ਰਭਾਵ ਲਈ ਸਥਾਨਕ ਪੱਧਰ 'ਤੇ ਕੰਮ ਕਰਨਾ। ਇਸ ਦਾ ਮੁੱਖ ਫੋਕਸ ਇਹ ਹੈ ਕਿ ਕੁਦਰਤ ਦੇ ਵਿਨਾਸ਼ ਨੂੰ ਰੋਕਣ ਦੇ ਲਈ ਵੱਡੇ ਬਦਲਾਅ ਦੀ ਸ਼ੁਰੂਆਤ ਛੋਟੇ ਛੋਟੇ ਸਥਾਨਕ ਕੋਸ਼ਿਸ਼ਾਂ ਦੇ ਜ਼ਰੀਏ ਹੁੰਦੀ ਹੈ। ਹੁਣ ਇਸ ਦਿਨ ਨੂੰ ਮਨਾਉਣ ਦਾ ਇੱਕ ਜਿਹੜਾ ਲਕਸ਼ ਹੈ ਉਹ ਇਹ ਹੈ ਕਿ 2030 ਤੱਕ ਦੁਨੀਆ ਭਰ ਵਿੱਚ ਘੱਟੋ ਘੱਟ 30% ਭੂਮੀ ਜਲ ਅਤੇ ਸਮੁੰਦਰਾਂ ਦਾ ਸੰਰਕਸ਼ਣ ਕਰਨ ਦੇ ਲਈ ਇੱਕ ਟੀਚਾ ਮਿਥਿਆ ਗਿਆ ਅਤੇ ਉਸ ਟੀਚੇ ਨੂੰ ਹਾਸਲ ਕਰਨ ਦੇ ਲਈ ਹੀ ਹਰ ਸਾਲ ਇਹ ਦਿਨ ਮਨਾਇਆ ਜਾ ਰਿਹਾ। ਪਰ ਇੱਕ ਖਾਸ ਦਿਨ ਹੀ ਮਨਾਉਣਾ ਜ਼ਰੂਰੀ ਨਹੀਂ ਹੈ। ਕੁਦਰਤ ਦੀ ਸਾਂਭ ਸੰਭਾਲ ਲਈ ਸਾਨੂੰ ਹਰ ਰੋਜ਼ ਹੀ ਆਪਣੇ ਵੱਲੋਂ ਜਿੰਨਾ ਯੋਗਦਾਨ ਹੋ ਸਕਦਾ ਉਨਾ ਪਾਉਣਾ ਚਾਹੀਦਾ। ਸਾਨੂੰ ਕੁਦਰਤ ਲਈ ਕੁਝ ਸਮਾਂ ਕੱਢਣਾ ਚਾਹੀਦਾ ਅਤੇ ਉਸਦਾ ਧੰਨਵਾਦ ਕਰਨਾ ਚਾਹੀਦਾ। ਕੁਦਰਤ ਜਿਸਨੇ ਯੁੱਗਾਂ ਤੋਂ ਮਨੁੱਖੀ ਜੀਵਨ ਨੂੰ ਕਾਇਮ ਰੱਖਿਆ ਅਤੇ ਅੱਜ ਸਭ ਤੋਂ ਵੱਧ ਅਸੀਂ ਕੁਦਰਤ ਨੂੰ ਹੀ ਅਣਗੌਲਿਆਂ ਕਰ ਰਹੇ ਹਾਂ। ਇਸ ਲਈ ਜਦੋਂ ਵੀ ਇਹ ਅਸੀਂ ਸੋਚਦੇ ਹਾਂ ਜੈਵਿਕ ਵਿਭਿੰਨਤਾ ਵਰਗੇ ਦਿਨ ਮਨਾਉਣ ਬਾਰੇ ਤਾਂ ਸਾਨੂੰ ਇਹ ਅਹਿਸਾਸ ਕਰਨਾ ਚਾਹੀਦਾ ਹੈ ਕਿ ਇਸ ਕੁਦਰਤ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹੈਗੇ। ਕੀ ਤੁਸੀਂ ਕਦੇ ਸੋਚਿਆ ਕਿ ਜੇਕਰ ਅਸੀਂ ਸਾਹ ਲੈਣ ਵਾਲੀ ਹਵਾ ਆਪਣੇ ਸਰੀਰ ਨੂੰ ਬਾਲਣ ਲਈ ਵਰਤੀ ਜਾਣ ਵਾਲੀ ਊਰਜਾ ਅਤੇ ਆਪਣੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਜਿਹੜੀਆਂ ਦਵਾਈਆਂ ਨੇ ਜੇਕਰ ਉਹ ਨਾ ਹੁੰਦੀਆਂ ਤਾਂ ਸਾਡਾ ਕੀ ਹੁੰਦਾ? ਕੁਦਰਤ 'ਤੇ ਪੂਰੀ ਤਰ੍ਹਾਂ ਨਿਰਭਰ ਹੋਣ ਦੇ ਬਾਵਜੂਦ ਵੀ ਅਸੀਂ ਰੋਜ਼ਾਨਾ ਦੀਆਂ ਜਿਹੜੀਆਂ ਸਾਡੀਆਂ ਮੂਵਮੈਂਟਸ ਨੇ ਗਤੀਵਿਧੀਆਂ ਨੇ ਉਹਨਾਂ ਵਿੱਚ ਰੁੱਝੇ ਰਹਿੰਦੇ ਹਾਂ ਅਤੇ ਜੋ ਧਰਤੀ ਦੇ ਹਰ ਪਹਿਲੂ ਲਈ ਨੁਕਸਾਨਦੇਹ ਨੇ ਅਤੇ ਇਸ ਨੂੰ ਤਬਾਹ ਕਰ ਰਹੀਆਂ ਨੇ। ਭਾਵੇਂ ਕਿ ਅਸੀਂ ਕੁਦਰਤ ਨੂੰ ਬਚਾਉਣ ਦੀ ਬਜਾਏ ਕੁਦਰਤ ਨੂੰ ਹੋਰ ਬਰਬਾਦ ਕਰਨ ਦੇ ਵਿੱਚ ਲੱਗੇ ਹੋਏ ਹਾਂ। ਸੰਯੁਕਤ ਰਾਸ਼ਟਰ ਦੇ ਮੁਤਾਬਕ ਰਿਹਾਇਸ਼ੀ ਸਥਾਨਾਂ ਦੇ ਨੁਕਸਾਨ, ਵੱਧਦੇ ਪ੍ਰਦੂਸ਼ਣ ਅਤੇ ਵਿਗੜਦੇ ਜਲਵਾਯੂ ਸੰਕਟ ਕਾਰਨ ਲਗਭਗ 10 ਲੱਖ ਪ੍ਰਜਾਤੀਆਂ ਅਲੋਪ ਹੋਣ ਦੇ ਖਤਰੇ 'ਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਕੁਦਰਤ ਵਿਰੁੱਧ ਇਸ ਚੱਲ ਰਹੀ ਜੰਗ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਣਾ ਚਾਹੀਦਾ। ਜੈਵਿਕ ਵਿਭਿੰਨਤਾ ਧਰਤੀ ਉੱਤੇ ਜੀਵਨ ਦੀ ਵਿਭਿੰਨਤਾ ਹੈ। ਇਸ ਵਿੱਚ ਸਾਰੇ ਪੌਦੇ, ਜਾਨਵਰ, ਸੂਖਮ ਜੀਵ ਸ਼ਾਮਿਲ ਨੇ ਅਤੇ ਇਹ ਮਨੁੱਖੀ ਸਿਹਤ ਅਤੇ ਤੰਦਰੁਸਤੀ ਲਈ ਵੀ ਜ਼ਰੂਰੀ ਹੈ। ਸਾਨੂੰ ਭੋਜਨ, ਪਾਣੀ, ਦਵਾਈ ਅਤੇ ਹੋਰ ਸਰੋਤ ਜਿਹੜੇ ਨੇ ਉਹ ਇਹਨਾਂ ਤੋਂ ਹੀ ਪ੍ਰਾਪਤ ਹੁੰਦੇ ਨੇ। ਜੈਵਿਕ ਵਿਭਿੰਨਤਾ ਜਲਵਾਯੂ ਨੂੰ ਨਿਯਮਿਤ ਕਰਨ ਅਤੇ ਕੁਦਰਤੀ ਆਫਤਾਂ ਤੋਂ ਵੀ ਸਾਡੀ ਰੱਖਿਆ ਕਰਨ ਦੇ ਵਿੱਚ ਮਦਦ ਕਰਦੀ ਹੈ। ਹਾਲਾਂਕਿ ਜੈਵ ਵਿਭਿੰਨਤਾ ਮਨੁੱਖੀ ਗਤੀਵਿਧੀਆਂ ਜਿਵੇਂ ਕਿ ਨਿਵਾਸ ਸਥਾਨ ਦੇ ਨੁਕਸਾਨ, ਪ੍ਰਦੂਸ਼ਣ, ਜਲਵਾਯੂ ਪਰਿਵਰਤਨ ਦੇ ਖਤਰੇ ਵਿੱਚ ਹੈ। ਪਿਛਲੇ 50 ਸਾਲਾਂ ਵਿੱਚ ਅੰਦਾਜ਼ਨ 60% ਜੰਗਲੀ ਥਣਧਾਰੀ ਜੀਵਾਂ ਦਾ ਸਫਾਇਆ ਹੋ ਗਿਆ। ਜੇਕਰ ਅਸੀਂ ਜੈਵਿਕ ਵਿਭਿੰਨਤਾ ਦੀ ਰੱਖਿਆ ਲਈ ਕਾਰਵਾਈ ਨਹੀਂ ਕਰਦੇ ਤਾਂ ਅਸੀਂ ਭਵਿੱਖ ਵਿੱਚ ਬਹੁਤ ਸਾਰੇ ਪੌਦਿਆਂ ਅਤੇ ਜਾਨਵਰਾਂ ਨੂੰ ਸ਼ਾਇਦ ਕਦੇ ਵੀ ਨਹੀਂ ਦੇਖ ਪਾਵਾਂਗੇ। ਸੋ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਅੱਜ ਦਾ ਇਹ ਦਿਨ ਮਨਾਉਣ ਅਤੇ ਇਸ ਨੂੰ ਦਰਪੇਸ਼ ਖਤਰਿਆਂ ਬਾਰੇ ਹੋਰ ਜਾਣਨ ਦਾ ਇੱਕ ਮੌਕਾ ਹੈ। ਇਹ ਜੈਵਿਕ ਵਿਭਿੰਨਤਾ ਦੀ ਰੱਖਿਆ ਅਤੇ ਇੱਕ ਵਧੇਰੇ ਟਿਕਾਊ ਭਵਿੱਖ ਬਣਾਉਣ ਲਈ ਕੁਝ ਕਰਨ ਦਾ ਸਮਾਂ ਵੀ ਹੈ। ਧਰਤੀ 'ਤੇ ਸਾਰੇ ਜੀਵਨ ਦੀ ਹੋਂਦ ਜੈਵਿਕ ਵਿਭਿੰਨਤਾ 'ਤੇ ਨਿਰਭਰ ਕਰਦੀ ਹੈ ਅਤੇ ਮਨੁੱਖੀ ਹੋਂਦ ਲਈ ਭੋਜਨ, ਪਾਣੀ ਅਤੇ ਹੋਰ ਬੁਨਿਆਦੀ ਜ਼ਰੂਰਤਾਂ ਕੁਦਰਤ ਵੱਲੋਂ ਹੀ ਪੂਰੀਆਂ ਕੀਤੀਆਂ ਜਾਂਦੀਆਂ ਨੇ। ਇਸ ਲਈ ਲੋਕਾਂ ਦਾ ਧਿਆਨ ਇਸ ਵੱਲ ਖਿੱਚਣਾ ਬਹੁਤ ਜ਼ਰੂਰੀ ਹੈ। ਅੰਤਰਰਾਸ਼ਟਰੀ ਜੈਵ ਵਿਭਿੰਨਤਾ ਦਿਵਸ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਜੈਵਿਕ ਵਿਭਿੰਨਤਾ ਲੋਕਾਂ ਦੀ ਰੱਖਿਆ ਕਿਵੇਂ ਕਰਦੀ ਹੈ ਅਤੇ ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਵਾਤਾਵਰਨ ਦੀ ਰੱਖਿਆ ਵਿੱਚ ਸ਼ਾਮਿਲ ਕਰਨਾ ਹੈ। ਜ਼ਰੂਰੀ ਹੈ ਕਿ ਅਸੀਂ ਆਪਣੇ ਨਿੱਤ ਦੇ ਜਿਹੜੇ ਕੰਮ ਨੇ ਉਹਨਾਂ ਵਿੱਚੋਂ ਕੁਝ ਕੁ ਸਮਾਂ ਅਸੀਂ ਕੁਦਰਤ ਲਈ ਕੱਢੀਏ, ਕੁਦਰਤ ਨੂੰ ਬਚਾ ਲਈਏ।

ਹਰ ਵਾਰੀ ਲੱਖਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਜਾਨਾਂ ਗਵਾ ਦਿੰਦੇ ਨੇ। ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਤੁਹਾਡੇ ਆਪਣੇ ਹੱਥ 'ਚ ਹੈ। ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕਰੋ ਤੇ ਸੁਰੱਖਿਅਤ ਆਪਣੀ ਮੰਜ਼ਿਲ ਤੇ ਪਹੁੰਚੋ।

ਮੁੱਖ ਸਾਜ਼ਿਸ਼ਕਰਤਾ ਹਮਜ਼ਾ ਬੁਰਹਾਨ ਕੱਲ੍ਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿੱਚ ਮਾਰਿਆ ਗਿਆ ਹੈ। ਰੇਲ ਮੰਤਰਾਲੇ ਨੇ ਮੁਸਾਫਰਾਂ ਨੂੰ ਸਫ਼ਰ ਦੌਰਾਨ ਚੌਕਸ ਰਹਿਣ ਅਤੇ ਰੇਲਵੇ ਸਟੇਸ਼ਨਾਂ 'ਤੇ ਸ਼ੱਕੀ ਗਤੀਵਿਧੀ ਜਾਂ ਵਿਅਕਤੀ ਦੀ ਜਾਣਕਾਰੀ ਤੁਰੰਤ ਹੈਲਪਲਾਈਨ ਨੰਬਰ 139 'ਤੇ ਦੇਣ ਲਈ ਕਿਹਾ ਹੈ। ਅਤੇ IPL ਕ੍ਰਿਕਟ ਵਿੱਚ ਅਹਿਮਦਾਬਾਦ ਵਿੱਚ ਗੁਜਰਾਤ ਟਾਈਟਨਸ ਨੇ ਚੇਨਈ ਸੁਪਰ ਕਿੰਗਸ ਨੂੰ 99 ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਾਈਟਸ ਨਾਲ ਗੱਲਬਾਤ ਕਰਨਗੇ। ਸਾਈਪ੍ਰਸ ਦੇ ਰਾਸ਼ਟਰਪਤੀ ਕੱਲ੍ਹ ਨਵੀਂ ਦਿੱਲੀ ਪਹੁੰਚੇ। ਹਵਾਈ ਅੱਡੇ 'ਤੇ ਸੜਕ ਆਵਾਜਾਈ ਅਤੇ ਸ਼ਾਹਰਾਹ ਰਾਜ ਮੰਤਰੀ ਅਜੇ ਟਮਟਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸ੍ਰੀ ਕ੍ਰਿਸਟੋਡੋਲਾਈਟਸ ਪਹਿਲਾਂ ਮੁੰਬਈ ਦਾ ਦੌਰਾ ਕਰ ਚੁੱਕੇ ਨੇ। ਉਨ੍ਹਾਂ ਦੇ ਨਾਲ ਵਿਦੇਸ਼ ਮੰਤਰੀ, ਸੰਚਾਰ ਅਤੇ ਨਿਰਮਾਣ ਮੰਤਰੀ ਅਤੇ ਸੀਨੀਅਰ ਅਧਿਕਾਰੀਆਂ ਅਤੇ ਵਪਾਰਕ ਆਗੂਆਂ ਦਾ ਇੱਕ ਉੱਚ ਪੱਧਰੀ ਵਫਦ ਵੀ ਆਇਆ ਹੈ। ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਸ੍ਰੀ ਕ੍ਰਿਸਟੋਡੋਲਾਈਟਸ ਦਾ ਇਹ ਪਹਿਲਾ ਭਾਰਤ ਦੌਰਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਮੀਟਿੰਗ ਵਿੱਚ ਰਹਿਣ ਸਹਿਣ ਦੀ ਅਤੇ ਕਾਰੋਬਾਰ ਕਰਨ ਵਿੱਚ ਸੌਖ ਨੂੰ ਉਤਸ਼ਾਹਿਤ ਕਰਨ ਨਾਲ ਸੰਬੰਧਿਤ ਮੁੱਦਿਆਂ ਅਤੇ ਸਭ ਤੋਂ ਵਧੀਆ ਅਭਿਆਸਾਂ 'ਤੇ ਚਰਚਾ ਕੀਤੀ ਗਈ। ਇੱਕ ਵਿਕਸਿਤ ਭਾਰਤ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਭਵਿੱਖ ਵਿੱਚ ਸੁਧਾਰਾਂ ਦੇ ਢੰਗ ਤਰੀਕਿਆਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਅਮਰੀਕਾ ਲੋੜ ਪੈਣ 'ਤੇ ਭਾਰਤ ਨੂੰ ਊਰਜਾ ਵੇਚਣ ਲਈ ਤਿਆਰ ਹੈ। ਉਨ੍ਹਾਂ ਨੇ ਇਹ ਬਿਆਨ ਹੋਰਮੂਸ ਜਲ ਮਾਰਗ ਦੇ ਬੰਦ ਹੋਣ ਕਾਰਨ ਭਾਰਤ ਵਿੱਚ ਵੱਧਦੀਆਂ ਊਰਜਾ ਕੀਮਤਾਂ ਸੰਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਦਿੱਤਾ। ਵਿਦੇਸ਼ ਮੰਤਰੀ ਸਵੀਡਨ ਅਤੇ ਭਾਰਤ ਦੇ ਦੌਰੇ ਲਈ ਰਵਾਨਾ ਹੁੰਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਭਾਰਤ ਨੂੰ ਇੱਕ ਮਹਾਨ ਭਾਈਵਾਲ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਦੌਰੇ ਦੌਰਾਨ ਉਨ੍ਹਾਂ ਨੂੰ ਕੁਆਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲੇਗਾ। ਸ੍ਰੀ ਰੂਬੀਓ 23 ਤੋਂ 26 ਮਈ ਤੱਕ ਭਾਰਤ ਵਿੱਚ ਰਹਿਣਗੇ। ਇਸ ਤਰ੍ਹਾਂ ਉਹ ਕੋਲਕਾਤਾ, ਆਗਰਾ, ਜੈਪੁਰ ਅਤੇ ਦਿੱਲੀ ਦਾ ਦੌਰਾ ਕਰਨਗੇ। 2019 ਦੇ ਪੁਲਵਾਮਾ ਦਹਿਸ਼ਤਗਰਦ ਹਮਲੇ ਜਿਸ ਵਿੱਚ CRPF ਦੇ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ ਦਾ ਮੁੱਖ ਸਾਜ਼ਿਸ਼ਕਰਤਾ ਹਮਜ਼ਾ ਬੁਰਹਾਨ ਕੱਲ੍ਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ POK ਵਿੱਚ ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿੱਚ ਮਾਰਿਆ ਗਿਆ ਹੈ। ਬੁਰਹਾਨ ਉਰਫ ਅਰਜੁਮੰਦ ਗੁਲਜ਼ਾਰ ਡਾਰ ਉਰਫ ਡਾਕਟਰ ਅਲ ਬਦਰ ਦਹਿਸ਼ਤਗਰਦ ਧੜੇ ਦਾ ਇੱਕ ਕਮਾਂਡਰ ਸੀ ਜਿਸ ਨੂੰ ਭਾਰਤ ਨੇ ਅਪ੍ਰੈਲ 2022 ਵਿੱਚ ਜੰਮੂ ਕਸ਼ਮੀਰ ਵਿੱਚ ਕਈ ਦਹਿਸ਼ਤਗਰਦ ਘਟਨਾਵਾਂ ਵਿੱਚ ਸ਼ਾਮਲ ਹੋਣ ਲਈ ਦਹਿਸ਼ਤਗਰਦ ਐਲਾਨਿਆ ਸੀ। ਉਹ ਪੁਲਵਾਮਾ ਹਮਲੇ ਤੋਂ ਬਾਅਦ ਇੱਕ ਅਧਿਆਪਕ ਦੇ ਰੂਪ ਵਿੱਚ POK ਵਿੱਚ ਰਹਿ ਰਿਹਾ ਸੀ। ਪੁਲਿਸ ਅਨੁਸਾਰ ਮੁਜ਼ੱਫਰਾਬਾਦ ਦੇ ਗੋਜਰਾ ਵਿੱਚ ਇੱਕ ਨਿੱਜੀ ਕਾਲਜ ਦੇ ਪ੍ਰਿੰਸੀਪਲ ਬੁਰਹਾਨ ਨੂੰ ਕੱਲ੍ਹ ਸਵੇਰੇ ਕਾਲਜ ਤੋਂ ਬਾਹਰ ਨਿਕਲਦੇ ਸਮੇਂ ਨਿਸ਼ਾਨਾ ਬਣਾਇਆ ਗਿਆ। ਹਮਲਾਵਾਰਾਂ ਨੇ ਉਸ ਦੇ ਨੇੜਿਓਂ ਕਈ ਗੋਲੀਆਂ ਚਲਾਈਆਂ। ਪੁਲਿਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੁਰਹਾਨ ਦੇ ਸਿਰ 'ਚ 3 ਗੋਲੀਆਂ ਲੱਗੀਆਂ। ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਅਤੇ ਹਮਲੇ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ ਗਿਆ। ਇੱਕ ਚਸ਼ਮਦੀਦ ਨੇ ਦੱਸਿਆ ਕਿ ਅਪਰਾਧ ਕਰਨ ਤੋਂ ਬਾਅਦ ਸ਼ੱਕੀ ਮੋਟਰਸਾਈਕਲ 'ਤੇ ਭੱਜ ਰਿਹਾ ਸੀ ਜਦੋਂ ਸਥਾਨਕ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਡਾਰ, ਜਿਸ ਦਾ ਜਨਮ 1999 ਵਿੱਚ ਹੋਇਆ ਸੀ, ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਰਤਨੀਪੁਰਾ ਦਾ ਰਹਿਣ ਵਾਲਾ ਸੀ। ਉਹ ਜਾਇਜ਼ ਦਸਤਾਵੇਜ਼ਾਂ ਨਾਲ ਪਾਕਿਸਤਾਨ ਗਿਆ ਸੀ ਜਿੱਥੇ ਉਹ ਅਲ ਬਦਰ ਦਹਿਸ਼ਤਗਰਦ ਸਮੂਹ ਵਿੱਚ ਸ਼ਾਮਲ ਹੋ ਗਿਆ। ਕੇਂਦਰੀ ਗ੍ਰਹਿ ਮੰਤਰਾਲੇ ਅਨੁਸਾਰ ਡਾਰ ਇੱਕ ਸਰਗਰਮ ਦਹਿਸ਼ਤਗਰਦ ਅਤੇ ਅਲ ਬਦਰ ਦਾ ਕਮਾਂਡਰ ਸੀ। ਰੇਲਵੇ ਬੁਨਿਆਦੀ ਢਾਂਚੇ ਅਤੇ ਰੇਲ ਸੰਚਾਲਨ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਹਾਲੀਆ ਘਟਨਾਵਾਂ ਦਰਮਿਆਨ ਰੇਲਵੇ ਮੰਤਰਾਲੇ ਨੇ ਮੁਸਾਫਰਾਂ ਨੂੰ ਸਫ਼ਰ ਦੌਰਾਨ ਚੌਕਸ ਰਹਿਣ ਅਤੇ ਰੇਲਵੇ ਸਟੇਸ਼ਨਾਂ 'ਤੇ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਵਿਅਕਤੀ ਦੀ ਤੁਰੰਤ ਜਾਣਕਾਰੀ ਹੈਲਪਲਾਈਨ ਨੰਬਰ 139 'ਤੇ ਦੇਣ ਦੀ ਅਪੀਲ ਕੀਤੀ ਹੈ। ਇਹ ਬੇਨਤੀ ਕੱਲ੍ਹ ਦਿੱਲੀ ਦੇ ਰੇਲ ਭਵਨ ਵਿਖੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਸੁਰੱਖਿਆ ਮੀਟਿੰਗ ਤੋਂ ਬਾਅਦ ਕੀਤੀ ਗਈ। ਮੀਟਿੰਗ ਵਿੱਚ ਰੇਲ ਰਾਜ ਮੰਤਰੀ ਵੀ ਸੋਮੰਨਾ ਅਤੇ ਰਵਨੀਤ ਸਿੰਘ ਬਿੱਟੂ ਦੇ ਨਾਲ ਨਾਲ ਦੇਸ਼ ਭਰ ਦੇ ਸੀਨੀਅਰ ਰੇਲਵੇ ਬੋਰਡ ਅਧਿਕਾਰੀਆਂ ਅਤੇ ਫੀਲਡ ਅਫਸਰਾਂ ਨੇ ਸ਼ਿਰਕਤ ਕੀਤੀ। ਮੰਤਰਾਲੇ ਨੇ ਹਾਲ ਹੀ ਵਿੱਚ ਗੱਡੀਆਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਸਮੇਤ ਹਾਲ ਵਿੱਚ ਹੀ ਕਈ ਘਟਨਾਵਾਂ ਦੀ ਮੁੱਢਲੀ ਜਾਂਚ ਵਿੱਚ ਸਮਾਜ ਵਿਰੋਧੀ ਅਨਸਰਾਂ ਦੀ ਸ਼ਮੂਲੀਅਤ ਦਾ ਸੰਕੇਤ ਦਿੱਤਾ ਹੈ। ਰੇਲਵੇ ਸੁਰੱਖਿਆ ਬਲ RPF ਇਹਨਾਂ ਘਟਨਾਵਾਂ ਦੀ ਸਰਗਰਮੀ ਨਾਲ ਜਾਂਚ ਕਰ ਰਿਹਾ ਹੈ। ਅਧਿਕਾਰੀਆਂ ਨੇ ਮੀਟਿੰਗ ਦੌਰਾਨ ਕਿਹਾ ਕਿ ਕਈ ਮਾਮਲਿਆਂ ਵਿੱਚ ਰੇਲ ਅਧਿਕਾਰੀਆਂ ਵੱਲੋਂ ਸਮੇਂ ਸਿਰ ਅਤੇ ਸਰਗਰਮ ਕਾਰਵਾਈ ਨੇ ਵੱਡੇ ਹਾਦਸਿਆਂ ਨੂੰ ਰੋਕਣ ਵਿੱਚ ਮਦਦ ਕੀਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNews ਜਲੰਧਰ। ਪੰਜਾਬ ਪੁਲਿਸ ਨੇ ਕੱਲ੍ਹ ਪਠਾਨਕੋਟ ਦੇ ਇੱਕ ਨਿਵਾਸੀ ਨੂੰ ਪਠਾਨਕੋਟ ਜੰਮੂ ਨੈਸ਼ਨਲ ਹਾਈਵੇ 44 'ਤੇ ਇੰਟਰਨੈੱਟ ਨਾਲ ਜੁੜੇ CCTV ਕੈਮਰਾ ਲਗਾ ਕੇ ਪਾਕਿਸਤਾਨ ਅਧਾਰਿਤ ਹੈਂਡਲਰਾਂ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਸਾਡੇ ਜਲੰਧਰ ਵਾਲੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪਠਾਨਕੋਟ ਦੇ ਸੀਨੀਅਰ ਪੁਲਿਸ ਸੁਪਰਡੈਂਟ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਮੁਲਜ਼ਮ ਬਲਜੀਤ ਸਿੰਘ ਨੇ ਹਾਈਵੇ 'ਤੇ ਇੱਕ ਪੁਲ ਨੇੜੇ ਇੱਕ CCTV ਲਾਇਆ ਸੀ ਤਾਂ ਜੋ ਕਥਿਤ ਤੌਰ 'ਤੇ ਫੌਜ ਅਤੇ ਨੀਮ ਫੌਜੀ ਬਲਾਂ ਦੀ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਸਕੇ। ਇਸ ਦੀ ਲਾਈਵ ਫੀਡ ਪਾਕਿਸਤਾਨ

0: ਪਾਕਿਸਤਾਨੀ ਏਜੰਸੀ ISI ਦੇ ਹੈਂਡਲਰਾਂ ਨੂੰ ਸਾਂਝੀ ਕੀਤੀ ਜਾਂਦੀ ਸੀ। ਪੁਲਿਸ ਉਸ ਦੇ 3 ਹੋਰ ਸਾਥੀਆਂ ਦੀ ਵੀ ਭਾਲ ਕਰ ਰਹੀ ਹੈ।
1: ਕੱਲ ਸਾਡੇ CIA ਟੀਮ ਪਠਾਨਕੋਟ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਲਜੀਤ ਸਿੰਘ ਜਿਹੜਾ ਹੈਗਾ, ਬਲਜੀਤ ਸਿੰਘ ਬੀਤੂ ਆ, ਇਹ ਪਿੰਡ ਧਾਰੀਵਾਲ ਚੱਕ ਦਾ ਰਹਿਣ ਵਾਲਾ ਆ। ਧਾਰੀਵਾਲ ਚੱਕ ਪੁਲਿਸ ਸਟੇਸ਼ਨ ਸਦਰ ਦੇ ਵਿੱਚ ਆਉਂਦਾ ਹੈਗਾ। ਉਹ ਤੇ ਉਹਦੇ 3 ਸਾਥੀ ਜਿਹੜੇ ਹੈਗੇ ਆ, ਪਠਾਨਕੋਟ ਵਿੱਚ ਜਿਹੜਾ ਨੈਸ਼ਨਲ ਹਾਈਵੇ 44 ਆ, ਜਿਹੜਾ ਕਿ ਪਠਾਨਕੋਟ ਤੋਂ ਜੰਮੂ ਨੂੰ ਜਾ ਰਿਹਾ, ਉਹਦੇ ਰਸਤੇ ਵਿੱਚ ਸੁਜਾਨਪੁਰ ਦਾ ਜਿਹੜਾ ਅੱਡਾ ਆਉਂਦਾ, ਉਸ ਅੱਡੇ ਦੇ ਉੱਤੇ ਇਹਨਾਂ ਨੇ ਜਸੂਸੀ ਕਰਨ ਵਾਸਤੇ ਕੈਮਰੇ ਲਗਾਏ ਸੀ। ਇਹ ਸੰਵੇਦਨਸ਼ੀਲ ਜਗ੍ਹਾ ਹੈਗੀ ਆ, ਇੱਥੋਂ ਹਰ ਤਰ੍ਹਾਂ ਦੀ ਜਿਹੜੀ ਮੂਵਮੈਂਟ ਕੈਚ ਕਰਨ ਵਾਸਤੇ ਜਿਹੜੇ ਕੈਮਰੇ ਲਗਾਏ ਗਏ ਸੀਗੇ। ਤੇ ਇਹਨੂੰ ਕੱਲ੍ਹ ਗ੍ਰਿਫਤਾਰ ਕੀਤਾ ਗਿਆ, ਇਹਦੀ ਜਿਹੜੀ ਹੈਗੀ ਆ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਉਪਰੰਤ ਜਿਹੜੀ ਹੈਗੀ ਆ ਉਸ ਜਗ੍ਹਾ ਦੀ ਨਿਸ਼ਾਨਦੇਹੀ ਕੀਤੀ ਗਈ, ਔਰ ਉਸ ਜਗ੍ਹਾ ਤੋਂ ਜਿਹੜੇ ਸਟੈਂਡ ਲੋਨ ਇੰਟਰਨੈਟ ਬੇਸਡ ਆ ਉਹ ਕੈਮਰੇ ਜਿਹੜੇ ਹੈਗੇ ਆ ਪੁਲਿਸ ਨੇ ਰਿਕਵਰ ਕਰ ਲਏ ਆ। ਇਹਦੇ ਪਿੱਛੇ 3 ਸਾਥੀ ਹੋਰ ਆ, ਇਹਦੇ 1 ਲੋਜਿਸਟਿਕਸ ਪ੍ਰੋਵਾਈਡ ਕਰਵਾ ਰਿਹਾ ਲੋਕਲ, 2 ਜਿਹੜੇ ਹੈਗੇ ਆ ਉਹ ਫਰਦਰ ਜਿਹੜੇ ਹੈਗੇ ਆ ਵਿਦੇਸ਼ ਵਿੱਚ ਬੈਠੇ ਹੋਏ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਆ ਉਹਨਾਂ ਨਾਲ ਇਨ ਟੱਚ ਹੈਗੇ ਆ। ਸੋ ਇਹਨੂੰ ਮੋਟੀਵੇਟ ਕੀਤਾ ਗਿਆ ਸੀਗਾ ਇਸ ਕੰਮ ਲਈ, ਔਰ ਇਸ ਕੰਮ ਵਾਸਤੇ ਇਹਨੂੰ ਉਹਨਾਂ ਨੇ ਥੋੜੇ ਬਹੁਤੇ ਪੈਸੇ ਵੀ ਦਿੱਤੇ ਆ।
0: ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਪੁਲਿਸ ਨੇ ਪਾਕਿਸਤਾਨ ਦੇ 2 ISI ਸਮਰਥਿਤ ਜਸੂਸੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਸੀ, ਜੋ ਸੰਵੇਦਨਸ਼ੀਲ ਫੌਜੀ ਸਥਾਨਾਂ ਦੀ ਲਾਈਵ ਫੀਡ ਪਾਕਿਸਤਾਨ ਅਧਾਰਤ ਹੈਂਡਲਰਾਂ ਨੂੰ ਭੇਜਦੇ ਸਨ। CBI ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਦੇ ਸਬੰਧ ਵਿੱਚ ਲਾਤੂਰ ਤੋਂ ਬੱਚਿਆਂ ਦੇ ਇੱਕ ਡਾਕਟਰ ਮਨੋਜ ਸ਼ਿਰੂਰੇ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਡਾਕਟਰ ਸ਼ਿਰੂਰੇ ਨੇ ਕਥਿਤ ਤੌਰ 'ਤੇ ਆਪਣੀ ਧੀ ਲਈ ਨੀਟ ਪ੍ਰੀਖਿਆ ਪ੍ਰਸ਼ਨ ਪੱਤਰ ਖਰੀਦਿਆ ਸੀ। CBI ਅਧਿਕਾਰੀ ਨੇ ਕੁਝ ਦਿਨ ਪਹਿਲਾਂ ਡਾਕਟਰ ਸ਼ਿਰੂਰੇ ਦੇ ਹਸਪਤਾਲ ਦਾ ਦੌਰਾ ਕੀਤਾ ਸੀ ਅਤੇ ਵਿਆਪਕ ਪੁੱਛਗਿੱਛ ਕੀਤੀ ਸੀ। ਤਾਮਿਲਨਾਡੂ ਵਿੱਚ ਅੱਜ ਜੋਸਫ ਵਿਜੇ ਦੀ ਅਗਵਾਈ ਵਾਲੇ ਮੰਤਰੀ ਮੰਡਲ ਵਿੱਚ 2 ਹੋਰ ਮੰਤਰੀ ਸ਼ਾਮਲ ਕੀਤੇ ਜਾਣਗੇ। VCK ਦੇ ਵਨਿਆ ਅਰਾਸੂ ਅਤੇ IUML ਦੇ AM ਸ਼ਾਰਜਾ ਮੰਤਰੀਆਂ ਵਜੋਂ ਸਹੁੰ ਚੁੱਕਣਗੇ। IPL ਕ੍ਰਿਕਟ ਵਿੱਚ ਬੀਤੀ ਰਾਤ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਨੇ ਚੇਨਈ ਸੁਪਰ ਕਿੰਗਸ ਨੂੰ 99 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਚੇਨਈ ਸੁਪਰ ਕਿੰਗਸ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਗੁਜਰਾਤ ਟਾਈਟਨਸ ਵੱਲੋਂ ਦਿੱਤੇ ਗਏ 230 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਚੇਨਈ ਸੁਪਰ ਕਿੰਗਸ 13 ਓਵਰਾਂ ਅਤੇ 4 ਗੇਂਦਾਂ ਵਿੱਚ ਸਿਰਫ 140 ਦੌੜਾਂ ਹੀ ਬਣਾ ਸਕੀ। ਗੁਜਰਾਤ ਟਾਈਟਨਸ ਵੱਲੋਂ ਮੁਹੰਮਦ ਸਿਰਾਜ, ਰਾਸ਼ਿਦ ਖਾਨ ਅਤੇ ਕਾਗੀਸੋ ਰਬਾਡਾ ਨੇ 3-3 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਗੁਜਰਾਤ ਟਾਈਟਨਸ ਨੇ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ 4 ਵਿਕਟਾਂ ਅਤੇ 229 ਦੌੜਾਂ ਬਣਾਈਆਂ। ਅੱਜ ਹੈਦਰਾਬਾਦ ਵਿੱਚ ਸ਼ਾਮੀ 7:30 ਵਜੇ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋਏਗਾ। ਮੌਸਮ ਵਿਭਾਗ ਨੇ ਅੱਜ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਗਰਮੀ ਅਤੇ ਲੂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਵੀ ਅੱਜ ਲੂ ਦੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਹੈ। ਉੱਤਰ ਪ੍ਰਦੇਸ਼ ਵਿੱਚ ਤਾਪਮਾਨ ਸਾਰੇ ਰਿਕਾਰਡ ਤੋੜ ਰਿਹਾ। ਪੂਰਾ ਰਾਜ ਭਿਆਨਕ ਗਰਮੀ ਦੀ ਲਪੇਟ ਵਿੱਚ। ਬਾਂਦਾ ਜ਼ਿਲ੍ਹੇ ਵਿੱਚ ਕੱਲ੍ਹ ਲਗਾਤਾਰ 5ਵੇਂ ਦਿਨ ਦੇਸ਼ ਦਾ ਸਭ ਤੋਂ ਵੱਧ ਤਾਪਮਾਨ 47.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੌਰਾਨ ਪੰਜਾਬ ਵਿੱਚ ਜਲੰਧਰ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਅੱਜ ਸਵੇਰੇ ਹਲਕੀ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਕਾਨਸ ਫਿਲਮ ਫੈਸਟੀਵਲ ਵਿੱਚ ਕੱਲ੍ਹ ਪੂਰੀ ਤਰ੍ਹਾਂ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਬਣੀ ਇੱਕ ਨਵੀਂ ਫਿਲਮ ਦਾ ਪ੍ਰੀਮੀਅਰ ਕੀਤਾ ਗਿਆ। ਹੈਲ ਗ੍ਰਿੰਡ ਨਾਮ ਦੀ ਇਹ ਫਿਲਮ 95 ਮਿੰਟ ਦੀ ਫਿਲਮ ਹੈ, ਜੋ 15 ਲੋਕਾਂ ਦੀ ਟੀਮ ਨੇ ਸਿਰਫ 14 ਦਿਨਾਂ ਵਿੱਚ ਬਣਾਈ ਹੈ। ਇਸ 'ਤੇ ਲਗਭਗ $5 ਲੱਖ ਖਰਚ ਹੋਏ ਨੇ। ਸੈਨ ਫਰਾਂਸਿਸਕੋ ਸਟਾਰਟਅਪ ਹਿਕਸਫੀਲਡ AI ਨੇ ਬੁੱਧਵਾਰ ਨੂੰ ਇਸ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਕਰ ਦਿੱਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਾਈਟਸ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੱਲ੍ਹ ਨਵੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਹੋਈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਅਮਰੀਕਾ ਲੋੜ ਪੈਣ 'ਤੇ ਭਾਰਤ ਨੂੰ ਈਂਧਨ ਦੀ ਵਿਕਰੀ ਲਈ ਤਿਆਰ ਹੈ। ਪੁਲਵਾਮਾ ਦਹਿਸ਼ਤਗਰਦ ਹਮਲੇ ਦਾ ਮੁੱਖ ਸਾਜਿਸ਼ਕਰਤਾ ਹਮਜ਼ਾ ਬੁਰਹਾਨ ਕੱਲ੍ਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿੱਚ ਮਾਰਿਆ ਗਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
2: ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਸੁਣ ਰਹੇ ਹੋ ਨਿਊਜ਼ ਔਨ AIR ਐਪ 'ਤੇ। ਸਮਾਂ ਮਿਲਾਓ, ਸਵੇਰ ਦੇ 8:40 ਹੋਏ ਨੇ। ਹੁਣ ਵੇਲਾ ਹੈ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਹੈ ਮੋਨਿਕਾ। ਇਸ ਪ੍ਰੋਗਰਾਮ 'ਚ ਤੁਸੀਂ ਸੁਣਦੇ ਹੁੰਦੇ ਹੋ ਪੰਜਾਬੀ ਫਿਲਮਾਂ 'ਚੋਂ ਕੁਝ ਗੀਤ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਮਰਿੰਦਰ ਗਿੱਲ ਦੇ ਇਸ ਗੀਤ ਨਾਲ।
3: ਵੱਜ ਗਿਆ ਅਲਾਰਮ ਸਵੇਰ ਹੋ ਗਈ, ਕੰਮ ਛੁੱਟ ਜਾਣਾ ਈ ਜੇ ਦੇਰ ਹੋ ਗਈ।
2: ਜੀ ਬਿਲਕੁਲ, ਅਲਾਰਮ ਮੈਨੂੰ ਲੱਗਦਾ ਕਾਫੀ, ਵੈਸੇ ਤਾਂ ਕਾਫੀ ਦੇਰ ਪਹਿਲਾਂ ਦੇ ਵੱਜ ਗਏ ਹੋਣੇ ਆ, ਤੇ ਹੁਣ ਤੁਸੀਂ ਆਪਣੇ ਕੰਮਾਂ ਕਾਰਾਂ ਤੇ ਜਾਣ ਲਈ ਤਿਆਰ ਹੋਵੋਗੇ, ਤੇ ਚਲਦੇ ਚਲਦੇ ਮਤਲਬ ਆਪਣੇ ਕੰਮਾਂ ਕਾਰਾਂ ਤੇ ਜਾਣ ਲੱਗਿਆ ਆਕਾਸ਼ਵਾਣੀ ਪਟਿਆਲਾ ਜ਼ਰੂਰ ਸੁਣੋ। ਇਹ ਗੀਤ ਤੁਹਾਨੂੰ ਸੁਣਵਾ ਰਿਹਾ ਫਿਲਮ ਚੱਲ ਮੇਰਾ ਪੁੱਤ ਵਿੱਚੋਂ ਅਮਰਿੰਦਰ ਗਿੱਲ ਤੇ ਗੁਰਸ਼ਬਦ ਦੀਆਂ ਆਵਾਜ਼ਾਂ 'ਚ, ਸੰਗੀਤ ਡਾਕਟਰ GS ਦਾ, ਤੇ ਇਸ ਗੀਤ ਦੇ ਬੋਲ ਲਿਖੇ ਨੇ ਸੱਤਾ ਵੈਰੋ ਵਾਲੀਆਂ ਨੇ।

0: ਫਿਲਮ ਚੱਕ ਜਵਾਨਾਂ ਵਿੱਚੋਂ ਇਹ ਗੀਤ ਤੁਸੀਂ ਸੁਣਿਆ ਫਿਰੋਜ਼ ਖਾਨ ਤੇ ਆਕ੍ਰਿਤੀ ਕੱਕੜ ਦੀਆਂ ਆਵਾਜ਼ਾਂ 'ਚ। ਸ਼ਾਮ ਬਲਕਾਰ ਦੇ ਲਿਖੇ ਇਸ ਗੀਤ ਨੂੰ ਸੰਗੀਤ ਨਾਲ ਸਜਾਇਆ ਸੀ ਜੈਦੇਵ ਕੁਮਾਰ ਨੇ।
1: ਪਰਨੀਤ, ਅਲਮਾਰੀ ਚੋਂ ਬੈਗ ਲੈ ਆਈ ਮੇਰਾ ਧੀਏ।
2: ਪਾਪਾ ਜੀ ਕਿਹੜਾ? ਕਾਲੇ ਰੰਗ ਦਾ ਜਾਂ ਖਾਕੀ ਵਾਲਾ?
1: ਪੁੱਤ ਖਾਕੀ ਰੰਗ ਵਾਲਾ।
2: ਪਾਪਾ ਜੀ ਗੱਲ ਦੱਸੋ, ਤੁਸੀਂ ਹਮੇਸ਼ਾ ਇਹੀ ਬੈਗ ਕਿਉਂ ਲੈ ਕੇ ਜਾਂਦੇ ਹੋ?
1: ਧੀਏ, ਆਹਾ ਬੈਗ ਜੂਟ ਦਾ ਬਣਿਆ ਹੋਇਆ, ਜਿਹੜਾ ਪਲਾਸਟਿਕ ਤੇ ਲੈਦਰ ਦੇ ਬੈਗ ਨਾਲੋਂ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਹੈ। ਸਸਤਾ ਵੀ ਹੈ ਤੇ ਮਜ਼ਬੂਤ ਵੀ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਵਾਤਾਵਰਣ ਪ੍ਰਤੀ ਮੁੜ ਵਰਤਣ ਯੋਗ ਹੈ।
2: ਸਹੀ ਗੱਲ ਹੈ ਬਾਪੂ ਜੀ, ਸਾਨੂੰ ਯੂਜ਼ ਐਂਡ ਥਰੋ ਵਾਲਾ ਕਲਚਰ ਛੱਡ ਕੇ ਰੀਯੂਜ਼ ਤੇ ਰੀਸਾਈਕਲ ਵੱਲ ਧਿਆਨ ਦੇਣਾ ਚਾਹੀਦਾ ਹੈ, ਤਾਂ ਹੀ ਤਾਂ ਅਸੀਂ ਵਾਤਾਵਰਣ ਨੂੰ ਸੁਰੱਖਿਅਤ ਰੱਖਾਂਗੇ।
1: ਬਿਲਕੁਲ ਸਹੀ ਧੀਏ, ਜੇ ਵਾਤਾਵਰਣ ਬਚਾਵਾਂਗੇ ਤਾਂ ਹੀ ਸੁੱਖ ਦਾ ਸਾਹ ਪਾਵਾਂਗੇ।
0: ਪ੍ਰੋਗਰਾਮ ਚੱਲ ਰਿਹਾ ਜੀ ਫਿਲਮੀ ਜੰਕਸ਼ਨ, ਸਵੇਰ ਦੇ 8:50 ਹੋਏ ਨੇ। ਅਗਲਾ ਗੀਤ ਸੁਣਦੇ ਹਾਂ ਵੱਡਾ ਕਲਾਕਾਰ ਫਿਲਮ ਚੋਂ ਪ੍ਰਭ ਗਿੱਲ ਦਾ ਗਾਇਆ ਇਹ ਗੀਤ ਹੈ, ਸੰਗੀਤ ਗੁਰਮੀਤ ਸਿੰਘ ਦਾ ਤੇ ਇਸ ਗੀਤ ਦੇ ਬੋਲ ਲਿਖੇ ਨੇ ਵਿੰਦਰ ਨੱਥੂ ਮਾਜਰਾ ਨੇ।

0: ਅਕਾਸ਼ ਤਾਂ ਅਸੀਂ ਹਾਂ, ਕੁਦਰਤ ਤਾਂ ਲੱਖ ਆਕਾਸ਼ਾਂ ਚ ਆਕਾਸ਼ ਹੈ, ਕਤਾਰ ਚ ਤਾਂ ਅਸੀਂ ਹਾਂ, ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
1: ਪ੍ਰੋਗਰਾਮ ਫਿਲਮੀ ਜੰਕਸ਼ਨ ਦੀ ਆਖਰੀ ਪੇਸ਼ਕਸ਼ ਫਿਲਮ ਗੋਰਿਆਂ ਨੂੰ ਦਫਾ ਕਰੋ ਫਿਲਮ ਵਿੱਚੋਂ।
2: ਕਿੱਥੇ ਜੁੜਦੀਆਂ ਨੇ
1: ਕਮਲ ਖਾਨ ਤੇ ਜਸਪਿੰਦਰ ਨਰੂਲਾ ਦੀਆਂ ਆਵਾਜ਼ਾਂ 'ਚ ਗੀਤ, ਬੋਲ ਲਿਖੇ ਨੇ ਕੁਮਾਰ ਨੇ ਤੇ ਸੰਗੀਤ ਜਤਿੰਦਰ ਸ਼ਾਹ ਦਾ।

0: ਤੇ ਸਿੱਕੀ ਦੇ ਨਾਲ ਹੀ ਅੱਜ ਦਾ ਫਿਲਮੀ ਜੰਕਸ਼ਨ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਦਿਓ ਇਜਾਜ਼ਤ।
1: पॉडकास्ट और वायरल रील्स के शोर में सोचो असली ओजी कौन है। बॉस रेट्रो इज द न्यू कूल और इंडिया का सबसे पहला ट्रेंड सेटर है अपना आकाशवाणी। वही सुकून वाली वाइब, म्यूजिक और सॉलिड इन्फो पूरे 90 सालों से नॉन स्टॉप ट्रेंडिंग। ट्यून इन करो क्योंकि लेजेंड्स कभी आउटडेटेड नहीं होते। आकाशवाणी 90 इयर्स से इंडिया की ओरिजिनल आवाज।
0: FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਭ ਮਿਲਾਓ ਜੀ, ਇਸ ਵੇਲੇ ਸਵੇਰ ਦੇ 9 ਵਜਣ ਵਾਲੇ ਨੇ। ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਰਾਸ਼ਟਰੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ।
2: ਬਹੁਤ ਅੱਛੀ ਹੈ।

0: ऐसी बेमिसाल कहानियां आपको मिलेंगी सिर्फ विविध भारती पर। विविध भारती, आपका जीवन संगी।
1: ਹੁਣ ਤੱਕ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 100.2 ਮੈਗਾਹਰਟਸ ਤੇ। ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਰਹੇ ਹੋ। ਸਮਾਂ ਮਿਲਾਓ, ਸਵੇਰ ਦੇ 10 ਵਜੇ ਨੇ ਤੇ ਹੁਣ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਾਈਡਸ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੱਲ੍ਹ ਨਵੀਂ ਦਿੱਲੀ ਚ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਹੋਈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਅਮਰੀਕਾ ਲੋੜ ਪੈਣ ਤੇ ਭਾਰਤ ਨੂੰ ਇੰਧਨ ਦੀ ਵਿਕਰੀ ਲਈ ਤਿਆਰ ਹੈ। ਪੁਲਵਾਮਾ ਦਹਿਸ਼ਤਗਰਦ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਹਮਜ਼ਾ ਬੁਰਹਾਨ ਕੱਲ੍ਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿਚ ਮਾਰਿਆ ਗਿਆ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਦੇ ਸਬੰਧ ਵਿਚ ਲਾਤੂਰ ਤੋਂ ਬੱਚਿਆਂ ਦੇ ਇਕ ਡਾਕਟਰ ਮਨੋਜ ਸ਼ਿਰੋਰੇ ਨੂੰ ਹਿਰਾਸਤ ਵਿਚ ਲਿਆ। ਰੇਲ ਮੰਤਰਾਲੇ ਨੇ ਮੁਸਾਫਰਾਂ ਨੂੰ ਸਫ਼ਰ ਦੌਰਾਨ ਚੌਕਸ ਰਹਿਣ ਤੇ ਰੇਲਵੇ ਸਟੇਸ਼ਨਾਂ ਤੇ ਸ਼ੱਕੀ ਗਤੀਵਿਧੀ ਜਾਂ ਵਿਅਕਤੀ ਦੀ ਜਾਣਕਾਰੀ ਤੁਰੰਤ ਹੈਲਪਲਾਈਨ ਨੰਬਰ 139 ਤੇ ਦੇਣ ਲਈ ਕਿਹਾ। ਪੰਜਾਬ ਪੁਲਿਸ ਨੇ ਪਠਾਨਕੋਟ ਦੇ ਇਕ ਨਿਵਾਸੀ ਨੂੰ ਪਠਾਨਕੋਟ ਜੰਮੂ ਰਾਸ਼ਟਰੀ ਸ਼ਾਹਰਾਹ 44 ਦੇ ਇੰਟਰਨੈਟ ਨਾਲ ਜੁੜੇ CCTV ਕੈਮਰੇ ਲਗਾ ਕੇ ਪਾਕਿਸਤਾਨ ਆਧਾਰਿਤ ਹੈਂਡਲਰਾਂ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ।

0: ਵਾਰ ਤਾਂ ਆਪਾਂ ਨਿੰਮ ਵੀ ਵਢਾ ਦੇਣੀ ਆ ਆਪਣੇ ਵਿਹੜੇ ਚੋਂ। ਸਾਰਾ ਦਿਨ ਪੱਤੇ ਖਿਲਰੇ ਰਹਿੰਦੇ ਨੇ।
1: ਨਾ ਪੁੱਤ, ਪੰਛੀਆਂ ਦਾ ਰਣ ਬਸੇਰਾ ਏ, ਆਪਾਂ ਨੂੰ ਕੀ ਕਹਿੰਦਾ।
0: ਲੈ ਬੀਜੀ, ਮਾੜੀ ਜੀ ਹਵਾ ਚੱਲੇ ਤੇ ਸਾਰਾ ਵਿਹੜਾ ਪੱਤਿਆਂ ਨਾਲ ਭਰ ਜਾਂਦਾ, ਨਾਲੇ ਕਾਰ ਵੀ ਇਹਦੇ ਕਰਕੇ ਸਿੱਧੀ ਅੰਦਰ ਨਹੀਂ ਆਉਂਦੀ।
1: ਰੁੱਖ ਤੇ ਮਿੱਟੀ ਨੂੰ ਨਹੀਂ ਨਿੰਦਦੇ ਹੁੰਦੇ ਧੀਏ, ਇਹ ਤਾਂ ਜਿਉਂਦੇ ਜੀ ਵੀ ਸਾਨੂੰ ਪਾਲਦੇ ਨੇ ਤੇ ਮਰਨ ਤੇ ਵੀ ਇਹਨਾਂ ਨੇ ਹੀ ਕੰਮ ਆਉਣਾ। ਯਾਦ ਰੱਖ, ਅਸੀਂ ਜਦ ਵੀ ਇਸ ਜਹਾਨ ਤੋਂ ਰੁਖਸਤ ਹੋਣਾ ਤਾਂ ਆਪਣੇ ਨਾਲ ਇੱਕ ਰੁੱਖ ਵੀ ਲੈ ਕੇ ਜਾਵਾਂਗੇ।
0: ਹਾਂਜੀ ਬੀਜੀ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਮੈਨੂੰ ਆ ਗਈ ਹੈ।

0: ਤੁਹਾਡੀ ਗੱਲ ਸਮਝ, ਹੁਣ ਨੀ ਆਪਾਂ ਵੱਢਦੇ ਨਿੰਮ ਨੂੰ।
1: ਹਰ ਮਨੁੱਖ ਲਾਵੇ ਇੱਕ ਰੁੱਖ।
2: ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼। ਤੁਸੀਂ ਸਾਡੇ ਫੋਨ ਨੰਬਰ ਰਾਹੀਂ ਕਾਲ ਕਰਕੇ ਸਾਨੂੰ ਆਪਣੀਆਂ ਫਰਮਾਇਸ਼ਾਂ ਦੱਸ ਸਕਦੇ ਹੋ। ਸਾਡਾ ਫੋਨ ਨੰਬਰ ਹੈ 0175-2482-494। ਅਤੇ ਜਦੋਂ ਤੱਕ ਤੁਹਾਡੀ ਕਾਲ ਦੀ ਉਡੀਕ ਕਰਦੇ ਹਾਂ, ਅਸੀਂ ਸੁਣ ਲੈਂਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਇਸ ਦੇ ਨਾਲ ਪ੍ਰੋਗਰਾਮ ਹੈਲੋ ਫਰਮਾਇਸ਼ ਦੀ ਅੱਜ ਦੀ ਇਸ ਕੜੀ ਨੂੰ ਇੱਥੇ ਸਮਾਪਤ ਕਰਨ ਦੀ ਮੈਨੂੰ ਅਲੀਸ਼ਾ ਕੌਸ਼ਿਕ ਨੂੰ ਦਿਓ ਇਜਾਜ਼ਤ। FM 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਇਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ।

ਜੀ ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਸੁਣ ਰਹੇ ਹੋ ਨਿਊਜ਼ ਔਨ AIR ਐਪ ਤੇ। ਸਮਾਂ ਮਿਲਾਓ ਇਸ ਵੇਲੇ ਸਵੇਰ ਦੇ ਠੀਕ 11 ਵਜੇ ਨੇ। ਹੁਣ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਾਈਡਸ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੱਲ੍ਹ ਨਵੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਹੋਈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਅਮਰੀਕਾ ਲੋੜ ਪੈਣ ਤੇ ਭਾਰਤ ਨੂੰ ਈਂਧਨ ਦੀ ਵਿਕਰੀ ਲਈ ਤਿਆਰ ਹੈ। ਪੁਲਵਾਮਾ ਦਹਿਸ਼ਤਗਰਦ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਹਮਜ਼ਾ ਬੁਰਹਾਨ ਕੱਲ੍ਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿੱਚ ਮਾਰਿਆ ਗਿਆ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਦੇ ਸਬੰਧ ਵਿੱਚ ਲਾਤੂਰ ਤੋਂ ਬੱਚਿਆਂ ਦੇ ਇੱਕ ਡਾਕਟਰ ਮਨੋਜ ਸ਼ਿਰੋਰੇ ਨੂੰ ਹਿਰਾਸਤ ਵਿੱਚ ਲਿਆ। ਰੇਲ ਮੰਤਰਾਲੇ ਨੇ ਮੁਸਾਫਿਰਾਂ ਨੂੰ ਸਫ਼ਰ ਦੌਰਾਨ ਚੌਕਸ ਰਹਿਣ ਤੇ ਰੇਲਵੇ ਸਟੇਸ਼ਨਾਂ ਤੇ ਸ਼ੱਕੀ ਗਤੀਵਿਧੀ ਜਾਂ ਵਿਅਕਤੀ ਦੀ ਜਾਣਕਾਰੀ ਤੁਰੰਤ ਹੈਲਪਲਾਈਨ ਨੰਬਰ 139 ਤੇ ਦੇਣ ਲਈ ਕਿਹਾ। ਪੰਜਾਬ ਪੁਲਿਸ ਨੇ ਪਠਾਨਕੋਟ ਦੇ ਇੱਕ ਨਿਵਾਸੀ ਨੂੰ ਪਠਾਨਕੋਟ ਜੰਮੂ ਰਾਸ਼ਟਰੀ ਸ਼ਾਹਰਾਹ 44 ਤੇ ਇੰਟਰਨੈਟ ਨਾਲ ਜੁੜੇ CCTV ਕੈਮਰਾ ਲਗਾ ਕੇ ਪਾਕਿਸਤਾਨ ਆਧਾਰਿਤ ਹੈਂਡਲਰਾਂ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ। ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 121ਵੇਂ ਦਿਨ ਕੱਲ੍ਹ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ 552 ਟਿਕਾਣਿਆਂ ਤੇ ਛਾਪੇਮਾਰੀ ਦੌਰਾਨ 243 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946 93946 ਰਾਹੀਂ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਤੇ ਗੈਂਗਸਟਰਾਂ ਬਾਰੇ ਸੂਹ ਦੇ ਸਕਦੇ ਨੇ। ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿੱਚ ਅੱਜ ਲੂ ਦੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਜਲੰਧਰ ਤੇ ਇਸ ਦੇ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਅੱਜ ਸਵੇਰੇ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਤੇ IPL ਕ੍ਰਿਕਟ ਵਿੱਚ ਅਹਿਮਦਾਬਾਦ ਵਿੱਚ ਗੁਜਰਾਤ ਟਾਈਟਨਸ ਨੇ ਚੇਨਈ ਸੁਪਰ ਕਿੰਗਸ ਨੂੰ 99 ਦੌੜਾਂ ਨਾਲ ਹਰਾ ਦਿੱਤਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਾਸ ਖਬਰਾਂ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਸ ਤੇ ਨਿਊਜ਼ ਔਨ AIR ਐਪ ਤੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ। ਹੁਣ ਪੇਸ਼ ਹੈ ਪ੍ਰੋਗਰਾਮ ਹਿੰਦੀ ਜ਼ਾਇਕਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਮੋਨਿਕਾ। ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਆਪਣੀ ਪਸੰਦ ਦੇ ਹਿੰਦੀ ਫਿਲਮੀ ਗੀਤ ਅਤੇ ਆਪਣੀਆਂ ਫਰਮਾਇਸ਼ਾਂ ਤੁਸੀਂ ਸਾਨੂੰ ਭੇਜਣੀਆਂ ਨੇ ਵਟਸਐਪ 'ਤੇ ਮੈਸੇਜ ਕਰਕੇ 9650026268 ਸਾਡਾ ਨੰਬਰ ਹੈ। ਫਰਮਾਇਸ਼ਾਂ ਲਈ ਤੁਹਾਡੇ ਮੈਸੇਜਿਸ ਆਉਣੇ ਸ਼ੁਰੂ ਹੋ ਚੁੱਕੇ ਨੇ। ਕਰਦੇ ਹਾਂ ਸ਼ੁਰੂਆਤ, ਪਹਿਲਾ ਮੈਸੇਜ ਸਾਨੂੰ ਭੇਜਿਆ ਪਿੰਡ ਤੰਗੇੜਾ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਤੋਂ ਗੁਰਪ੍ਰੀਤ ਸਿੰਘ ਤੰਗੇੜਾ, ਪਰਮਜੀਤ ਕੌਰ, ਗੁਰਦੀਪ ਸਿੰਘ ਅਤੇ ਕਿਰਨਦੀਪ ਕੌਰ ਹੋਰਾਂ ਨੇ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ, ਸਹਿਜਪ੍ਰੀਤ ਕੌਰ, ਅਮਰੀਕ ਸਿੰਘ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਵਾ, ਪਿੰਡ ਜਲਾਨ, ਜ਼ਿਲ੍ਹਾ ਸੰਗਰੂਰ ਤੋਂ। ਪਿੰਡ ਜਲਵੇੜਾ ਤੋਂ ਭੁਪਿੰਦਰ ਸਿੱਧੂ, ਅਮਰਜੀਤ ਸਿੰਘ ਔਲਖ, ਰਾਘੋ ਮਾਜਰਾ ਪਟਿਆਲਾ ਤੋਂ। ਅਮਰਗੜ੍ਹ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ, ਖੁਸ਼ਪ੍ਰੀਤ ਕੌਰ, ਗੁਰਨੂਰ ਮਾਨ, ਕੁਲਵਿੰਦਰ ਕੌਰ ਮਾਨ ਅਤੇ ਹਰਵਿੰਦਰ ਮਾਨ। ਸਾਧੂ ਸ਼ਹਿਰ ਤੋਂ ਰਵਿੰਦਰ ਕੌਰ, ਮਨਪ੍ਰੀਤ ਕੌਰ, ਕੁਲਵਿੰਦਰ, ਮਨੂ, ਸੰਦੀਪ, ਅਮਨਦੀਪ ਕੌਰ ਅਤੇ ਕੁਲਵੰਤ। ਇਸ ਦੇ ਨਾਲ ਹੀ ਮੈਸੇਜ ਕਰਦੇ ਨੇ ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ ਸ਼ੈਫੀ ਅਤੇ ਡੈਵਿਸ। ਅਸਤੂਪੁਰਾ ਜ਼ਿਲ੍ਹਾ ਮਊ ਤੋਂ ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ ਅੰਸਾਰੀ, ਮੁਹੰਮਦ ਸਾਦਿਕ ਅੰਸਾਰੀ ਅਤੇ ਗਾਜ਼ੀਪੁਰ ਤੋਂ ਆਜ਼ਾਦ ਅਲੀ ਅਨਵਰ, ਰਿਜ਼ਵਾਨਾ ਪਰਵੀਨ ਅਤੇ ਅਬਦੁੱਲਾ ਆਜ਼ਾਦ।
ਚੌਂਕ ਬੱਤੀਆਂ ਵਾਲਾ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ, ਮਾਧੋਪੁਰੀ, ਰਾਜਕੌਰ, ਜੋਤੀ, ਗੋਲਡੀ, ਬੱਬੂ ਟਿਵਾਣਾ, ਰਾਮ ਲਾਲ ਖਰੋੜਾ ਅਤੇ ਮਾਧੋਪੁਰੀ ਪਰਿਵਾਰ ਦੇ ਹੋਰ ਮੈਂਬਰ, ਬਠਿੰਡਾ, ਪਾਟਨ ਦੁਰਗ, ਛੱਤੀਸਗੜ੍ਹ ਤੋਂ ਬਲਕਰਨ ਵਰਮਾ, ਅੰਜਨੀ, ਜੋਤੀ, ਨਿਧੀ, ਨਿਖਿਲ, ਪ੍ਰਹਲਾਦ ਅਤੇ ਰਾਜੇਂਦਰ ਵਰਮਾ, ਯਵਤਮਾਲ ਮਹਾਰਾਸ਼ਟਰ ਤੋਂ ਅਨਿਲ ਬੁਰਾਂਡੇ, ਊਸ਼ਾ, ਅਨੁਸ਼੍ਰੀ ਅਤੇ ਧਨਸ਼੍ਰੀ, ਬਲਹਾਰ ਸ਼ਾਹ ਤੋਂ ਸੂਰਜ, ਪ੍ਰਾਚੀ ਅਤੇ ਏਕਲਵਯ, ਮਨਾਲੀ ਹਿਮਾਚਲ ਪ੍ਰਦੇਸ਼ ਤੋਂ ਹਰਸ਼, ਵਿਨੇ, ਵਿਨੀਤ ਅਤੇ ਰੋਜਸ, ਚੰਡੀਗੜ੍ਹ ਸਿਟੀ ਤੋਂ ਇਹਨਾਂ ਦੀ ਫਰਮਾਇਸ਼, ਇਹਨਾਂ ਦਾ ਨਾਮ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਚੰਡੀਗੜ੍ਹ ਵਾਲਿਆਂ ਦਾ, ਅਤੇ ਇਹ ਹੈਗਾ ਜੀ ਮੁਕਰਾਮਪੁਰ ਬਸੀ ਪਠਾਣਾ ਤੋਂ ਨਰਿੰਦਰ ਚਾਵਲਾ, ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਧਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ, ਵਿਕਾਸ ਕਲੋਨੀ ਪਟਿਆਲਾ ਤੋਂ ਅਨਿਲ ਸ਼ਰਮਾ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਮਹਾਲਕਸ਼ਮੀ ਅਈਅਰ ਅਤੇ ਰਾਹਤ ਫਤਿਹ ਅਲੀ ਖਾਨ ਦੀਆਂ ਆਵਾਜ਼ਾਂ 'ਚ ਇਹ ਗੀਤ।

0: ਫਿਲਮ ਝੂਮ ਬਰਾਬਰ ਝੂਮ ਵਿੱਚੋਂ ਇੱਕ ਗੀਤ ਤੁਸੀਂ ਸੁਣਿਆ, ਗੁਲਜ਼ਾਰ ਦਾ ਲਿਖਿਆ ਤੇ ਸ਼ੰਕਰ ਅਹਿਸਾਨ ਲੋਏ ਦੇ ਸੰਗੀਤ ਨਾਲ ਸਜਿਆ।
1: ਆਵਾਜ਼, ਵਿਸ਼ਵਾਸ ਅਤੇ ਵਿਰਾਸਤ ਤੇ 90 ਸਾਲ ਦੀ ਕਹਾਣੀ ਆਕਾਸ਼ਵਾਣੀ।
0: ਪ੍ਰੋਗਰਾਮ ਹਿੰਦੀ ਜ਼ਾਇਕਾ ਚ ਅਗਲਾ ਗੀਤ ਸੁਣਦੇ ਹਾਂ। ਫਿਲਮ ਸੰਘਰਸ਼ ਵਿੱਚੋਂ ਫਰਮਾਇਸ਼ ਭੇਜਣ ਵਾਲੇ ਨੇ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਭੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਤੇ ਵੰਸ਼ ਭੱਤਾ। ਤੇ ਦਤਰੰਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਵਰਮਾ ਤੇ ਰੁਦਰ ਵਰਮਾ ਇਹ ਮੈਸੇਜ ਕੀਤਾ ਹੈ ਜੀ ਸਾਨੂੰ। ਰਾਜਮਾਤਾ ਨਗਰ ਬੁਲਢਾਣਾ, ਮਹਾਰਾਸ਼ਟਰ ਤੋਂ ਨਰਿੰਦਰ ਨਰਵਾੜੇ, ਜਯੋਤੀ ਆਕਾਂਸ਼ਾ ਤੇ ਆਕਾਸ਼ ਕੁਮਾਰ ਹੋਰਾਂ ਨੇ। ਭਿਵਾਨੀ ਤੋਂ ਲਿਖਦੇ ਨੇ ਕ੍ਰਿਸ਼ਨ ਮਹਿਰਾ, ਕੋਮਲ, ਕਿਰਨ, ਕਪਿਲ ਤੇ ਕੁਨਾਲ ਮਹਿਰਾ। ਭੋਪਾਲਗੜ੍ਹ ਰਾਜਸਥਾਨ ਤੋਂ ਮੈਸੇਜ ਕਰਦੇ ਨੇ ਧਰਮਿੰਦਰ ਛੀਂਪਾ, ਕਪਿਲ ਤੇ ਪੂਜਾ ਪਰਿਹਾਰ। ਪੀਪਰ ਲੋਡ ਸਰਗਾਓਂ ਛੱਤੀਸਗੜ੍ਹ ਤੋਂ ਦੀਪੇਸ਼ ਵਰਮਾ, ਪੂਨਮ ਵਰਮਾ, ਜੋਤੀ ਤੇ ਸ਼ਿਵਾਂਸ਼ ਵਰਮਾ ਦਾ ਮੈਸੇਜ ਹੈ। ਕੁਮਾਰਹੇੜਾ ਤੋਂ ਸਈਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ ਆਫੀਆ, ਇਬਰਾਹਿਮ ਸੱਦਾਮ ਤੇ ਅਦੀਬ ਹਸਨ। ਬਕਸਰ ਬਿਹਾਰ ਤੋਂ ਸ਼ਰਧਾਨੰਦ ਆਰਿਆ, ਅਭਿਆਨੰਦ ਤੇ ਪਰਮਾਨੰਦ ਆਰਿਆ। ਮਲੋਟ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼, ਮੈਂਡੀ ਸ਼ਰਮਾ, ਸੌਰਵ, ਸ਼ਾਇਨਾ ਤੇ ਨਿਵਾਨ ਸ਼ਰਮਾ। ਮੁਰਾਦਗੜ੍ਹ ਕਰਨਾਲ ਹਰਿਆਣਾ ਤੋਂ ਰਮੇਸ਼ ਕੁਮਾਰ ਕੰਬੋਜ, ਪਿੰਕੀ ਵੰਸ਼ ਤੇ ਭੂਵੇਸ਼ ਕੁਮਾਰ ਕੰਬੋਜ। ਸਲੇਮਪੁਰ ਜੱਟਾਂ ਤੋਂ ਸੁਰਿੰਦਰ ਸਿੰਘ, ਲਾਡੀ ਸਿੰਘ ਧਾਲੀਵਾਲ, ਤੇਜਾ ਮੋੜਾ ਪਿੰਡ ਤੇਜਾ ਮੋੜੀ ਅੰਬਾਲਾ ਤੋਂ ਬੰਸੀ ਲਾਲ ਸੰਧੂ। ਤੇ ਇਹ ਮੈਸੇਜ ਸਾਨੂੰ ਭੇਜਿਆ ਹੈ ਪਿੰਡ ਤੇ ਡਾਕ ਟੋਰੋਵਾਲ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਤੋਂ ਤ੍ਰਿਪਤਾ ਕੁਮਾਰੀ ਥਾਂਦੀ, ਗਗਨਦੀਪ ਥਾਂਦੀ, ਡਾਕਟਰ ਪ੍ਰਿਯੰਕਾ, ਡਾਕਟਰ ਪ੍ਰਸ਼ਾਂਤ, ਡਾਕਟਰ ਪ੍ਰਿਯਮ, ਭਾਮਿਕਾ ਤੇ ਬਾਣੀ ਹੋਰਾਂ ਨੇ। ਪਿੰਡ ਰਾਮਗੜ੍ਹ ਡਕਾਲਾ ਰੋਡ ਪਟਿਆਲਾ ਤੋਂ ਹਰਬੰਸ ਸਿੰਘ, ਮਨਮੀਤ ਸਿੰਘ, ਮਨਦੀਪ ਕੌਰ, ਪਰਨੀਤ ਕੌਰ, ਰਾਜਪ੍ਰੀਤ ਕੌਰ, ਹਰਬੰਸ ਸਿੰਘ। ਮੌੜ ਮੰਡੀ ਤੋਂ ਗੁਰਦੇਵ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ, ਬਲਜਿੰਦਰ ਕੌਰ ਤੇ ਗੈਵੀ ਕੈਨੇਡਾ ਤੋਂ, ਨਾਲ ਇਹਨਾਂ ਦੇ ਪੱਲਵੀ। ਬਾਗਪਤ ਤੋਂ ਸੰਜੇ ਢਿੰਗੀਆ, ਨਮਨ ਤੇ ਅਪਾਰ ਢਿੰਗੀਆ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਤੇ ਸੁਣਦੇ ਹਾਂ ਸੋਨੂ ਨਿਗਮ ਦੀ ਆਵਾਜ਼ 'ਚ ਗੀਤ ਫਿਲਮ ਸੰਘਰਸ਼ ਵਿੱਚੋਂ।

ਤੁਸੀਂ ਆਨੰਦ ਮਾਣ ਰਹੇ ਹੋ ਆਪਣੇ ਪਸੰਦ ਦੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹਿੰਦੀ ਜ਼ਾਇਕਾ 'ਚ ਮੇਰੇ ਯਾਨੀ ਮੋਨਿਕਾ ਦੇ ਨਾਲ ਅਗਲੇ ਗੀਤ ਦੀ ਫਰਮਾਇਸ਼ ਕਰਦੇ ਨੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ, ਪਿੰਡ ਮਹਿਸ ਨਾਭਾ ਤੋਂ ਹਰਜੀਤ ਸਿੰਘ, ਲਖਵਿੰਦਰ, ਹੈਪੀ, ਮਨਮੀਤ, ਲਾਲਗਿਰੀ ਗੋਸਵਾਮੀ, ਹੇਮਲਤਾ, ਹਿਨਾ, ਹਰਸ਼ਿਤ ਅਤੇ ਖੁਸ਼ੀ ਗੋਸਵਾਮੀ, ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ, ਬਿਲਾਸਪੁਰ ਛੱਤੀਸਗੜ੍ਹ ਤੋਂ ਮੁਕੇਸ਼ ਗੋਸਵਾਮੀ, ਮਧੂ, ਆਸ਼ੀਸ਼, ਸ਼ਿਵੰਨਿਆ ਅਤੇ ਅਨੂ ਗੋਸਵਾਮੀ, ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ, ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ ਅਤੇ ਬਰਾੜ ਪਰਿਵਾਰ ਦੇ ਹੋਰ ਮੈਂਬਰ, ਸੁਖਦੇਵ ਸਿੰਘ ਚਹਿਲ ਬੁਰਜ ਹਨੂੰਮਾਨਗੜ੍ਹ ਤੋਂ ਅਤੇ ਕੁਲਵੰਤ ਗਿੱਲ ਮਲੋਟ ਤੋਂ, ਪਿੰਡ ਵੱਡੀਆਂ ਜਾਲਾਂ ਤੋਂ ਦਰਸ਼ਨ ਸਿੰਘ ਸੈਣੀ, ਧੰਨਾ ਸਿੰਘ ਖਰੌੜ।

ਪਰਮਵੀਰ ਸਿੰਘ ਖਰੋੜ ਪਿੰਡ ਸਿਉਣਾ ਤੋਂ, ਪਿੰਡ ਤੇ ਡਾਕਖਾਨਾ ਨਿਮਨਾਬਾਦ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਤੇ ਕਰਮਜੀਤ ਕੌਰ ਹੋਰਾਂ ਦਾ ਮੈਸੇਜ ਹੈ। ਤੇ ਇਹ ਮੈਸੇਜ ਸਾਨੂੰ ਭੇਜਿਆ ਗੰਜ ਟੁੰਡਵਾਰਾ ਤੋਂ ਸ਼ਮਸੂਲ ਕਮਰ ਰਾਹੀ, ਸ਼ਾਹੀਨ, ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ, ਉਸਮਾਨ ਅੰਸਾਰੀ ਤੇ ਕਲੀਮ ਅੰਸਾਰੀ ਹੋਰਾਂ ਨੇ। ਨੰਗਲ ਖੇੜਾ ਫਗਵਾੜਾ ਤੋਂ ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮੁਨੀਸ਼ ਤੇ ਰਾਹੁਲ ਸ਼ਰਮਾ। ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ, ਪੁਸ਼ਪਾ ਰਾਣੀ, ਆਸ਼ੂ ਤੇ ਤੁਸ਼ਾਰ। ਇਹ ਮੈਸੇਜ ਹੈ ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਲਕਸ਼ੇ ਮਲਹੋਤਰਾ, ਕੋਇਲ, ਨਾਨਕ ਚੰਦ ਮਲਹੋਤਰਾ ਹੋਰਾਂ ਦਾ। ਤੇ ਰੋਹਤਕ ਤੋਂ ਪਿਊਸ਼ ਸਿੱਕਾ, ਕੋਇਲ ਸਿੱਕਾ, ਡੁੱਗੂ, ਭਾਵਿਕ ਸਿੱਕਾ। ਨਥਾਣਾ ਜ਼ਿਲ੍ਹਾ, ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਤੇ ਗੀਤਾ। ਪਿੰਡ ਫਰਾਂਸੀ ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ ਤੇ ਪੁਸ਼ਪਿੰਦਰ ਕੁਮਾਰ। ਦੁਰਗਾ ਕਲੋਨੀ ਹਾਂਸੀ ਤੋਂ ਰਾਜੂ ਮਿਗਲਾਨੀ, ਬਬੀਤਾ, ਸੁਭਾਸ਼ ਯੋਗੀ, ਬੱਬੂ ਤੇ ਡੱਬੂ। ਪਿੰਡ ਵੜਿੰਗ ਖੇੜਾ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਤੇ ਆਰਤੀ ਅਰੋੜਾ। ਸਾਵੰਤ ਖੇੜਾ ਮੰਡੀ ਡੱਬਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲਿੰਦਰ ਕੁਮਾਰ, ਸੁਖਪਾਲ ਸਿੰਘ, ਸਵਰਨ ਕੌਰ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ ਤੇ ਰੁਪਿੰਦਰ ਕੌਰ ਮੈਸੇਜ ਕਰਦੇ ਨੇ ਨੈਸ਼ਨਲ ਕਲੋਨੀ ਬਠਿੰਡਾ ਤੋਂ। ਤੇ ਇਹ ਮੈਸੇਜ ਹੈ ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਸੁੱਚਾ ਸਿੰਘ ਪਾਠਕ ਤੇ ਵਿਨੋਦ ਪੁਰੀ ਹੋਰਾਂ ਦਾ। ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਤੇ ਕਰੁਣਾ ਵਰਮਾ। ਮਲਕਾਪੁਰ ਤੋਂ ਨਾਰਾਇਣ ਇੰਗਲੇ, ਰਾਜਕੁਮਾਰ ਤੇ ਆਸ਼ੀਸ਼। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ ਤੇ ਆਰਜ਼ੂ ਜਾਜੋਰੀਆ। ਤੇ ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ ਭਾਟੀਆ। ਨਵੀਂ ਦਿੱਲੀ ਤੋਂ ਅਰਮਾਨਦੀਪ ਸਿੰਘ ਬਰਾੜ। ਇਹਨਾਂ ਦੀ ਫਰਮਾਇਸ਼ ਤੇ ਸੁਣਵਾ ਰਹੇ ਹਾਂ ਫਿਲਮ ਮੈਨੇ ਪਿਆਰ ਕੀਆ ਚੋਂ ਇਹ ਗੀਤ।

ਪ੍ਰੋਗਰਾਮ ਹਿੰਦੀ ਜ਼ਾਇਕਾ 'ਚ ਫਰਮਾਇਸ਼ ਕੀਤੀ ਹੈ ਅਮਨ ਨਗਰ ਪਟਿਆਲਾ ਤੋਂ ਪ੍ਰਿੰਸ ਲਕਸ਼ਮੀ ਰਣਜੀਤ ਫਤਿਹ ਮਨਪ੍ਰੀਤ ਕੌਰ ਅਤੇ ਜੌਨੀ ਹੋਰਾਂ ਨੇ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਕਗਨੇਜਾ ਪੂਨਮ ਵਿਸ਼ਾਲ ਪ੍ਰਿਆ ਦਿਸ਼ਾਨੀ ਅਤੇ ਨਿਮਿਤਾ ਹੂਜਾ ਨੇ।

ਇਹ ਮੈਸੇਜ ਸਾਨੂੰ ਭੇਜਿਆ ਬਿਹਾਰ ਤੋਂ ਸੁਧਾ ਸ਼ਰਮਾ, ਕਾਜਲ ਮੀਰਾ ਤੇ ਅਨਾਮਿਕਾ ਸ਼ਰਮਾ ਹੋਰਾਂ ਨੇ। ਫਕੀਰ ਸਿੰਘ, ਸੋਮਾ, ਸ਼ੈਂਟੀ, ਤੇਜਾ ਸਿੰਘ ਲਿਖਦੇ ਨੇ ਪਿੰਡ ਬਾਗੜੀਆਂ ਤੋਂ। ਫਾਜ਼ਿਲਕਾ ਤੋਂ ਭੂਸ਼ਣ ਖੇੜਾ, ਵਿਸ਼ੂ, ਵਿਸ਼ਾਲ, ਲਾਡੀ, ਸ਼ਾਲਿਨੀ ਖੇੜਾ, ਟਿਵਾਨਸ਼ੀ ਖੇੜਾ, ਵਾਣੀ, ਆਰਬੀ ਖੇੜਾ, ਜੀਵਨ ਸਿੰਘ ਬੁੱਕ ਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਕੈਥਲ ਹਰਿਆਣਾ ਤੋਂ ਸੰਜੇ ਸੈਣੀ, ਰਾਜੇਸ਼ ਤੇ ਜੋਗਿੰਦਰ।

FM ਬੈਂਡ 100.2 ਮੈਗਾਹਰਟਸ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਲਾਈਵ ਸਟ੍ਰੀਮਿੰਗ ਜ਼ਰੀਏ ਵੀ ਤੁਸੀਂ ਸਾਨੂੰ ਸੁਣ ਰਹੇ ਹੋ ਦੁਨੀਆ ਭਰ ਦੇ ਵਿੱਚ ਨਿਊਜ਼ ਔਨ AIR ਐਪ 'ਤੇ। ਸਮੇਂ ਲਾਓ।

0: ਸਵੇਰ ਦੇ 11:30 ਹੋਏ ਨੇ ਤੇ ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਫੁਲਕਾਰੀ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਮੋਨਿਕਾ ਤੇ ਮੇਰੇ ਨਾਲ ਨੇ ਅਲੀਸ਼ਾ। ਜੀ ਅਲੀਸ਼ਾ, ਕੀ ਹਾਲ ਚਾਲ ਨੇ?
1: ਬਹੁਤ ਵਧੀਆ, ਤੁਸੀਂ ਦੱਸੋ ਕੀ ਹਾਲ ਚਾਲ ਨੇ?
0: ਮੈਂ ਬਹੁਤ ਵਧੀਆ। ਵੈਸੇ ਆਪਣੀ ਦੋਵਾਂ ਦੀ ਮੈਚਿੰਗ ਹੋ ਗਈ ਅੱਜ।
1: ਜੀ ਬਿਲਕੁਲ।
0: ਜੀ, ਤੇ ਹੈ ਨਾ, ਆਪਾਂ ਹਰ ਰੋਜ਼ ਕਿੰਨੇ ਹੀ ਸਾਰੇ ਵਿਸ਼ੇ ਹੁੰਦੇ ਨੇ ਜਦੋਂ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ, ਜਿਹੜੇ ਖਾਸ ਕਰਕੇ ਸਾਡੇ ਸਬਜੈਕਟ ਰਿਲੇਟਿਡ
1: ਜੀ
0: ਪ੍ਰੋਗਰਾਮਸ ਨੇ, ਉਹਨਾਂ ਵਿੱਚ ਗੱਲਬਾਤ ਕਰਦੇ ਹੁੰਦੇ ਆ, ਹੈ ਨਾ। ਅੱਜ ਦੇ ਇਸ ਪ੍ਰੋਗਰਾਮ 'ਚ ਵੀ ਆਪਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ, ਪਰ ਅੱਜ ਸਾਡੀਆਂ ਗੱਲਾਂ ਹੋਣ ਵਾਲੀਆਂ ਨੇ ਇਨਫੋਰਮੇਟਿਵ, ਜਾਂ ਫਿਰ ਐਂ ਕਹਿ ਲਓ ਕਿ ਅਵੇਅਰਨੈਸ ਦੇ
1: ਜੀ,
0: ਲਈ, ਹੈ ਨਾ। ਕਿਉਂ, ਉਹ ਤੁਸੀਂ ਦੱਸੋਗੇ।
1: ਕਿਉਂਕਿ ਅੱਜ ਦੇ ਦਿਨ ਇੱਕ ਬਹੁਤ ਖਾਸ ਦਿਨ ਮਨਾਇਆ ਜਾ ਰਿਹਾ ਹੈ, ਇੰਟਰਨੈਸ਼ਨਲ ਡੇ ਫੋਰ ਬਾਇਓਡਾਇਵਰਸਿਟੀ।
0: ਜੀ, ਜੈਵਿਕ ਵਿਭਿੰਨਤਾ ਦਾ ਅੰਤਰਰਾਸ਼ਟਰੀ ਦਿਨ।
1: ਜੀ,
0: ਵੈਸੇ ਤਾਂ ਇਸ ਵਿਸ਼ੇ ਬਾਰੇ ਮੈਂ ਸੰਖੇਪ ਦੇ ਵਿੱਚ ਥੋੜ੍ਹੀ ਜਾਣਕਾਰੀ ਸਵੇਰੇ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ 'ਚ ਦੇ ਚੁੱਕੀ ਹਾਂ, ਪਰ ਹੁਣ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਇਸ
1: ਜੀ
0: ਬਾਰੇ ਗੱਲ ਕਰ ਸਕਦੇ ਹਾਂ। ਅਤੇ ਪਹਿਲਾਂ ਤਾਂ ਆਪਾਂ ਇਹ ਜਾਣਦੇ ਹਾਂ ਕਿ ਹਰ ਸਾਲ ਇਹ 22 ਮਈ ਨੂੰ ਹੀ ਓਬਜ਼ਰਵ ਕੀਤਾ ਜਾਂਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ 1993 ਦੇ ਵਿੱਚ ਇਸ ਨੂੰ ਮਨਾਉਣ ਦੇ ਲਈ ਜਿਹੜੀ ਕਵਾਇਦ ਕੀਤੀ ਗਈ ਸੀ, ਸਥਾਪਨਾ ਕੀਤੀ ਗਈ ਸੀ, ਉਦੇਸ਼ ਇਹੀ ਸੀਗਾ ਕਿ ਜਿਹੜੀ ਸਾਡੀ ਜੈਵਿਕ ਵਿਭਿੰਨਤਾ ਹੈ, ਭਾਵੇਂ ਉਹ ਪੌਦੇ ਨੇ, ਭਾਵੇਂ ਉਹ ਜੀਵ ਜੰਤੂ ਨੇ, ਜਾਨਵਰ ਨੇ, ਜਾਂ ਜਿਹੜੀਆਂ ਰੇਅਰ ਸਪੀਸੀਜ਼ ਨੇ, ਹੈ ਨਾ, ਉਹਨਾਂ ਨੂੰ ਲੁਪਤ ਹੋਣ ਤੋਂ ਬਚਾਇਆ ਜਾ ਸਕੇ।
1: ਜੀ,
0: ਅਤੇ ਇਸ ਦੇ ਲਈ ਲੋਕਾਂ ਦੇ ਵਿੱਚ, ਸਰਕਾਰਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਲਈ ਉਹਨਾਂ ਨੇ ਇੱਕ ਦਿਨ ਮਿਥਿਆ। ਅਤੇ ਵੈਸੇ, ਹੈ ਨਾ, ਕਿੰਨੀ ਮੈਂ ਕਦੇ ਕਦੇ ਸੋਚਦੀ ਹੁੰਦੀ ਹਾਂ ਕਿ ਤ੍ਰਾਸਦੀ ਜੀ ਇਹ ਕਿ ਸਾਨੂੰ ਸਪੈਸ਼ਲ ਡੇਜ਼ ਰੱਖਣੇ ਪੈਂਦੇ ਆ, ਹੈ ਨਾ,
1: ਜੀ,
0: ਕਿ ਜਿਹੜੀਆਂ ਚੀਜ਼ਾਂ ਨੂੰ ਸਾਨੂੰ ਖੁਦ ਨੂੰ ਬਚਾਉਣ ਲਈ ਹੋਣੀ ਚਾਹੀਦੀ ਹੈ, ਆਪਣੇ ਅੰਦਰ ਮਨ ਦੇ ਵਿੱਚ ਇੱਛਾ ਹੋਣੀ ਚਾਹੀਦੀ ਹੈ, ਸਾਨੂੰ ਉਹਨਾਂ ਦਿਨਾਂ ਨੂੰ ਮਨਾਉਣ ਦੇ ਲਈ ਇੱਕ ਖਾਸ ਦਿਨ ਸਾਲ ਦੇ ਵਿੱਚ ਰੱਖਣਾ ਪੈਂਦਾ ਹੈ ਲੋਕਾਂ ਨੂੰ ਜਾਗਰੂਕ ਕਰਨ ਦੇ
1: ਜੀ।
0: ਵਾਸਤੇ।
1: ਇਹ ਗੱਲ ਮੈਂ ਵੀ ਆਪਣੇ ਇੱਕ ਪ੍ਰੋਗਰਾਮ ਵਿੱਚ ਇਹੀ ਗੱਲ ਕਹੀ ਸੀ, ਕਿਉਂਕਿ ਉਸ ਦਿਨ ਸੀਗਾ ਅਸੀਂ ਪੀਸ ਤੇ ਇੱਕ ਦਿਨ ਮਨਾ ਰਹੇ ਸੀ, ਹਾਰਮਨੀ ਤੇ ਪੀਸ ਤੇ। ਤੇ ਵੀ ਕਿੰਨੀ ਅਜੀਬ ਗੱਲ ਹੈ ਵੀ ਜਿਹੜੀਆਂ ਚੀਜ਼ਾਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਕਿ ਇਨਸਾਨ ਨੂੰ ਇਨਸਾਨ ਦੀ ਇੱਜ਼ਤ ਕਰਨੀ ਜ਼ਰੂਰੀ ਹੈ, ਜਾਂ
0: ਬਿਲਕੁਲ
1: ਤੁਸੀਂ ਪਿਆਰ ਨਾਲ ਤੁਹਾਡਾ ਰਹਿਣਾ ਜ਼ਰੂਰੀ ਹੈ ਸਮਾਜ ਵਿੱਚ, ਉਹ ਸਾਰੀਆਂ ਚੀਜ਼ਾਂ ਲਈ ਸਾਨੂੰ ਖਾਸ ਦਿਨ ਮਨਾਉਣਾ ਪੈ ਰਿਹਾ ਵੀ ਅੱਜ ਦੇ ਦਿਨ ਤੁਸੀਂ ਇਹ, ਇਹ ਬੇਸਿਕਲੀ ਇੱਕ ਜਾਗਰੂਕਤਾ ਹੈ ਵੀ ਇਹ ਵੀ ਆਪਾਂ ਕਰੀਦਾ ਹੁੰਦਾ ਹੈ,
0: ਬਿਲਕੁਲ
1: ਹਾਰਮਨੀ ਨਾਲ, ਪੀਸ ਨਾਲ ਵੀ, ਮਤਲਬ ਨਾ ਪਿਆਰ ਨਾਲ, ਸਨੇਹ ਨਾਲ, ਮੋਹ ਨਾਲ ਵੀ ਤੁਸੀਂ ਰਹਿ ਸਕਦੇ ਹੋ,
0: ਬਿਲਕੁਲ,
1: ਜਾਂ ਆਪਣੀਆਂ ਜਿਹੜੀਆਂ ਜਿਹੜੇ ਪੇੜ ਪੌਦੇ ਨੇ, ਪਸ਼ੂ ਪੰਛੀ ਨੇ, ਇਹਨਾਂ ਦਾ ਵੀ ਤੁਸੀਂ ਕੇਅਰ ਕਰ ਸਕਦੇ ਹੋ, ਇਹਨਾਂ ਚੀਜ਼ਾਂ ਦੀ ਜਾਗਰੂਕਤਾ ਚਾਹੀਦੀ ਹੈ ਸਾਨੂੰ।
0: ਮਤਲਬ, ਹੈ ਨਾ, ਕਿ ਜਦੋਂ ਤੱਕ ਇਹ ਚੀਜ਼ਾਂ ਸਕੂਲ 'ਚ ਪੜ੍ਹਾਈਆਂ ਜਾ ਰਹੀਆਂ ਨੇ
1: ਜੀ,
0: ਉਦੋਂ ਤੱਕ ਅਸੀਂ ਇਹਨਾਂ ਨੂੰ ਯਾਦ ਰੱਖਦੇ ਹਾਂ
1: ਜੀ,
0: ਪਰ ਜਿੱਦਾਂ ਹੀ ਅਸੀਂ ਸਕੂਲ 'ਚੋਂ ਬਾਹਰ ਆ ਜਾਂਦੇ ਹਾਂ, ਸਾਡਾ ਸਟੱਡੀ ਪੀਰੀਅਡ ਹੈ ਜਿਹੜਾ ਉਹ ਖਤਮ ਹੋ ਜਾਂਦਾ ਹੈ, ਤੇ ਉਸ ਤੋਂ ਬਾਅਦ ਫਿਰ ਅਸੀਂ ਮਤਲਬ ਭੁੱਲ ਜਾਂਦੇ ਹਾਂ ਕਿ ਨਹੀਂ, ਅਸੀਂ ਕੰਜ਼ਰਵ ਕਰਨੀ ਹੈਗੀਆਂ ਨੇ ਚੀਜ਼ਾਂ, ਹੈ ਨਾ, ਆਪਣੇ ਨੇਚਰ ਨੂੰ ਬਚਾਉਣਾ ਹੈ।
1: ਬਿਲਕੁਲ।
0: ਪਰ ਅਸੀਂ ਕੀ ਕਰਦੇ ਹਾਂ, ਅਸੀਂ ਉਲਟਾ ਕਰਦੇ ਹਾਂ, ਅਸੀਂ ਆਪਣੇ ਨੇਚਰ ਨੂੰ ਹੋਰ ਬਰਬਾਦ ਕਰ ਰਹੇ ਹਾਂ,
1: ਬਿਲਕੁਲ ਬਿਲਕੁਲ,
0: ਜਦਕਿ ਇਸ ਦੇ ਜਿਹੜੇ ਦੂਰਗਾਮੀ ਸਿੱਟੇ ਨੇ ਉਹ ਹਲੇ ਸਾਨੂੰ ਦਿਖ ਨਹੀਂ ਰਹੇ ਹੈਗੇ, ਕਿ ਕੱਲ ਨੂੰ ਭੁਗਤਣਾ ਵੀ ਸਾਨੂੰ ਹੀ ਪੈਣਾ ਹੈ ਨਾ।
1: ਬਿਲਕੁਲ।
0: ਫਿਰ ਅਸੀਂ ਜਿਵੇਂ ਇੱਕ ਇਨਸਾਨੀ ਫਿਤਰਤ ਹੈ ਕਿ ਅਸੀਂ ਆਪਣੀ ਗਲਤੀ ਦਾ ਭਾਂਡਾ ਦੂਜੇ ਦੇ ਸਿਰ ਫੋੜਨਾ ਹੁੰਦਾ ਹੈ,
1: ਜੀ,
0: ਹੈ ਨਾ, ਅਸੀਂ ਕਹਿ ਦੇਣਾ ਵੀ ਨਹੀਂ, ਜੇ ਕੋਈ ਹੋਰ ਨਹੀਂ ਮਿਲਦਾ ਤਾਂ ਅਸੀਂ ਰੱਬ ਨੂੰ ਦੋਸ਼ ਦੇਈ ਜਾਂਦੇ ਆ ਵੀ ਰੱਬ ਚੰਗਾ ਨਹੀਂ ਕਰਦਾ ਹੈਗਾ, ਹੈ ਨਾ,
1: ਇਹ ਤਾਂ ਰੱਬ ਦੇ ਹੀ ਕਾਰਨ ਨੇ ਸਾਰੇ ਇਹ ਜੋ ਵੀ ਹੋ ਰਿਹਾ ਹੈ।
0: ਬਿਲਕੁਲ। ਜਿੰਨੀਆਂ ਵੀ ਕੁਦਰਤੀ ਪ੍ਰਕੋਪ ਹੁੰਦੇ ਨੇ ਜਾਂ ਵਟ ਐਵਰ, ਹੈ ਨਾ, ਉਹ ਉਸ ਚੀਜ਼ ਦਾ ਕਿਤੇ ਨਾ ਕਿਤੇ ਇਨਸਾਨ ਜ਼ਿੰਮੇਵਾਰ ਹੈ ਨਾ, ਕਿਉਂਕਿ ਜਦੋਂ ਤੁਸੀਂ ਕੁਦਰਤ ਨੂੰ ਹੀ ਖਰਾਬ ਕਰਨ ਤੇ ਲੱਗੇ ਹੋਏ ਹੋ, ਤਾਂ ਫਿਰ ਤੁਸੀਂ ਕਿਵੇਂ ਕੁਦਰਤ ਤੋਂ ਐਕਸਪੈਕਟ ਕਰਦੇ ਹੋ ਕਿ ਕੁਦਰਤ ਤੁਹਾਡੇ ਲਈ ਕੁਝ ਅੱਛਾ ਕਰੇਗੀ?
1: ਬਿਲਕੁਲ।
0: ਕੁਦਰਤ ਪਹਿਲਾਂ ਆਪਣੇ ਆਪ ਨੂੰ ਆਪਣੀ ਸਹੀ ਸੰਤੁਲਨ ਦੇ ਵਿੱਚ ਲੈ ਕੇ ਆਏਗੀ, ਹੈ ਨਾ, ਜਿਸ ਨੂੰ ਅਸੀਂ ਕੁਦਰਤੀ ਪ੍ਰਕੋਪੀ ਦਾ ਨਾਮ ਦੇ ਦਿੰਦੇ ਹਾਂ, ਜਦਕਿ ਉਹ ਇੱਕ ਤਰੀਕਾ ਹੈ ਕੁਦਰਤ ਦਾ ਆਪਣੇ ਆਪ ਨੂੰ ਬੈਲੈਂਸ ਕਰਨ ਦਾ।
1: ਬਿਲਕੁਲ ਬਿਲਕੁਲ
0: ਜੀ। ਤਾਂ ਇਸ ਬਾਰੇ ਆਪਾਂ ਗੱਲਬਾਤ ਕਰਦੇ ਹਾਂ, ਪਰ ਪਹਿਲਾਂ ਇੱਕ ਗੀਤ ਸੁਣ ਲੈਂਦੇ ਹਾਂ
1: ਜੀ।

ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ।

0: ਟੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ, ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ, ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ, ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
1: ਪ੍ਰੋਗਰਾਮ ਫੁਲਕਾਰੀ 'ਚ ਗੱਲ ਕਰ ਰਹੇ ਹਾਂ ਜੈਵਿਕ ਵਿਭਿੰਨਤਾ ਦੇ ਅੰਤਰਰਾਸ਼ਟਰੀ ਦਿਵਸ ਮਨਾਉਣ ਬਾਰੇ, ਹੈ ਨਾ। ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਆਪਾਂ ਸਪੈਸ਼ਲ ਦਿਨ ਹੀ ਕਿਉਂ ਰੱਖਦੇ ਹਾਂ, ਕਿਉਂਕਿ ਅਸੀਂ ਅਵੇਅਰ ਹੀ ਨਹੀਂ ਹੈਗੇ, ਜਾਂ ਜਿਹੜੇ ਅਵੇਅਰ ਨੇ ਕੁਛ ਕੁ ਲੋਕ ਨੇ ਜਿਹੜੇ ਕਿ ਆਪਣੇ ਲੈਵਲ ਦੇ ਉੱਤੇ ਕੰਮ ਕਰ ਰਹੇ ਨੇ, ਹੈ ਨਾ, ਵਾਤਾਵਰਨ ਨੂੰ ਸਾਂਭਣ ਦੇ ਲਈ
2: ਜੀ,
1: ਪਰ ਕੁਝ ਲੋਕਾਂ ਨੂੰ ਅਵੇਅਰ ਕਰਨ ਦੀ ਲੋੜ ਹੈਗੀ ਹੈ
2: ਜੀ,
1: ਹੈ ਨਾ। ਅਤੇ ਜਦੋਂ ਵੀ ਇਹੋ ਜਿਹੇ ਦਿਨ ਆਪਾਂ ਮਨਾਉਂਦੇ ਹਾਂ ਨਾ, ਥੀਮ ਨਾਲ ਮਨਾਉਂਦੇ ਹੁੰਦੇ ਹਾਂ। ਅਤੇ ਇਸ ਸਾਲ ਦੀ ਵੀ ਥੀਮ ਕੁਛ ਜਿਹੜੀ ਹੈਗੀ ਹੈ ਉਹ ਮੈਨੂੰ ਲੱਗਦਾ ਕਿ ਬਹੁਤ ਵਧੀਆ ਹੈ, ਕਿ ਜੇਕਰ ਥੀਮ ਹੈਗੀ ਹੈ ਵੈਸ਼ਵਿਕ ਅਸਰ ਦੇ ਲਈ ਸਥਾਨਕ ਪੱਧਰ 'ਤੇ ਕੰਮ ਕਰੋ, ਹੈ ਨਾ। ਕਿ ਅਗਰ ਅਸੀਂ ਹਰ ਰੋਜ਼ ਆਪਣੀ ਦਿਨ ਚਰਿਆ ਦੇ ਵਿੱਚ, ਰੂਟੀਨ ਦੇ ਵਿੱਚ ਛੋਟੇ ਛੋਟੇ ਅਜਿਹੇ ਕੰਮ ਕਰੀਏ ਕਿ ਜਿਸ ਨਾਲ ਕੁਦਰਤ ਦੀ ਸਾਂਭ ਸੰਭਾਲ ਹੋ ਸਕੇ, ਅਸੀਂ ਘੱਟੋ ਘੱਟ ਇੰਨਾ ਕੁ ਸੈਟਿਸਫੈਕਸ਼ਨ ਹੋ ਸਕਦਾ ਹੈ ਸਾਨੂੰ ਕਿ ਅਸੀਂ ਥੋੜ੍ਹਾ ਜਿਹਾ ਕੰਟਰੀਬਿਊਟ ਕੀਤਾ
2: ਜੀ,
1: ਹੈ ਨਾ।
2: ਜਿਵੇਂ ਮੈਨੂੰ ਲੱਗਦਾ ਵੀ ਕਈ ਵਾਰ ਨਾ ਲੋਕ ਇੱਦਾਂ ਸੋਚ ਲੈਂਦੇ ਆ ਕਿ ਕਿਸੇ ਵੀ ਚੀਜ਼ ਵਿੱਚ ਕੰਟਰੀਬਿਊਟ ਕਰਨ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਕੋਈ ਸੰਸਥਾ ਬਣਾਉਣੀ ਹੈ, ਜਾਂ ਜੇ ਤੁਸੀਂ ਜਦ ਤੱਕ ਕੋਈ ਫਾਊਂਡੇਸ਼ਨ ਨਹੀਂ ਬਣਾਓਗੇ ਉਦੋਂ ਤੱਕ ਤੁਸੀਂ ਉਹਦੇ ਲਈ ਕੰਮ ਨਹੀਂ ਕਰ ਸਕੋਗੇ। ਜਦਕਿ ਬਹੁਤ ਹੀ ਛੋਟੇ ਪੱਧਰ 'ਤੇ ਆਪਾਂ ਇਹ ਕੰਮ ਜੇ ਕਰਨਾ ਸ਼ੁਰੂ ਕਰੀਏ, ਆਪਣੇ ਘਰਾਂ ਤੋਂ ਹੀ ਕੰਮ ਕਰਨਾ ਸ਼ੁਰੂ ਕਰੀਏ, ਵੀ ਅਸੀਂ ਆਪਣੇ ਘਰਾਂ ਵਿੱਚ ਇੱਦਾਂ ਦਾ ਕਿਹੜਾ ਬਦਲਾਵ ਲੈ ਕੇ ਆ ਰਹੇ ਹਾਂ ਜਿਹਦੇ ਨਾਲ ਸਾਡੇ ਜਿਹੜੇ ਪਸ਼ੂ ਪੰਛੀ ਨੇ ਜਾਂ ਜਿਹੜਾ ਸਾਡਾ ਵਾਤਾਵਰਣ ਹੈ ਉਹਦੇ ਉੱਤੇ ਕੀ ਪ੍ਰਭਾਵ ਪੈ ਰਿਹਾ, ਉੱਥੋਂ ਵੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਜ਼ਰੂਰੀ ਨਹੀਂ ਹੈ ਕਿ ਤੁਸੀਂ ਇੱਕ ਤੁਸੀਂ ਆਪਣੇ ਨਾਲ ਬਹੁਤ ਸਾਰੇ ਬੰਦੇ ਜੋੜਨੇ ਨੇ ਅਤੇ ਤੁਸੀਂ ਇੱਕ ਸੰਸਥਾ ਬਣਾਉਣੀ ਹੈ ਅਤੇ ਤੁਸੀਂ ਤੁਹਾਡੇ ਕੋਲ ਫੰਡਿੰਗ ਆਊਗੀ ਤਾਂ ਤੁਸੀਂ ਉਹਦੇ ਉੱਤੇ ਕੰਮ ਕਰਨਾ ਸ਼ੁਰੂ ਕਰੋਗੇ, ਤੁਸੀਂ ਐਨ ਜੀ ਓ ਬਣਾਓਗੇ, ਇੱਦਾਂ ਦਾ ਕੁਛ ਤਾਂ ਇਹ ਤਾਂ ਬਹੁਤ ਵੱਡੇ ਪੱਧਰ ਦੀ ਗੱਲ ਹੋਊਗੀ। ਸਥਾਨਕ ਪੱਧਰ ਦੀ ਜੇ ਆਪਾਂ ਗੱਲ ਕਰ ਰਹੇ ਹਾਂ ਤਾਂ ਸਥਾਨਕ ਵਿੱਚ ਤਾਂ ਸਭ ਤੋਂ ਪਹਿਲਾਂ ਆਪਾਂ ਆਪਣੇ ਘਰ ਤੋਂ ਹੀ ਸ਼ੁਰੂਆਤ ਕਰ ਸਕਦੇ ਹਾਂ।
1: ਹਾਂ, ਦੇਖੋ ਮਤਲਬ ਬਹੁਤ ਸਾਰੀਆਂ ਪੌਦਿਆਂ ਦੀਆਂ, ਹੈ ਨਾ, ਅਤੇ ਜੀਵ ਜੰਤੂਆਂ ਦੀਆਂ ਅਜਿਹੀਆਂ ਪ੍ਰਜਾਤੀਆਂ ਨੇ ਜਿਹੜੀਆਂ ਮੈਨੂੰ ਲੱਗਦਾ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਸਾਨੂੰ ਦੇਖਣ ਨੂੰ ਹੀ ਨਹੀਂ ਮਿਲਦੀਆਂ, ਜਾਂ ਹੁਣ ਵੀ ਬਹੁਤ ਸਾਰੀਆਂ ਅਜਿਹੀਆਂ ਨੇ ਜਿਹੜੀਆਂ ਮਤਲਬ ਕਿਸੇ ਦੇ ਧਿਆਨ ਖਿਆਲ 'ਚ ਨਹੀਂ ਹੈਗੀਆਂ ਕਿ ਉਹਨਾਂ ਨੂੰ ਅਸਾਂ ਨੂੰ ਪ੍ਰਿਜ਼ਰਵ ਕਰਨਾ ਜਾਂ ਬਚਾਉਣਾ ਹੈਗਾ। ਅਤੇ ਉਹਦੇ ਲਈ ਵੀ ਅਗਰ ਸਾਨੂੰ ਸਪੈਸ਼ਲ ਇਵੈਂਟ ਔਰਗਨਾਈਜ਼ ਕਰਨੇ ਪੈ ਰਹੇ ਨੇ, ਸਾਨੂੰ ਅਭਿਆਨ ਚਲਾਉਣੇ ਪੈ ਰਹੇ ਨੇ, ਫਿਰ ਤਾਂ ਮੈਨੂੰ ਲੱਗਦਾ ਕਿ ਇਨਸਾਨ ਹੋਣ 'ਤੇ ਹੀ ਲਾਨਤ ਹੈ
2: ਜੀ, ਬਿਲਕੁਲ,
1: ਹੈ ਨਾ। ਅਸੀਂ ਆਪਣੀ ਕੁਦਰਤ ਨੂੰ ਖੁਦ ਹੀ ਖਰਾਬ ਕਰ ਰਹੇ ਹਾਂ। ਅਤੇ ਚਲੋ ਛੋਟੀ ਜਿਹੀ ਗੱਲ ਆਪਾਂ ਪਾਣੀ ਤੋਂ ਸ਼ੁਰੂ ਕਰ ਲੈਂਦੇ ਹਾਂ, ਹੈ ਨਾ। ਪਾਣੀ ਦਾ ਲੈਵਲ ਕਿੰਨਾ ਘੱਟ ਜਾਂਦਾ ਹੈ ਹੁਣ ਤਾਂ, ਜਿਵੇਂ ਸਿਖਰ ਇੰਨੀ ਗਰਮੀ ਪੈ ਰਹੀ ਹੈ, ਹੈ ਨਾ, ਪਾਣੀ ਵੈਸੇ ਹੀ ਸੁੱਕ ਜਾਂਦਾ ਹੈ। ਤੁਸੀਂ ਇਹ ਦੇਖੋ ਕਿ ਅਗਰ ਤੁਸੀਂ ਧਨੀਏ ਪੁਦੀਨੇ ਦੇ ਪੱਤੇ ਵੀ ਧੋ ਕੇ ਘੰਟੇ ਲਈ ਵੀ ਕਿਚਨ ਦੇ ਵਿੱਚ ਰੱਖ ਦੋਗੇ ਨਾ ਕਿ ਚਲੋ ਇਹਦਾ ਪਾਣੀ ਨੁਚੜ ਜਾਏਗਾ, ਪਾਣੀ ਨੁਚੜੇਗਾ ਉਹ ਪੱਤੇ ਹੀ ਸੁੱਕ ਜਾਣੇ
2: ਸੁੱਕ ਜਾਣਗੇ ਉਹ,
1: ਕਿ ਇੰਨੀ ਜ਼ਿਆਦਾ ਗਰਮੀ ਹੈ,
2: ਹੈ
1: ਨਾ। ਅਸੀਂ ਪਾਣੀ ਨੂੰ ਬਚਾਉਣਾ ਤਾਂ ਦੂਰ ਦੀ ਗੱਲ ਆ, ਅਸੀਂ ਪਾਣੀ ਨੂੰ ਹੋਰ ਵੇਸਟ ਕਰ ਰਹੇ ਹਾਂ। ਅਸੀਂ ਕਿਤੇ ਪਬਲਿਕ ਪਲੇਸ ਦੇ ਉੱਤੇ ਕਿਤੇ ਪਾਣੀ ਚੱਲਦਾ ਹੋਵੇ ਨਾ ਟੂਟੀ ਤੇ ਉਹਨੂੰ ਅਸੀਂ ਬੰਦ ਕਰਨਾ ਵੀ ਮੁਨਾਸਿਬ ਨਹੀਂ ਸਮਝਦੇ,
2: ਸਾਨੂੰ ਲੱਗਦਾ ਵੀ ਸਾਡਾ ਕੰਮ ਹੀ ਨਹੀਂ ਹੈ।
1: ਹਾਂ, ਅਸੀਂ ਆਪਣੀ ਡਿਊਟੀ ਨਹੀਂ ਸਮਝਦੇ, ਕਿਉਂਕਿ ਅਸੀਂ ਆਪਣੀ ਡਿਊਟੀ ਸਮਝਾਂਗੇ ਜਦੋਂ ਉਹੀ ਸਾਡੇ ਘਰੇ ਮੋਰੀ ਹੋਊਗੀ, ਹੈ ਨਾ, ਬਰਬਾਦੀ। ਅਸੀਂ ਸਿਰਫ ਆਪਣੇ ਘਰਾਂ ਦੇ ਤੱਕ ਸੀਮਿਤ ਹਾਂ, ਪਰ ਨਹੀਂ, ਅਸੀਂ ਪਬਲਿਕ ਪਲੇਸਿਸ ਦੇ ਵਿੱਚ ਜਿੰਨਾ ਗੰਦ ਪਾਉਂਦੇ ਹਾਂ, ਹੈ ਨਾ, ਉਨਾ ਗੰਦ ਜੇ ਅਸੀਂ ਆਪਣੇ ਘਰੇ ਪਾਈਏ ਤਾਂ ਮੈਨੂੰ ਲੱਗਦਾ ਇੱਕ ਦਿਨ ਵੀ ਨਾ ਕੱਟੀਏ ਆਪਣੇ ਘਰੇ
2: ਜੀ। ਮੈਨੂੰ ਲੱਗਦਾ ਇਹਦੇ ਵਿੱਚ ਨਾ ਇੱਕ ਬਹੁਤ ਹੀ ਇੱਕ ਜਿਹੜਾ ਕਾਰਨ ਹੈ ਉਹ ਬਹੁਤ ਡੂੰਘਾ ਕਾਰਨ ਹੈ। ਇੱਕ ਸਾਨੂੰ ਇਹ ਲੱਗਦਾ ਵੀ ਸਾਡਾ ਗੰਦ ਤਾਂ ਕੋਈ ਹੋਰ ਚੱਕੂਗਾ।
1: ਹਾਂ,
2: ਇਹ ਜਿਹੜਾ ਥੋਟ ਹੈ, ਜਿਹੜਾ ਵਿਚਾਰ ਹੈ ਨਾ, ਇਹਦੀ ਵਜ੍ਹਾ ਤੋਂ ਅਸੀਂ ਪਬਲਿਕ ਪਲੇਸਿਸ 'ਚ ਇੰਨਾ ਗੰਦ ਪਾਉਂਦੇ ਹਾਂ। ਸਾਨੂੰ ਇਹ ਲੱਗਦਾ ਵੀ ਇਹ ਤਾਂ ਮੇਰਾ ਕੰਮ ਹੀ ਨਹੀਂ, ਇਹ ਤਾਂ ਕਿਸੇ ਹੋਰ ਬੰਦੇ ਦਾ ਕੰਮ ਹੈ, ਜਦਕਿ ਆਪਣੇ ਘਰਾਂ ਵਿੱਚ ਆਪਣਾ ਗੰਦ ਅਸੀਂ ਆਪ ਹੀ ਸਾਫ਼ ਕਰਦੇ ਹਾਂ।
1: ਹਾਂ, ਦੇਖੋ ਇੱਥੇ ਨਾ ਮੈਨੂੰ ਬੜੀ ਹਮੇਸ਼ਾ ਮਤਲਬ ਇੱਕ ਗੱਲ ਨਾ ਮੇਰੇ ਦਿਲ ਨੂੰ ਛੂੰਦੀ ਹੈ ਕਿ ਹੁਣ ਤਾਂ ਵੈਸੇ ਮੈਨੂੰ ਲੱਗਦਾ ਕਿ ਹਰੇਕ ਕਾਲੋਨੀ ਦੇ ਵਿੱਚ, ਹੁਣ ਪਿੰਡਾਂ ਦੇ ਵਿੱਚ ਵੀ ਉਹ ਕੂੜਾ ਸਾਫ਼ ਕਰਨ ਵਾਲੀਆਂ ਉਹ ਆਉਂਦੀਆਂ ਹੁੰਦੀਆਂ ਨੇ, ਹੈ ਨਾ, ਗੱਡੀਆਂ, ਜਾਂ ਕਈ ਮਤਲਬ ਜਿਹੜੇ ਲੇਬਰ ਕਲਾਸ ਦੇ ਲੋਕ ਨੇ, ਹੈ ਨਾ, ਉਹ ਮਤਲਬ ਕੂੜਾ ਚੱਕਣ ਲਈ ਆਉਂਦੇ ਹੁੰਦੇ ਆ ਅਤੇ ਮੰਥਲੀ ਉਹਦੀ ਫੀਸ ਤੁਹਾਡੇ ਤੋਂ ਕੋਲੋਂ ਲੈ ਕੇ ਜਾਂਦੇ ਨੇ। ਆਪਾਂ ਉਹਨਾਂ ਨੂੰ ਕਹਿੰਦੇ ਨੇ ਕਿ ਕੂੜੇ ਵਾਲਾ ਆ ਗਿਆ, ਜਦਕਿ ਉਹ ਸਫਾਈ ਵਾਲੇ ਨੇ
2: ਜੀ,
1: ਹੈ ਨਾ। ਉਹ ਸਾਡੇ ਘਰਾਂ ਦੇ ਵਿੱਚ ਕੂੜਾ ਲੈ ਕੇ ਜਾ ਰਹੇ ਨੇ, ਕੂੜੇ ਵਾਲੇ ਤਾਂ ਅਸੀਂ ਹਾਂ, ਹੈ ਨਾ, ਕਿ ਉਹ ਸਾਡੇ ਘਰੋਂ ਆ ਕੇ ਕੂੜਾ ਲੈ ਕੇ ਜਾਂਦੇ ਨੇ, ਸਾਡਾ ਘਰ ਸਾਫ਼ ਕਰਕੇ ਜਾਂਦੇ ਨੇ, ਪਰ ਅਸੀਂ ਉਹਨਾਂ ਨੂੰ ਵੀ ਅੰਡਰ ਐਸਟੀਮੇਟ ਕਰਦੇ ਹਾਂ, ਹੈ ਨਾ, ਕਿਉਂਕਿ ਉਹ ਤਾਂ ਆਪਣੇ ਵੱਲੋਂ ਕੁਛ ਤਾਂ ਯੋਗਦਾਨ ਕਰ ਰਹੇ ਨੇ ਨਾ
2: ਜੀ,
1: ਕਿ ਸਾਫ਼ ਸਫਾਈ ਕਰਨ ਦੇ ਵਿੱਚ, ਅਤੇ ਅਸੀਂ ਮਤਲਬ ਕੀ ਹੈ, ਵੈਸੇ ਤਾਂ ਦੇਖੋ ਕੂੜੇ ਦੀਵੇਂ ਦੋ ਕਿਸਮਾਂ ਹੁੰਦੀਆਂ, ਇੱਕ ਸੁੱਕਾ ਕੂੜਾ ਹੁੰਦਾ, ਇੱਕ ਗਿੱਲਾ ਕੂੜਾ ਹੁੰਦਾ। ਸੁੱਕਾ ਕੂੜਾ ਜਿਹੜਾ ਹੁੰਦਾ ਉਸਨੂੰ ਕਿਸੇ ਤਰੀਕੇ ਆਪਾਂ

0: ਡਿਸਪੋਜ਼ ਆਫ ਕਰ ਸਕਦੇ ਹਾਂ ਅਤੇ ਅਸੀਂ ਉਹ ਵੀ ਨਹੀਂ ਕਰਨਾ ਚਾਹੁੰਦੇ ਹੈ ਨਾ, ਅਸੀਂ ਮਤਲਬ ਸਰਕਾਰੀ ਵਾਹਨਾਂ ਦੀ ਉਡੀਕ ਕਰਦੇ ਰਹਿੰਦੇ ਹਾਂ ਕਿ ਬਈ ਕੋਈ ਆਏਗਾ ਲੈ ਕੇ ਜਾਏਗਾ ਅਤੇ ਇਹਨੂੰ ਡਿਸਪੋਜ਼ ਕਰੇਗਾ ਹੈ ਨਾ, ਅਤੇ ਕਿੰਨੀਆਂ ਮਤਲਬ ਰੂਟੀਨ ਦੀਆਂ ਇਹ ਜਿਹੀਆਂ ਚੀਜ਼ਾਂ ਨੇ, ਸਾਡੇ ਕੋਲ ਵਕਤ ਹੁੰਦਾ ਹੈ ਅਸੀਂ ਕਰ ਲਈਏ ਪਰ ਅਸੀਂ ਨਹੀਂ ਕਰਦੇ। ਘਰਾਂ ਦੇ ਵਿੱਚ ਅਸੀਂ ਅਗਰ ਇੱਕ ਛੋਟਾ ਜਿਹਾ ਪੌਦਾ ਵੀ ਉਗਾਉਣਾ ਹੈ ਨਾ, ਉਹਦੇ ਲਈ ਵੀ ਅਸੀਂ ਮਾਲੀ ਨੂੰ ਉਡੀਕਦੇ ਹਾਂ ਕਿ ਮਾਲੀ ਆਏਗਾ ਪੌਦਾ ਲਗਾਏਗਾ ਇਹਦੀ ਗੁਡਾਈ ਕਰੇਗਾ। ਹਾਂ, ਤੇ ਜੇਕਰ ਉਹ ਕਹਿ ਦੇਵੇ ਵੀ ਹਾਂਜੀ ਦੋ ਟਾਈਮ ਇਹਨੂੰ ਪਾਣੀ ਪਾ ਦਿਆ ਕਰੋ ਤੇ ਆਪਾਂ ਦੋ ਤਿੰਨ ਦਿਨ ਤਾਂ ਬੜੇ ਉਸ ਨਾਲ ਕਰਾਂਗੇ ਤੇ ਪਰ ਚੌਥੇ ਦਿਨ ਬਾਅਦ ਭੁੱਲ ਜਾਂਗੇ, ਆਪਾਂ ਫਿਰ ਕਹਾਂਗੇ ਨਹੀਂ ਮਾਲੀ ਦਾ ਕੰਮ ਹੈ ਮਾਲੀ ਕਰੇਗਾ। ਏਦਾਂ ਹੀ ਹੈ ਨਾ ਵੀ ਕੰਮ ਮਿੱਥੇ ਹੋਏ ਨੇ ਵੀ ਨਹੀਂ ਇਹ ਉਹਦਾ ਕੰਮ ਹੈ ਉਹੀ ਕਰੇਗਾ ਇਹ ਮੇਰਾ ਕੰਮ ਹੈ ਇਹ ਮੈਂ ਕਰਾਂਗਾ, ਜਦਕਿ ਇੱਕ ਸਾਂਝੀ ਰਿਸਪੋਂਸੀਬਿਲਟੀ ਹੋਣੀ ਚਾਹੀਦੀ ਹੈ ਹਰੇਕ ਚੀਜ਼ ਨੂੰ ਕਰਨ ਦੀ ਹੈ ਨਾ, ਅਸੀਂ ਦੂਜਿਆਂ ਦੇ ਭਰੋਸੇ ਨਾ ਬੈਠੇ ਰਹੀਏ ਆਪਣੇ ਵੱਲੋਂ ਵੀ ਜਿੰਨਾ ਕੁ ਹੋ ਸਕਦਾ ਅਸੀਂ ਕਰ ਸਕੀਏ।
1: ਜੀ, ਜਿਹੜੀ ਤੁਸੀਂ ਗੱਲ ਕਹੀ ਹੈ ਵੀ ਜਿਹੜਾ ਕੂੜਾ ਚੱਕਣ ਵਾਲੇ ਨੇ ਵੀ ਉਹ ਤਾਂ ਸਫਾਈ ਵਾਲੇ ਨੇ ਉਹ ਕੂੜਾ ਵਾਲੇ ਨਹੀਂ ਹੈਗੇ ਉਹ। ਇੱਕ ਨਾ ਭਗਤ ਸਿੰਘ ਜੀ ਦੇ ਉੱਤੇ ਨਾਟਕ ਲਿਖਿਆ ਹੋਇਆ ਛਿਪਣ ਤੋਂ ਪਹਿਲਾਂ ਤੇ ਉਸ ਨਾਟਕ ਵਿੱਚ ਜਿਹੜੀ ਉਹਨਾਂ ਦੀ ਕਹਾਣੀ ਹੈ ਉਹ ਇਸ ਤਰ੍ਹਾਂ ਦੀ ਹੈ ਵੀ ਜਿਹੜਾ ਭਗਤ ਸਿੰਘ ਜੀ ਦੀ ਜਿਹੜੀ ਕੋਠੜੀ ਹੁੰਦੀ ਹੈ ਉਹਨੂੰ ਸਾਫ਼ ਕਰਨ ਲਈ ਆਉਂਦਾ ਹੈ ਭਗਤ ਸਿੰਘ ਜੀ, ਉਹਨੂੰ ਬੇਬੇ ਕਹਿਣ ਲੱਗ ਜਾਂਦੇ ਨੇ ਤੇ ਉਹ ਜਿਹੜਾ ਬੰਦਾ ਹੁੰਦਾ ਉਹਦਾ ਨਾਮ ਹੈ ਬੋਗਾ ਤੇ ਜਿਹੜਾ ਬੋਗਾ ਹੁੰਦਾ ਉਹ ਕਹਿੰਦਾ ਵੀ ਸਰਦਾਰਾ ਤੂੰ ਮੈਨੂੰ ਬੇਬੇ ਕਿਉਂ ਕਹਿੰਦਾ ਵੀ ਮੈਂ ਤਾਂ ਇਸ ਜਾਤ ਦਾ ਤੇ ਮੈਂ ਤਾਂ ਇਹ ਕੰਮ ਕਰਦਾ ਤੂੰ ਤਾਂ ਸਰਦਾਰ ਹੈ ਮੈਂ ਤੂੰ ਮੈਨੂੰ ਬੇਬੇ ਕਿਉਂ ਕਹਿੰਦਾ। ਉਹ ਕਹਿੰਦਾ ਭਗਤ ਸਿੰਘ ਜੀ ਕਹਿੰਦੇ ਵੀ ਤੂੰ ਮੇਰੀ ਮੇਰੇ ਜਿਹੜਾ ਕਮਰਾ ਉਹਦੀ ਤੂੰ ਸਫਾਈ ਕਰਦਾ ਨਾ, ਕਹਿੰਦਾ ਹਾਂ, ਕਹਿੰਦਾ ਵੀ ਤੇ ਮਾਂ ਵੀ ਤਾਂ ਬੱਚੇ ਦੀ ਆਈ ਦੇਖਭਾਲ ਕਰਦੀ ਹੁੰਦੀ ਹੈ ਵੀ ਮਾਂ ਵੀ ਤਾਂ ਸਾਡਾ ਆਈ ਕੂੜਾ ਸਾਫ਼ ਕਰਦੀ ਹੈ ਸਾਡੀ ਗੰਦਗੀ ਸਾਫ਼ ਕਰਦੀ ਹੈ ਸਾਡੀ ਦੇਖਭਾਲ ਕਰਦੀ ਹੈ ਤਾਂ ਜਿਵੇਂ ਮੇਰੀ ਮਾਂ ਮੇਰੇ ਲਈ ਕੰਮ ਕਰਦੀ ਹੈ ਉਵੇਂ ਤੂੰ ਹੈ ਤੇ ਇਸੇ ਕਰਕੇ ਤੂੰ ਹੋਈ ਨਾ ਮੇਰੀ ਬੇਬੇ।
0: ਹਾਂ ਦੇਖੋ ਹੈ ਨਾ ਕਿੰਨੀ ਮਤਲਬ ਕਿ ਇੱਕ ਉਹ ਕਹਿੰਦੇ ਨੇ ਕਿ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ
1: ਜੀ
0: ਹੈ ਨਾ ਸਾਦਾ ਜੀਵਨ ਉੱਚ ਵਿਚਾਰ, ਉਸ ਤਰ੍ਹਾਂ ਦੇ ਲੋਕ ਮੈਨੂੰ ਲੱਗਦਾ ਕਿ ਬਹੁਤ ਘੱਟ ਨੇ। ਅਗਰ ਤੁਸੀਂ ਮਤਲਬ ਕਿਤੇ ਚਲੇ ਜਾਓ ਨਾ ਕੋਈ ਮਤਲਬ ਵੈਲ ਪੋਸ਼ ਕਲੋਨੀਜ਼ ਨੇ ਉੱਥੇ ਤਾਂ ਮਤਲਬ ਜਿਹੜੇ ਲੋਕ ਨੇ ਵੱਡੇ ਵੱਡੇ ਘਰਾਂ ਦੇ ਵਿੱਚ ਰਹਿੰਦੇ ਨੇ ਉਹ ਮੈਨੂੰ ਲੱਗਦਾ ਕਿ ਜਿਹੜੇ ਮਤਲਬ ਸਾਫ਼ ਸਫਾਈ ਵਾਲੇ ਨੇ ਜਾਂ ਮਤਲਬ ਕੂੜਾ ਚੱਕਣ ਵਾਲੇ ਨੇ ਉਹਨਾਂ ਨੂੰ ਮਤਲਬ ਬਹੁਤ ਹੀ ਡੀਗ੍ਰੇਡ ਤਰੀਕੇ ਨਾਲ ਹੈ ਨਾ ਉਹ ਕਰਦੇ ਨੇ, ਉਹਨਾਂ ਨਾਲ ਮੇਲ ਵਰਤਾਅ ਕਰਦੇ ਨੇ। ਪਰ ਜਦਕਿ ਦੇਖੋ ਹਰੇਕ ਇਨਸਾਨ ਨੂੰ ਨਾ ਸਿਰਫ ਦੋ ਪਿਆਰ ਦੇ ਸ਼ਬਦਾਂ ਦੀ ਹੈ ਨਾ ਜ਼ਰੂਰਤ ਹੁੰਦੀ ਹੈਗੀ ਹੈ। ਤੁਸੀਂ ਤੁਹਾਨੂੰ ਨਹੀਂ ਪਤਾ ਕਿ ਸਾਹਮਣੇ ਵਾਲਾ ਕਿਹੜਾ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ, ਉਹਨੂੰ ਕਿਹੜੀਆਂ ਕੰਡੀਸ਼ਨਸ ਦੇ ਵਿੱਚ ਇਹ ਕੰਮ ਕਰਨੇ ਪੈ ਰਹੇ ਨੇ, ਪਰ ਜੇਕਰ ਤੁਸੀਂ ਉਹਦੇ ਨਾਲ ਥੋੜ੍ਹੀ ਹਿਊਮਿਲਿਟੀ ਦੇ ਨਾਲ ਥੋੜ੍ਹੀ ਕਾਈਂਡਨੈਸ ਦਿਖਾ ਦੋਗੇ ਤਾਂ ਮੈਨੂੰ ਲੱਗਦਾ ਕਿ ਤੁਹਾਡਾ ਵੀ ਜਿਹੜਾ ਦਿਨ ਹੈ ਉਹ ਵਧੀਆ ਲੰਘੇਗਾ ਅਤੇ ਸਾਹਮਣੇ ਵਾਲੇ ਦਾ ਵੀ ਦਿਨ ਬਣ ਜਾਏਗਾ।
1: ਬਿਲਕੁਲ।

0: ਭੈਣ ਜੀ, ਆਪਣੀ ਗੁੱਡੀ ਦੇ ਜਨਮ ਦਿਨ ਮਨਾਉਣ ਦੀ ਸਾਰੀ ਤਿਆਰੀ ਹੋ ਗਈ। ਆ ਲੋ ਆ ਮਿਠਾਈ, ਆ ਸਮੋਸੇ ਤੇ ਆ ਵੇਖੋ, ਮੈਂ ਤਾਂ ਪਲੇਟਾਂ ਵੀ ਪਲਾਸਟਿਕ ਦੀਆਂ ਲੈ ਆਈ, ਨਾਲੇ ਆਪਣਾ ਕੰਮ ਸੌਖਾ ਹੋ ਜੂ।
1: ਕੁੜੇ ਮਨਦੀਪ, ਹਾਂ ਪਲੇਟਾਂ ਤੋਂ ਕਿੱਥੋਂ ਖਰੀਦ ਕੇ ਲਿਆਈ ਆ?
0: ਕਿਉਂ, ਕੀ ਹੋ ਗਿਆ ਭੈਣ ਜੀ? ਉਹੀ ਆਪਣੀ ਮੋੜ ਵਾਲੀ ਹੱਟੀ ਤੋਂ ਲਿਆਈ ਆ।
1: ਲੈ, ਤੈਨੂੰ ਨੀ ਪਤਾ, 1 July 2022 ਤੋਂ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਤੇ ਪੂਰਨ ਤੌਰ ਤੇ ਮਨਾਹੀ ਹੈ। ਇੱਥੋਂ ਤੱਕ ਕਿ ਵੇਚਣ ਵਾਲੇ ਦੁਕਾਨਦਾਰ ਨੂੰ ਵੀ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
0: ਅੱਛਾ ਭੈਣ ਜੀ, ਲੈ ਮੈਨੂੰ ਤਾਂ ਜਮਾ ਹੀ ਨਹੀਂ ਪਤਾ ਸੀ।
1: ਕੁੜੇ, ਮਾੜਾ ਮੋਟਾ ਅਖਬਾਰ ਵੀ ਪੜ੍ਹ ਲਿਆ ਕਰੋ ਭਾਈ। 1 July 2022 ਤੋਂ ਪਲਾਸਟਿਕ ਦੇ ਕੱਪ, ਪਲੇਟਾਂ, ਕੰਨ 'ਚ ਫੇਰਨ ਵਾਲੇ ਡੱਕੇ, ਪਲਾਸਟਿਕ ਦੇ ਝੰਡੇ, ਗੁਬਾਰਿਆਂ ਦੀਆਂ ਡੰਡੀਆਂ, ਆਈਸਕ੍ਰੀਮ ਸਟਿੱਕ, ਸਿਗਰਟ ਦੇ ਪੈਕੇਟ, ਚਮਚੇ, ਚਾਕੂ, ਕਾਂਟੇ, ਸਟਰਾ, ਟ੍ਰੇ ਤੇ ਖਾਣਾ ਪੈਕ ਕਰਨ ਵਾਲੀ ਫਿਲਮ ਤੇ ਵੀ ਪੂਰਨ ਤੌਰ ਤੇ ਵਰਤੋਂ ਦੀ ਮਨਾਹੀ ਹੈ।
0: ਚੰਗਾ ਕੀਤਾ ਭੈਣ ਜੀ ਤੁਸੀਂ ਮੈਨੂੰ ਦੱਸ ਦਿੱਤਾ, ਹੁਣ ਅੱਗਿਓਂ ਮੈਂ ਵੀ ਧਿਆਨ ਰੱਖਾਂਗੀ।

0: ਅਸੀਂ ਵੀ ਸਾਰੇ ਪ੍ਰਣ ਕਰੀਏ ਕਿ ਸਿੰਗਲ ਯੂਜ ਪਲਾਸਟਿਕ ਨੂੰ ਨਹੀਂ ਵਰਤਾਂਗੇ ਤੇ ਵਾਤਾਵਰਣ ਨੂੰ ਬਚਾਉਣ 'ਚ ਆਪਣਾ ਬਣਦਾ ਯੋਗਦਾਨ ਪਾਵਾਂਗੇ।
1: ਵਾਤਾਵਰਣ ਬਚਾਓ, ਧਰਤੀ ਬਚਾਓ।
2: ਆਵਾਜ਼ ਵਿਸ਼ਵਾਸ ਅਤੇ ਵਿਰਾਸਤ ਤੇ 90 ਸਾਲ ਦੀ ਕਹਾਣੀ ਆਕਾਸ਼ਵਾਣੀ
3: ਜੀ। ਪ੍ਰੋਗਰਾਮ ਦੇ ਆਖਰੀ 5 ਮਿੰਟ ਬਾਕੀ ਨੇ ਅਲੀਸ਼ਾ, ਤੇ ਆਪਾਂ ਗੱਲ ਕਰ ਰਹੇ ਹਾਂ ਜੈਵਿਕ ਵਿਭਿੰਨਤਾ ਯਾਨੀ ਆਪਣੀ ਕੁਦਰਤ ਨੂੰ ਬਚਾਉਣ ਬਾਰੇ
4: ਜੀ।
3: ਇਹਦੇ ਵਿੱਚ ਸਿਰਫ ਸਾਡੇ ਪੇੜ ਪੌਦੇ ਜੀਵ ਜੰਤੂ ਹੀ ਨਹੀਂ ਆਉਂਦੇ, ਮਤਲਬ ਸਾਡੇ ਕੁਦਰਤ ਨਾਲ ਜਿਹੜੀ ਵੀ ਹਰੇਕ ਚੀਜ਼ ਜੁੜੀ ਹੋਈ ਹੈ ਉਹ ਸਾਰੀਆਂ ਹੀ ਇਹਦੇ ਵਿੱਚ ਇਨਕਲੂਡਿਡ ਨੇ, ਤੇ ਅਸੀਂ ਇਨਸਾਨ ਵੀ। ਸਭ ਤੋਂ ਪਹਿਲਾਂ ਤਾਂ ਇਨਸਾਨਾਂ ਦੀ ਹੀ ਗੱਲ ਕਰ ਲਓ, ਹੈ ਨਾ
4: ਜੀ,
3: ਕਿ ਸਾਡੀ ਸਭ ਤੋਂ ਵੱਡੀ ਰਿਸਪੋਂਸੀਬਿਲਟੀ ਬਣਦੀ ਹੈ, ਕਿਉਂਕਿ ਕਿਤੇ ਨਾ ਕਿਤੇ ਅਸੀਂ ਹੀ ਜ਼ਿੰਮੇਵਾਰ ਹੈਗੇ ਹਾਂ ਕੁਦਰਤ ਦਾ ਸੰਤੁਲਨ ਖਰਾਬ ਕਰਨ ਦੇ ਵਿੱਚ, ਹੈ ਨਾ।
4: ਬਿਲਕੁਲ।
3: ਤੇ ਜ਼ਿਆਦਾਤਰ ਕੀ ਹੈ, ਅਸੀਂ ਆਪਣੀ ਹੋਂਦ ਦੇ ਜਿਹੜੀ ਸਾਡੀ ਮਨੁੱਖੀ ਹੋਂਦ ਹੈ ਉਹ ਭੋਜਨ ਪਾਣੀ ਤੇ ਹੋਰ ਜਿਹੜੀਆਂ ਬੁਨਿਆਦੀ ਚੀਜ਼ਾਂ ਨੇ ਉਹਨਾਂ ਦੇ ਲਈ ਅਸੀਂ ਕੁਦਰਤ ਦੇ ਉੱਤੇ ਨਿਰਭਰ ਹਾਂ, ਪੂਰੀ ਤਰ੍ਹਾਂ ਨਾਲ ਨਿਰਭਰ ਹਾਂ। ਤੇ ਜੇਕਰ ਅਸੀਂ ਕੁਦਰਤ ਨੂੰ ਹੀ ਨਹੀਂ ਬਚਾਵਾਂਗੇ ਤਾਂ ਇਹਨਾਂ ਬੁਨਿਆਦੀ ਚੀਜ਼ਾਂ ਤੋਂ ਅਸੀਂ ਵੰਚਿਤ ਰਹਿ ਜਾਣਾ, ਤੇ ਫਿਰ ਬਾਅਦ 'ਚ ਪਛਤਾਉਣ ਤੋਂ ਸਿਵਾਏ ਤਾਂ ਸਾਡੇ ਕੋਲ ਕੁਛ ਬਚਣਾ
4: ਜੀ, ਹੈ ਨਾ। ਬਿਲਕੁਲ।
3: ਤੇ ਲੋਕਾਂ ਦਾ ਧਿਆਨ ਇਸ ਇਹਨਾਂ ਇਹੋ ਜਿਹੇ ਦਿਨ ਮਨਾਉਣ ਵੱਲ ਖਿੱਚਣਾ ਜਿਹੜੀ ਕੀ ਹੈ, ਅਗਰ ਉਹ ਇੱਕ ਰਿਸਪੋਂਸੀਬਿਲਟੀ ਬਣਦੀ ਹੈ ਤਾਂ ਫਿਰ ਲੋਕਾਂ ਦੀ ਵੀ ਰਿਸਪੋਂਸੀਬਿਲਟੀ ਬਣਦੀ ਹੈ ਕਿ ਅਸੀਂ ਸਿਰਫ ਖਾਸ ਦਿਨਾਂ ਦੀ ਉਡੀਕ ਨਾ ਕਰੀਏ, ਅਸੀਂ ਆਪਣੇ ਵੱਲੋਂ ਜਿੰਨਾ ਹੋ ਸਕਦਾ ਕੰਟਰੀਬਿਊਟ ਕਰੀਏ। ਹੁਣ ਜੇਕਰ ਅਸੀਂ ਪ੍ਰਦੂਸ਼ਣ ਦੀ ਹੀ ਗੱਲ ਕਰ ਲਈਏ
4: ਜੀ,
3: ਹੈ ਨਾ, AQI ਜਿਹੜਾ ਲੈਵਲ ਹੁੰਦਾ ਹੈ ਨਾ ਏਅਰ ਇੰਡੈਕਸ, ਉਹ ਦੇਖ ਲਓ ਹੈ ਨਾ ਕਿੰਨਾ ਖਰਾਬ ਹੋ ਜਾਂਦਾ ਜਦੋਂ ਮੌਸਮ ਥੋੜ੍ਹਾ ਜਿਹਾ, ਜਦੋਂ ਬਾਰਿਸ਼ ਹੁੰਦੀ ਹੈ ਉਦੋਂ ਤੁਹਾਡਾ AQ ਸਾਫ਼ ਹੁੰਦਾ, ਅਦਰਵਾਈਜ਼ ਤੁਸੀਂ ਪ੍ਰਦੂਸ਼ਣ ਦੇ ਨਾਲ ਹਵਾ ਦਾ ਜਿਹੜਾ ਇੰਡੈਕਸ ਹੈਗਾ ਉਸਨੂੰ ਇਸ ਨਾਲ ਖਰਾਬ ਕਰਕੇ ਰੱਖਦੇ ਹਾਂ ਆਪਾਂ, ਹੈ ਨਾ, ਕਿ ਸਾਹ ਲੈਣਾ ਦੁੱਬਰ ਹੋ ਜਾਂਦਾ। ਤੇ ਪ੍ਰਦੂਸ਼ਣ ਦੇ ਲਈ ਕੀ ਹੈ ਕਿ ਸਾਨੂੰ ਜਿਹੜੀਆਂ ਸਾਡੀਆਂ ਸਾਡੇ ਵਾਹਨ ਨੇ ਉਹਨਾਂ ਦੀ ਪ੍ਰੋਪਰ ਚੈਕਿੰਗ ਜ਼ਰੂਰੀ ਹੈ, ਹੈ ਨਾ, ਤੇ ਟਾਈਮ ਟੂ ਟਾਈਮ ਉਹਨਾਂ ਦੀ ਸਰਵਿਸ ਕਰਾਈਏ। ਤੇ ਹੋਰ ਜਿਹੜੀਆਂ ਮਤਲਬ ਪ੍ਰਦੂਸ਼ਣ ਦੇ ਕਾਰਕ ਬਹੁਤ ਸਾਰੇ ਨੇ, ਸਿਰਫ ਹਵਾ ਪ੍ਰਦੂਸ਼ਣ ਨਹੀਂ ਹੈ, ਪਾਣੀ ਪ੍ਰਦੂਸ਼ਣ ਹੈ। ਪਾਣੀਆਂ ਦੇ ਵਿੱਚ ਦੇਖੋ ਨਦੀਆਂ ਦਰਿਆਵਾਂ ਦੇ ਵਿੱਚ ਕਿੰਨਾ ਅਸੀਂ ਕੂੜਾ ਕਰਕਟ ਸੁੱਟ ਦਿੰਦੇ ਹਾਂ, ਹੈ ਨਾ, ਤੇ ਹੋਰ ਬਹੁਤ ਸਾਰੀ ਜਿਹੜੇ ਪ੍ਰਦੂਸ਼ਣ ਦੇ ਕਾਰਕ ਨੇ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਘਟਾ ਸਕਦੇ ਹਾਂ ਜੇਕਰ ਅਸੀਂ ਚਾਹੀਏ ਤਾਂ
4: ਜੀ। ਮੈਨੂੰ ਲੱਗਦਾ ਵੀ ਮਾਸ ਪ੍ਰੋਡਕਸ਼ਨ ਹੈ ਜਿਹੜੀ ਸਭ ਤੋਂ ਵੱਡਾ ਕਾਰਨ ਤਾਂ ਉਹੀ ਹੈ, ਕਿਉਂਕਿ ਜਦੋਂ ਤੱਕ ਤਾਂ ਇਨਸਾਨ ਸਿਰਫ ਆਪਣੇ ਜੋਗਾ ਉਗਾ ਰਿਹਾ ਸੀ ਤੇ ਆਪਣੇ ਜੋਗਾ ਖਾ ਰਿਹਾ ਸੀ ਉਹ ਤੱਕ ਸਭ ਕੁਛ ਠੀਕ ਸੀ, ਲੇਕਿਨ ਜਦੋਂ ਮਾਸ ਪ੍ਰੋਡਕਸ਼ਨ ਹੋਣ ਲੱਗ ਗਈ ਚੀਜ਼ਾਂ ਦੀ ਤੇ ਉਹਦੇ ਨਾਲ ਪ੍ਰਦੂਸ਼ਣ ਵੀ ਇੰਨਾ ਜ਼ਿਆਦਾ ਵੱਧ ਗਿਆ, ਕਿਉਂਕਿ ਮਾਸ ਪ੍ਰੋਡਕਸ਼ਨ ਦੇ ਨਾਲ ਹੋਰ ਵੀ ਚੀਜ਼ਾਂ ਵਧਣਗੀਆਂ ਨਾ, ਫਿਰ ਉਹਦਾ ਜਿਹੜਾ ਵੇਸਟ ਹੈ ਉਹ ਵਧੂਗਾ, ਵੇਸਟ ਨੂੰ ਤੁਸੀਂ ਡਿਸਪੋਜ਼ ਕਿੱਥੇ ਕਰੋਗੇ, ਫਿਰ ਫੈਕਟਰੀਆਂ ਜਿਹੜੀਆਂ ਹੈਗੀਆਂ ਨੇ ਉਹ ਵੇਸਟ ਦਾ ਜਿਹੜਾ ਡਿਸਪੋਜ਼ਲ ਹੈ ਉਹ ਪਾਣੀ ਵਿੱਚ ਕਰਦੀਆਂ ਨੇ ਜਾਂ ਹੋਰ ਇੱਦਾਂ ਦੀ ਖਾਲੀ ਥਾਵਾਂ ਪਈਆਂ ਹੁੰਦੀਆਂ ਨੇ ਉੱਥੇ ਕਰਦੇ ਨੇ, ਫਿਰ ਸਾਡੇ ਕੋਲ ਪਲਾਸਟਿਕ ਬਹੁਤ ਜ਼ਿਆਦਾ ਵੱਧ ਗਿਆ। ਪਹਿਲਾਂ ਅਸੀਂ ਪਲੇਟਾਂ ਵਿੱਚ ਖਾਂਦੇ ਸੀ, ਸਟੀਲ ਦੀਆਂ ਪਲੇਟਾਂ ਵਿੱਚ ਖਾਂਦੇ ਸੀ, ਈਵਨ ਪੱਤਿਆਂ ਵਿੱਚ ਖਾਂਦੇ ਸੀਗੇ ਅਸੀਂ, ਸਾਊਥ ਵਿੱਚ ਤਾਂ ਅੱਜ ਵੀ ਪੱਤਿਆਂ ਵਿੱਚ ਹੀ ਖਾਇਆ ਜਾਂਦਾ ਹੈ, ਹੈ ਨਾ, ਅਤੇ ਉਹ ਚੀਜ਼ਾਂ ਆਪਾਂ ਕਰਦੇ ਪਏ ਸੀ ਉਦੋਂ ਤੱਕ ਸਭ ਕੁਛ ਠੀਕ ਸੀ, ਲੇਕਿਨ ਜਦੋਂ ਆਪਾਂ ਨੂੰ ਲੱਗਿਆ ਵੀ ਆਪਾਂ ਪੈਕ ਕਰ ਲਈਏ ਸਮਾਨ, ਪੈਕ ਕਰਨ ਲਈ ਸਾਨੂੰ ਪਲਾਸਟਿਕ ਦੀ ਲੋੜ ਪੈਣ ਲੱਗ ਗਈ, ਅਤੇ ਜਿਵੇਂ ਪਲਾਸਟਿਕ ਦੀ ਉਪਜ ਹੋਈ ਹੈ ਉਵੇਂ ਹੀ ਪੋਲਿਊਸ਼ਨ ਜਿਹੜਾ ਹੈਗਾ ਉਹ ਬਿਲਕੁਲ ਮਤਲਬ ਕੰਟਰੋਲ ਹੀ ਨਹੀਂ ਰਿਹਾ ਉਹਦੇ ਉੱਤੇ।
3: ਤੇ ਫਿਰ ਇਹ ਮਤਲਬ ਅਸੀਂ ਸਹੂਲਤ ਭਾਲਦੇ ਆ ਨਾ ਜਿਹਨਾਂ ਚੀਜ਼ਾਂ ਚ, ਤੇ ਉਸ ਸਹੂਲਤ ਦਾ ਫਿਰ ਇੱਕ ਵੱਡਾ ਖਾਮਿਆਜ਼ਾ ਜਿਹੜਾ ਹੈਗਾ ਉਹ ਭੁਗਤਣਾ ਪੈਂਦਾ। ਤੇ ਇਹ ਚੀਜ਼ਾਂ ਨੂੰ ਪਹਿਲਾਂ ਹੀ ਸੋਚ ਲੈਣਾ ਜ਼ਰੂਰੀ ਹੈ। ਫਿਲਹਾਲ ਇਸ ਟੌਪਿਕ ਦੇ ਉੱਤੇ ਮੈਨੂੰ ਲੱਗਦਾ ਕਿ ਅਸੀਂ ਜਿੰਨੀ ਗੱਲ ਕਰੀਏ ਉਨੀ ਘੱਟ ਹੈ, ਤੇ ਜਿੰਨੀ ਜਾਗਰੂਕਤਾ ਫੈਲਾਈਏ ਉਨੀ ਘੱਟ ਹੈ। ਪ੍ਰੋਗਰਾਮ 'ਚ ਇਸੇ ਗੱਲ ਦੇ ਨਾਲ ਹੀ ਸਮਾਪਤੀ ਕਰਦੇ ਹਾਂ ਕਿ ਤੁਸੀਂ ਵੀ ਆਪਣੇ ਵੱਲੋਂ ਜਿੰਨਾ ਯੋਗਦਾਨ ਹੋ ਸਕੇਗਾ ਕੁਦਰਤ ਨੂੰ ਬਚਾਉਣ ਦੇ ਲਈ ਪਾਓਗੇ। ਤੇ ਹੁਣ ਫੁਲਕਾਰੀ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਮੋਨਿਕਾ ਨੂੰ
4: ਤੇ ਮੈਨੂੰ ਅਲੀਸ਼ਾ ਨੂੰ
3: ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ, ਇਸ ਵੇਲੇ ਦੁਪਹਿਰ ਦੇ 12 ਵੱਜ ਰਹੇ ਨੇ। ਹੁਣ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
5: नमस्कार, आकाशवाणी समाचार के साथ मैं कनकलता। प्रधानमंत्री नरेंद्र मोदी इस समय नई दिल्ली के हैदराबाद हाउस में साइप्रस के राष्ट्रपति निको

0: ਭੈਣਾਂ ਦਾ ਰੋਜ਼ਾਨਾ ਅਤੇ ਪਸੰਦੀਦਾ ਪ੍ਰੋਗਰਾਮ ਨਾਰੀ ਲੋਕ ਲੈ ਕੇ ਹਾਜ਼ਰ ਆ ਇੱਕ ਵਾਰ ਫਿਰ ਤੋਂ ਮੈਂ ਮੋਨਿਕਾ ਅਤੇ ਮੇਰੇ ਨਾਲ
1: ਅਲੀਸ਼ਾ।
0: ਜੀ ਅਲੀਸ਼ਾ। ਪ੍ਰੋਗਰਾਮ ਨਾਰੀ ਲੋਕ 'ਚ ਆਪਾਂ ਬਹੁਤ ਸਾਰੀਆਂ ਗੱਲਾਂ ਭੈਣਾਂ ਦੇ ਨਾਲ ਕਰਦੇ ਹੁੰਦੇ ਹਾਂ ਅਤੇ ਮੈਨੂੰ ਲੱਗਦਾ ਕਈ ਵਾਰੀ ਗੱਲਾਂ ਨਾ ਰਿਪੀਟ ਵੀ ਹੋ ਜਾਂਦੀਆਂ ਹੁੰਦੀਆਂ, ਹੈ
1: ਜੀ।
0: ਨਾ। ਪਰ ਉਹ ਇੱਦਾਂ ਹੁੰਦਾ ਹੈ ਕਿ ਹੁਣ ਜਿਵੇਂ ਹਰ ਰੋਜ਼ ਨਵਾਂ ਅਨਾਊਂਸਰ ਹੀ ਕੋਈ, ਹੈ ਨਾ, ਜਿਵੇਂ ਪ੍ਰੋਗਰਾਮ ਕਰਦਾ ਹੁੰਦਾ ਅਤੇ ਫਿਰ ਗੱਲਾਂ ਤਾਂ ਕਰਕੇ ਸ਼ਾਇਦ ਰਿਪੀਟੇਟਿਵ ਹੋ ਜਾਂਦੀਆਂ ਨੇ। ਪਰ ਉਹ ਗੱਲਾਂ ਚਾਹੇ ਰਿਪੀਟੇਟਿਵ ਹੋਣ, ਬਟ ਉਹ ਹੁੰਦੀਆਂ ਤਾਂ ਕੰਮ ਦੀਆਂ ਹੀ ਨੇ।
1: ਜੀ, ਇਹ ਤਾਂ
0: ਪਰ
1: ਹੈ।
0: ਇਹ ਹੋ ਜਾਂਦਾ ਹੈ ਕਿ ਅਗਰ ਆਪਾਂ ਇਹਨੂੰ ਇੱਦਾਂ ਲਈਏ ਕਿ ਰਿਮਾਈਂਡਰ ਹੋ ਜਾਂਦਾ ਹੈ, ਹੈ ਨਾ, ਕਿ
1: ਬਿਲਕੁਲ।
0: ਅੱਜ ਇਹ ਗੱਲ ਮੈਂ ਕੀਤੀ ਕਿ ਨਹੀਂ, ਗਰਮੀ ਤੋਂ ਬਚਾਓ ਰੱਖੋ, ਆਪਣਾ ਰੋਜ਼ ਪਾਣੀ ਪੀਓ, ਅਤੇ ਕੱਲ੍ਹ ਨੂੰ ਕਿਸੇ ਹੋਰ ਨੇ ਇਹ ਗੱਲ ਕਹਿ ਦਿੱਤੀ ਤਾਂ ਰਿਮਾਈਂਡਰ ਹੋ ਗਿਆ,
1: ਬਿਲਕੁਲ, ਇਹ
0: ਹੈ
1: ਤਾਂ
0: ਨਾ।
1: ਹੈ।
0: ਅਤੇ ਮਤਲਬ ਆਪਾਂ ਹਰੇਕ ਚੀਜ਼ ਨੂੰ ਪੋਜ਼ਿਟਿਵਲੀ ਲੈ ਸਕਦੇ ਹਾਂ, ਬਜਾਏ ਇਸ ਦੇ ਕਿ ਅਸੀਂ ਸਾਹਮਣੇ ਵਾਲੇ ਦੇ ਵਿੱਚ ਕਮੀਆਂ ਕੱਢਦੇ ਰਹੀਏ,
1: ਜੀ,
0: ਹੈ ਨਾ। ਬੜੀਆਂ ਸਾਰੀਆਂ ਗੱਲਾਂ ਹੁੰਦੀਆਂ ਨੇ ਅਤੇ ਕਿੰਨੀਆਂ ਅਜਿਹੀਆਂ ਚੀਜ਼ਾਂ ਵੀ ਹੁੰਦੀਆਂ ਨੇ, ਕਿੰਨੀਆਂ ਅਜਿਹੀਆਂ ਕੁੜੀਆਂ ਨੇ ਜਿਹੜੀਆਂ ਕਿ ਜ਼ਿੰਦਗੀ ਦੇ ਵਿੱਚ ਕੁਝ ਹਾਸਿਲ ਕਰਕੇ ਦੂਜਿਆਂ ਲਈ ਪ੍ਰੇਰਨਾ ਬਣ ਜਾਂਦੀਆਂ ਨੇ, ਹੈ ਨਾ। ਅਤੇ ਇਸੇ ਸੋਚ ਦੇ ਰਿਲੇਟਿਡ ਹੈਗਾ ਸਾਡਾ ਸੁਰਖੀ ਵਾਲਾ ਜਿਹੜਾ ਚੰਕ ਹੈਗਾ,
1: ਜੀ,
0: ਕਿ ਅਸੀਂ ਕੋਈ ਅਜਿਹੀ ਖਬਰ ਜਾਂ ਅਜਿਹੀ ਕੋਈ ਗੱਲ ਸਾਂਝੀ ਕਰਦੇ ਹੁੰਦੇ ਹਾਂ ਜਿਹਦੇ ਵਿੱਚ ਕਿਸੇ ਮਹਿਲਾ ਨੇ, ਕਿਸੇ ਲੜਕੀ ਨੇ ਕੋਈ ਜ਼ਿੰਦਗੀ ਦੇ ਵਿੱਚ ਕੋਈ ਮੁਕਾਮ ਹਾਸਲ ਕੀਤਾ ਹੁੰਦਾ ਹੈ, ਦੁਨੀਆ ਦੀਆਂ ਜਿਹੜੀਆਂ ਬੰਦਿਸ਼ਾਂ ਨੇ ਉਹਨਾਂ ਨੂੰ ਤੋੜ ਕੇ,
1: ਜੀ,
0: ਹੈ ਨਾ। ਅਤੇ ਅੱਜ ਆਪਾਂ ਸੁਰਖੀ ਦੇ ਵਿੱਚ ਭੈਣਾਂ ਨਾਲ ਕੀ ਸਾਂਝਾ ਕਰ ਰਹੇ ਹਾਂ?
1: ਜਿਹੜੀ ਅੱਜ ਦੀ ਸੁਰਖੀ ਹੈ ਉਹ ਬਹੁਤ ਹੀ ਰਲਦੀ ਮਿਲਦੀ, ਦੋ ਸੁਰਖੀਆਂ ਨੇ ਉਹ,
0: ਜੀ,
1: ਦੋ ਕੁੜੀਆਂ ਬਾਰੇ ਗੱਲਬਾਤ ਹੈ ਉਹ,
0: ਓਕੇ।
1: ਤੇ ਇੱਕ ਤਾਂ ਹੈ ਧੂਰੀ ਦੀ, ਇੱਕ ਹੈਗੀ ਬਨੂੜ ਦੀ। ਦੋਵੇਂ ਹੀ 12ਵੀਂ ਕਲਾਸ ਦੀਆਂ ਕੁੜੀਆਂ ਨੇ ਜਿਨ੍ਹਾਂ ਨੇ 12ਵੀਂ ਕਲਾਸ ਦੀ ਪ੍ਰੀਖਿਆ ਪਾਸ ਕੀਤੀ ਹੈ ਅਤੇ ਆਪਣੇ ਆਪਣੇ ਸਕੂਲ ਵਿੱਚ ਟੌਪ ਕੀਤੇ, ਆਪਣੇ ਆਪਣੇ ਬੋਰਡ ਵਿੱਚ ਬਹੁਤ ਵਧੀਆ ਨੰਬਰ ਲਏ ਨੇ। ਗੱਲ ਕਰ ਰਹੇ ਹਾਂ ਪ੍ਰਦੀਪ ਕੌਰ ਦੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੀ ਇਹ ਇੱਕ ਵਿਦਿਆਰਥਣ ਹੈ ਜਿਹਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਮੈਰਿਟ ਸੂਚੀ ਵਿੱਚ 17ਵਾਂ ਰੈਂਕ ਹਾਸਿਲ ਕੀਤਾ ਹੈ। ਰੈਂਕ ਤਾਂ ਉਹਨਾਂ ਨੇ 17ਵਾਂ ਹਾਸਿਲ ਕੀਤਾ ਹੈ, ਪਰ 17ਵਾਂ ਰੈਂਕ ਹਾਸਿਲ ਕਰਨ ਦੇ ਬਾਵਜੂਦ ਵੀ ਉਹਨਾਂ ਦਾ ਸਨਮਾਨ ਕੀਤਾ ਗਿਆ ਉਹਨਾਂ ਦੇ ਸਕੂਲ ਵਿੱਚ, ਅਤੇ ਉਹ ਕਿਸ ਤਰੀਕੇ ਨਾਲ ਕੀਤਾ ਗਿਆ, ਉਹਨਾਂ ਨੂੰ ਸੋਨੇ ਦੇ ਸਿੱਕੇ ਅਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿੱਚ ਜਿਹੜੇ ਕਾਫੀ ਸਾਰੇ ਲੋਕ ਆਏ ਹੋਏ ਸੀਗੇ, ਡਾਕਟਰਸ ਆਏ ਹੋਏ ਸੀ ਮੁੱਖ ਮਹਿਮਾਨ ਵਜੋਂ, ਅਤੇ ਪ੍ਰਿੰਸੀਪਲ ਸੀਗੇ ਜਿਹੜੇ, ਪ੍ਰਿੰਸੀਪਲ ਨੇ ਸਭ ਦਾ ਸਵਾਗਤ ਕੀਤਾ ਉਸ ਪ੍ਰੋਗਰਾਮ ਵਿੱਚ, ਅਤੇ ਜਿਹੜੇ ਪ੍ਰਦੀਪ ਕੌਰ ਦੇ ਕਲਾਸ ਟੀਚਰ ਸੀ ਉਹਨਾਂ ਨੇ ਵੀ ਉਹਦੇ 'ਤੇ ਗੱਲਬਾਤ ਕੀਤੀ ਪ੍ਰਦੀਪ ਕੌਰ ਬਾਰੇ। ਉਹਨਾਂ ਨੇ ਦੱਸਿਆ ਵੀ ਕਿਵੇਂ ਉਹ ਜਿਹੜੀ ਸਟੂਡੈਂਟ ਹੈ ਉਹ ਸ਼ੁਰੂ ਤੋਂ ਹੀ ਇੱਕ ਬ੍ਰਾਈਟ ਸਟੂਡੈਂਟ ਰਹੇ ਨੇ। ਅਤੇ ਇਸ ਤੋਂ ਇਲਾਵਾ ਜਿਹੜੀ ਅਗਲੀ ਸੁਰਖੀ ਹੈਗੀ ਹੈ ਉਹ ਹੈਗੀ ਯੋਗਿਤਾ ਵਰਮਾ ਦੀ। ਯੋਗਿਤਾ ਵਰਮਾ ਬਨੂੜ ਦੇ ਰਹਿਣ ਵਾਲੇ ਨੇ ਅਤੇ ਉਹਨਾਂ ਨੇ 12ਵੀਂ ਵਿੱਚ CBSE ਵਿੱਚ 97.7% ਨੰਬਰ ਹਾਸਿਲ ਕੀਤੇ ਨੇ। ਬਹੁਤ ਹੀ ਵੱਡਾ ਨੰਬਰ ਹੈ ਇਹ ਵੈਸੇ ਦੇਖਿਆ ਜਾਵੇ ਤਾਂ।
0: ਬਿਲਕੁਲ,
1: ਕਿਸੇ ਸਮੇਂ ਵਿੱਚ ਲੋਕ ਫਸਟ ਡਿਵੀਜ਼ਨ ਵਿੱਚ ਆਉਣਾ ਹੀ ਬਹੁਤ ਵੱਡੀ ਗੱਲ ਸਮਝਦੇ ਸੀ, 60% ਤੋਂ ਉੱਪਰ ਨੰਬਰ ਲੈ ਕੇ ਆਉਣਾ ਹੀ ਬਹੁਤ ਵੱਡੀ ਗੱਲ ਹੁੰਦੀ ਸੀ।
0: ਬਿਲਕੁਲ,
1: ਅਤੇ ਅੱਜ ਦੇ ਸਮੇਂ ਵਿੱਚ ਕੁੜੀਆਂ ਕਿੰਨਾ ਕੁਛ ਹਾਸਿਲ ਕਰ ਰਹੀਆਂ ਨੇ।
0: ਬਿਲਕੁਲ, 100-100% ਨੰਬਰ ਆ ਰਹੇ ਨੇ,
1: ਜੀ,
0: ਹੈ ਨਾ, ਬੱਚਿਆਂ ਦੇ।
1: ਬਿਲਕੁਲ ਬਿਲਕੁਲ। ਅਤੇ ਜਿਹੜੀ ਇਹ ਕੁੜੀ ਦੀ ਗੱਲ ਕਰ ਰਹੇ ਹਾਂ ਆਪਾਂ ਯੋਗਿਤਾ ਵਰਮਾ ਦੀ, ਉਹਨਾਂ ਨੇ CBSE ਵਿੱਚ ਜਿਹੜਾ ਹੈ ਇਹ ਸਥਾਨ ਹਾਸਿਲ ਕੀਤਾ, 97.7 ਨੰਬਰ ਲੈ ਕੇ ਆਏ ਉਹ, ਅਤੇ ਚੰਡੀਗੜ੍ਹ ਦੇ ਸਰਕਾਰੀ ਸਕੂਲ ਵਿੱਚ ਉਹ ਪੜ੍ਹਦੇ ਨੇ, ਅਤੇ ਉਹਨਾਂ ਦਾ ਜਿਹੜਾ ਸਨਮਾਨ ਹੈ ਉਹ ਚੰਡੀਗੜ੍ਹ ਪੰਜਾਬ ਦੇ ਜਿਹੜੇ ਗਵਰਨਰ ਨੇ ਗੁਲਾਬ ਚੰਦ ਕਟਾਰੀਆ ਜੀ, ਉਹਨਾਂ ਨੇ ਕੀਤਾ, ਅਤੇ ਬਹੁਤ ਹੀ ਮਾਣ ਮਹਿਸੂਸ ਹੁੰਦਾ ਦੇਖ ਕੇ ਵੀ ਜਿੱਥੇ ਜਿਹੜੇ ਸਮਾਜ ਵਿੱਚ ਆਪਾਂ ਇਹ ਗੱਲ ਕਰਦੇ ਹੁੰਦੇ ਸੀ ਕਿ ਕੁੜੀਆਂ ਦੀ ਹੱਤਿਆ ਕੀਤੀ ਜਾਂਦੀ ਹੈ ਜਾਂ ਕੁੜੀਆਂ ਨੂੰ ਪੜ੍ਹਨ ਨਹੀਂ ਦਿੱਤਾ ਜਾਂਦਾ, ਉਸ ਸਮਾਜ ਵਿੱਚ ਹੀ ਕੁੜੀਆਂ ਕਿਸ ਤਰ੍ਹਾਂ ਦਾ ਨੈਰੇਟਿਵ ਇੱਕ ਬਣਾ ਰਹੀਆਂ ਨੇ।
0: ਬਿਲਕੁਲ, ਨਾਲੇ ਤੁਸੀਂ ਇਹ ਦੇਖੋ ਕਿ ਦੋਨੋਂ ਕੁੜੀਆਂ ਹੀ ਆਪਣੇ ਕਿੰਨੇ ਨੇੜੇ ਤੇੜੇ ਰਹਿੰਦੀਆਂ ਨੇ,
1: ਜੀ,
0: ਹੈ ਨਾ, ਇੱਕ
1: ਬਿਲਕੁਲ
0: ਬਨੂੜ, ਇੱਕ ਧੂਰੀ, ਕੋਈ ਖਾਸਾ ਦੂਰ ਵੀ ਨਹੀਂ ਹੈ ਪਟਿਆਲੇ ਤੋਂ, ਤੇ ਆਪਣੇ ਆਲੇ ਦੁਆਲੇ ਹੀ ਅਸੀਂ ਜੇਕਰ ਕਦੇ ਝਾਤੀ ਮਾਰ ਕੇ ਦੇਖੀਏ ਤਾਂ ਆਪਾਂ ਨੂੰ ਬਹੁਤ ਸਾਰੀਆਂ ਅਜਿਹੀਆਂ ਕੁੜੀਆਂ ਮਿਲਣਗੀਆਂ ਜਿਹੜੀਆਂ ਕਿ ਆਪਣੇ ਲੈਵਲ ਦੇ ਉੱਤੇ, ਹੈ ਨਾ, ਇਕੱਲੀਆਂ ਹੀ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਸਟਰਗਲ ਕਰ
1: ਜੀ,
0: ਰਹੀਆਂ ਨੇ,
1: ਬਿਲਕੁਲ,
0: ਤੇ ਮਤਲਬ ਕਿਸੇ ਦਾ ਸਹਾਰਾ ਵੀ ਨਹੀਂ ਭਾਲ ਰਹੀਆਂ, ਹੈ ਨਾ।
1: ਤੇ ਉਹੀ ਨਾ ਵੀ ਜਦੋਂ ਇੱਕ ਇੱਕ ਕੁੜੀ ਸੁਪਨੇ ਦੇਖਦੀ ਹੈ ਤਾਂ ਉਹਦੇ ਸੁਪਨੇ ਪੂਰੇ ਕਰਨ ਵਿੱਚ ਕਿੰਨਾ ਜ਼ੋਰ ਲੱਗਦਾ ਉਸ ਕੁੜੀ ਦਾ ਵੀ ਤੇ ਉਸ ਪਰਿਵਾਰ ਦਾ ਵੀ।
0: ਬਿਲਕੁਲ,
1: ਹੁਣ ਜਿਹੜੀ ਯੋਗਿਤਾ ਹੈ, ਯੋਗਿਤਾ ਦਾ ਸੁਪਨਾ ਹੈ ਜੱਜ ਬਣਨ ਦਾ, ਤੇ

0: ਤਾਂ ਫਿਰ ਮੈਂ ਸਾਂਝੀ ਕਰੂੰਗੀ।
1: ਹੂੰ
0: ਕਹਿੰਦੇ ਕਿ ਪੋਸਟ ਦੇ ਵਿੱਚ ਲਿਖਿਆ ਕਿ ਜਿਹੜੇ ਜਿਨ੍ਹਾਂ ਨੇ ਖਾਣਾ ਖਾਣਾ ਹੈ ਨਾ, ਉਹਨਾਂ ਨੂੰ ਫਿਰ ਖਾਣਾ ਬਣਾਉਣਾ ਵੀ ਆਉਣਾ ਚਾਹੀਦਾ ਹੈ ਨਾ। ਅਤੇ ਦੇਖੋ, ਜਦਕਿ ਖਾਣਾ ਬਣਾਉਣਾ ਨਾ ਸਿਰਫ ਲੇਡੀਜ਼ ਦੀ ਜ਼ਿੰਮੇਵਾਰੀ ਰੱਖਿਆ ਗਿਆ ਹੁਣ ਤੱਕ,
1: ਜੀ
0: ਪਰ ਜਦਕਿ ਖਾਣਾ ਤਾਂ ਦੇਖੋ ਸਾਰੇ ਹੀ ਖਾਂਦੇ ਨੇ
1: ਸਾਰੇ
0: ਨਾ।
1: ਖਾਂਦੇ ਨੇ ਬਿਲਕੁਲ।
0: ਅਤੇ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਸ਼ਾਇਦ ਥੋੜ੍ਹਾ ਜਿਹਾ ਬਦਲਾਅ ਆ ਰਿਹਾ। ਕਈ ਸਕੂਲਾਂ ਦੇ ਵਿੱਚ ਵੀ ਨਾ, ਮੈਂ ਮਤਲਬ ਇੱਕ ਦੋ ਵੀਡੀਓਜ਼ ਦੇਖੀਆਂ ਨੇ, ਕਈ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਐਕਟੀਵਿਟੀਜ਼ ਦੇ ਤੌਰ 'ਤੇ ਕਰਵਾਇਆ ਜਾਂਦਾ ਹੈ ਕਿ ਘਰ
1: ਜੀ
0: ਦੇ ਕੰਮ ਕਿਵੇਂ ਕਰਨੇ ਨੇ, ਜੋ ਕਿ ਬਹੁਤ ਅੱਛੀ ਚੀਜ਼ ਹੈ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਦਾ ਚੇਂਜ ਆਏਗਾ ਨਾ ਆਉਣ ਵਾਲੇ
1: ਬਿਲਕੁਲ।
0: ਸਮੇਂ ਦੇ ਵਿੱਚ।
1: ਇੱਕ ਨਾ ਮੈਂ ਰੀਲ ਦੇਖੀ ਥੋੜੇ ਦਿਨ ਪਹਿਲਾਂ, ਮੇਰਾ ਬੜਾ ਦਿਲ ਦੁਖਿਆ ਉਹ ਰੀਲ ਦੇਖ ਕੇ।
0: ਕੀ ਸੀ?
1: ਹਾਲਾਂਕਿ ਜਿਨ੍ਹਾਂ ਨੇ ਬਣਾਈ ਸੀ ਉਹਨਾਂ ਨੇ ਤਾਂ ਬੜੇ ਮਜ਼ਾਕੀਆ ਤੌਰ ਤੇ ਬਣਾਈ ਹੋਊਗੀ, ਪਰ ਮੈਨੂੰ ਬੜਾ, ਮੈਨੂੰ ਨਾ ਕਿਤੇ ਨਾ ਕਿਤੇ ਬਹੁਤ ਟ੍ਰਿਗਰ ਕੀਤਾ ਉਸ ਰੀਲ ਨੇ। ਇੱਕ ਮੁੰਡਾ ਹੈ, ਛੋਟਾ ਜਿਹਾ ਮੁੰਡਾ ਹੈ, ਉਹ ਚੌਥੀ ਪੰਜਵੀਂ 'ਚ ਪੜ੍ਹਦਾ, ਤੇ ਉਹ ਪੱਗ, ਆਪਣੀ ਪੱਗ ਬੰਨਦਾ ਪਿਆ ਤੇ ਪੱਗ ਦੇ ਨਾਲ ਲੜ ਸੈੱਟ ਕਰ ਰਿਹਾ ਉਹ, ਤੇ ਉਹਦੀ ਮਾਂ ਪਿੱਛੋਂ ਦੀ ਬੋਲ ਰਹੀ ਹੈ ਵੀ ਵੇਖਾਂ ਵੇਖਾਂ, ਕਹਿੰਦੀ ਵੀ ਕਿੱਡੇ ਮਤਲਬ ਇਹ ਕਿੱਡਾ ਟਾਈਮ ਖਰਾਬ ਕਰਦਾ ਸ਼ੀਸ਼ੇ ਮੂਹਰੇ ਖੜ ਕੇ। ਕਹਿੰਦੇ ਜੇ ਕੋਈ ਕੁੜੀ ਹੁੰਦੀ ਨਾ ਤਾਂ ਉਹਨੇ ਸਕੂਲ ਜਾਣ ਤੋਂ ਪਹਿਲਾਂ ਸਾਰਾ ਕੰਮ ਕਰਾ ਕੇ ਜਾਣਾ ਸੀ, ਵੀ ਆ ਮੁੰਡਾ ਹੋ ਗਿਆ ਤੇ ਇਹ ਤੇ ਸ਼ੀਸ਼ੇ ਮੂਹਰੋਂ ਹੀ ਨਹੀਂ ਹਟਦਾ ਹੈਗਾ। ਵੀ ਮਤਲਬ ਕਿੰਨੀ ਇੱਕ ਅਜੀਬ ਸਾਡੀ ਸੋਚ ਬਣ ਚੁੱਕੀ ਹੈ ਕਿ ਜਿਹੜੀ ਕੁੜੀ ਹੈ, ਚਾਹੇ ਉਹ ਛੋਟੀ ਬੱਚੀ ਹੈ ਇੱਕ, ਉਹ ਵੀ ਸਕੂਲ ਜਾਣ ਤੋਂ ਪਹਿਲਾਂ ਆਪਦਾ ਸਾਰਾ ਘਰ ਦਾ ਕੰਮ ਕਰਕੇ ਜਾਏਗੀ, ਜੋ ਕਿ ਇੱਕ ਬਹੁਤ ਮੈਨੂੰ ਲੱਗਦਾ ਵੀ ਅਨਜਸਟ ਹੈ ਤੇ ਅਨਫੇਅਰ ਹੈ ਕੁੜੀਆਂ ਦੇ ਲਈ। ਇਹ ਮੁੰਡਿਆਂ ਲਈ, ਮੁੰਡਿਆਂ ਉੱਤੇ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ, ਉਹ ਭਾਵੇਂ ਟੌਰ ਸ਼ਕੀਨੀ ਲਾਣ, ਭਾਵੇਂ ਜੋ ਮਰਜ਼ੀ ਕਰਨ, ਭਾਵੇਂ ਪੜ੍ਹਨ ਜਾਂ ਨਾ ਪੜ੍ਹਨ।
0: ਮਤਲਬ ਫਿਰ ਇਸ ਗੱਲ ਤੋਂ ਫਿਰ ਇਹ ਸਾਬਿਤ ਹੁੰਦਾ ਹੈ ਕਿ ਕੁੜੀਆਂ ਨਾਲੋਂ ਜ਼ਿਆਦਾ ਸ਼ੀਸ਼ਾ ਨਾ ਮੁੰਡੇ ਨਿਹਾਰਦੇ ਹੁੰਦੇ ਆ,
1: ਜੀ
0: ਹੈ ਨਾ।
1: ਬਿਲਕੁਲ ਬਿਲਕੁਲ।
0: ਕਿ ਉਹਨਾਂ ਨੂੰ ਮਤਲਬ ਹਮੇਸ਼ਾ ਆਪਣੀ ਲੁਕਸ ਦਾ ਧਿਆਨ ਰਹਿੰਦਾ ਕਿ ਮੈਂ ਠੀਕ ਠਾਕ ਲੱਗ ਰਿਹਾ ਕਿ ਨਹੀਂ, ਜਦਕਿ ਆਪਾਂ ਕਹਿੰਦੇ ਕਿ ਨਹੀਂ, ਕੁੜੀਆਂ ਨੂੰ ਸ਼ੀਸ਼ਾ ਦੇਖਣ ਦਾ ਸ਼ੌਂਕ ਹੁੰਦਾ,
1: ਹਾਂ ਬਿਲਕੁਲ,
0: ਕੁੜੀਆਂ ਨੂੰ ਸਜਣ ਸਵਰਨ ਦਾ ਸ਼ੌਂਕ ਹੁੰਦਾ। ਮੈਂ ਕਹਿੰਦੀ ਹਾਂ ਕਿ ਹਾਂ ਹੁੰਦਾ ਹੈ, ਤੇ ਕੁੜੀਆਂ ਨੂੰ ਹੋਣਾ ਵੀ ਚਾਹੀਦਾ ਹੈ।
1: ਬਿਲਕੁਲ।
0: ਅਸੀਂ ਆਪਣੇ ਮਤਲਬ ਡੇਲੀ ਰੂਟੀਨ ਦੀ ਲਾਈਫ ਦੇ ਵਿੱਚ, ਸਾਰੇ ਆਪਣੇ ਪਰਿਵਾਰ ਦੇ ਦੂਜਿਆਂ ਦਾ ਖਿਆਲ ਰੱਖਣ ਦੇ ਵਿੱਚ ਇੰਨੇ ਕੁ ਬਰੁੱਝੇ ਹੁੰਦੇ ਆ ਕਿ ਅਸੀਂ ਆਪਣਾ ਹੀ ਧਿਆਨ ਨਹੀਂ ਰੱਖਦੀਆਂ ਹੁੰਦੀਆਂ, ਹੈ ਨਾ। ਮੈਨੂੰ ਨਾ ਸੱਚੀ ਦੱਸਾਂ, ਉਹ ਕੁੜੀਆਂ ਨਾ, ਮੈਨੂੰ ਇੰਨਾ ਪਿਆਰ ਆਉਂਦਾ ਨਾ ਉਹਨਾਂ ਕੁੜੀਆਂ ਦੇ ਉੱਤੇ, ਜਿਹੜੀਆਂ ਨਾ ਸਵੇਰੇ ਉੱਠ ਕੇ ਨਹਾ ਧੋ ਕੇ ਨਾ ਸੱਜ ਸੱਜ ਤੜ ਕੇ ਬਹਿ ਜਾਂਦੀਆਂ ਨੇ,
1: ਜੀ
0: ਹੈ ਨਾ। ਤੇ ਮਤਲਬ ਇੱਕ ਜਦੋਂ ਤੁਸੀਂ ਖੁਦ ਸਵੇਰੇ ਉੱਠ ਕੇ ਤਿਆਰ ਹੋ ਕੇ ਬੈਠੇ ਹੋਵੋਗੇ ਨਾ, ਤੁਸੀਂ ਦੇਖਿਓ ਤੁਹਾਨੂੰ ਖੁਦ ਨੂੰ ਸਾਰਾ ਨਾ ਦਿਨ ਬਹੁਤ ਵਧੀਆ ਲੰਘਣਾ ਹੈ,
1: ਬਹੁਤ ਫਰੈਸ਼ ਮਹਿਸੂਸ ਹੁੰਦਾ
0: ਫਰੈਸ਼
1: ਸਾਨੂੰ ਜਦੋਂ
0: ਫਰੈਸ਼
1: ਆਪਾਂ ਤਿਆਰ
0: ਲੱਗਦਾ ਹੈ,
1: ਹੋ ਕੇ
0: ਤੁਹਾਨੂੰ
1: ਬੈਠੇ ਹੋਈਏ।
0: ਪੋਜ਼ਿਟਿਵਿਟੀ ਇੰਨੀ ਆ ਜਾਂਦੀ ਹੈ ਤੁਹਾਡੇ ਅੰਦਰ ਕਿ ਜਦੋਂ ਮਤਲਬ ਇਹ ਸਿਰਫ ਕੁੜੀਆਂ ਦੀ ਗੱਲ ਨਹੀਂ ਹੈ, ਸ਼ਾਇਦ ਵੀ ਮਤਲਬ ਹਰੇਕ ਇਨਸਾਨ ਦੇ ਬਾਰੇ, ਹਰੇਕ ਇਨਸਾਨ ਤੇ ਲਾਗੂ ਹੁੰਦੀ ਹੈ ਕਿ ਜਦੋਂ ਤੁਸੀਂ ਆਪਣੇ ਆਪ 'ਚ ਸੋਹਣਾ ਫੀਲ ਕਰਦੇ ਹੋ ਨਾ ਕਿ ਮੈਂ ਸੋਹਣਾ ਲੱਗ ਰਿਹਾ, ਤਾਂ ਤੁਹਾਡੀ ਬੋਲਬਾਣੀ, ਤੁਹਾਡਾ ਮੇਲ ਵਰਤਾ ਜਿਹੜਾ ਉਹ ਆਪਣੇ ਆਪ ਹੀ ਚੇਂਜ ਹੋ ਜਾਂਦਾ ਹੈ।
1: ਬਿਲਕੁਲ।
0: ਤੁਸੀਂ ਪੋਜ਼ਿਟਿਵਿਟੀ ਹੀ ਫੈਲਾਉਂਦੇ ਹੋ, ਫਿਰ
1: ਮੂਡ ਹੀ ਬਦਲ ਜਾਂਦਾ ਆਪਣਾ। ਜਿਵੇਂ ਜਦੋਂ ਆਪਾਂ ਬਿਮਾਰ ਹੁੰਦੇ ਹਾਂ, ਬਿਮਾਰੀ ਵਿੱਚ ਨਾ ਤੁਹਾਨੂੰ ਕੁਛ ਨਹੀਂ ਸੁੱਝਦਾ,
0: ਹਾਂ
1: ਰੋਟੀ ਪਾਣੀ ਵੀ ਨਹੀਂ ਸੁੱਝ ਰਿਹਾ ਹੁੰਦਾ, ਤੇ
0: ਬਿਲਕੁਲ
1: ਤਿਆਰ ਹੋਣਾ ਸਜਣਾ ਸਵਰਨਾ ਤਾਂ ਦੂਰ ਦੀ ਗੱਲ ਹੈ।
0: ਹਾਂ,
1: ਫਿਰ ਜਦੋਂ ਅਸੀਂ ਠੀਕ ਹੁੰਦੇ ਹਾਂ, ਸਾਡੀ ਸਿਹਤ ਵਿੱਚ ਫਰਕ ਆਉਂਦਾ, ਤਾਂ ਮੈਨੂੰ ਲੱਗਦਾ ਸਭ ਤੋਂ ਪਹਿਲਾ ਸਿੰਪਟਮ ਇਹ ਹੁੰਦਾ ਕਿ ਆਪਾਂ ਨਹਾ ਧੋ ਕੇ ਪਹਿਲਾਂ ਤਾਂ ਤਿਆਰ ਹੁੰਦੇ ਹਾਂ।
0: ਹਾਂ ਬਿਲਕੁਲ। ਤੇ ਇਹ ਨਾ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਨੇ ਡੇਲੀ ਦੀ ਲਾਈਫ ਦੇ ਵਿੱਚ। ਹਾਂ, ਇੱਦਾਂ ਹੈ ਕਿ ਦੇਖੋ, ਹਰੇਕ ਜ਼ਿੰਦਗੀ ਦੇ ਵਿੱਚ ਥੋੜ੍ਹੇ ਬਹੁਤੇ ਉਤਾਰ ਚੜਾਅ ਨੇ ਜਿਹੜੇ, ਉਹ ਚੱਲਦੇ ਰਹਿੰਦੇ ਨੇ, ਪਰ ਇੱਦਾਂ ਨਹੀਂ ਹੈਗਾ ਕਿ ਅਗਰ ਕੋਈ ਲਾਈਫ ਦੇ ਵਿੱਚ ਤੁਹਾਨੂੰ ਧੱਕਾ ਲੱਗਿਆ ਤਾਂ ਤੁਸੀਂ ਢੇਰੀ ਢਾ ਲੈਣੀ ਹੈ ਨਾ। ਤੁਹਾਨੂੰ ਕੋਈ ਹੌਸਲਾ ਦੇਣ ਵਾਲਾ ਨਹੀਂ ਹੈ ਨਾ, ਸ਼ੀਸ਼ੇ ਮੂਹਰੇ ਬੈਠੋ, ਆਪਣੇ ਆਪ ਨੂੰ ਹੌਸਲਾ ਦਿਓ
1: ਜੀ,
0: ਹੈ ਨਾ। ਤੁਸੀਂ ਮਤਲਬ ਉਸ ਤਰ੍ਹਾਂ ਦਾ ਸੰਗੀਤ ਸੁਣੋ ਜਿਹਦੇ ਨਾਲ ਤੁਹਾਡੀ ਮਤਲਬ ਰੂਹ ਨੂੰ ਸਕੂਨ ਮਿਲੇ, ਤੁਹਾਨੂੰ ਕੁਛ ਅੱਛਾ ਮਤਲਬ ਸਿੱਖਣ ਨੂੰ ਮਿਲੇ
1: ਜੀ।
0: ਜਿਹੜੇ ਕੰਮ ਤੁਹਾਨੂੰ ਚੰਗੇ ਲੱਗਦੇ ਨੇ ਤੁਸੀਂ ਉਹ ਕਰੋ, ਆਪਣੀ ਮਨਪਸੰਦ ਦਾ ਖਾਣਾ ਖਾਓ, ਹੈ ਨਾ, ਜੋ ਤੁਹਾਨੂੰ ਚੰਗੀ ਲੱਗਦੀ ਹੈ ਕੋਈ ਵੀ ਡਿਸ਼ ਤੁਸੀਂ ਉਹ ਖਾਓ, ਮਤਲਬ ਕੋਈ ਇਹੋ ਜਿਹਾ ਕੰਮ ਕਰੋ ਜਿਹੜਾ ਤੁਹਾਨੂੰ ਨਾ ਤੁਹਾਡੀ ਨੈਗੇਟਿਵਿਟੀ ਤੋਂ ਦੂਰ ਲੈ ਜਾਏ। ਪਰ ਮੈਨੂੰ ਨਹੀਂ ਲੱਗਦਾ ਕਿ ਕਿੰਨੇ ਕੁ ਲੋਕ ਇਹ ਚੀਜ਼ ਕਰ ਪਾਉਂਦੇ ਨੇ, ਕਿਉਂਕਿ ਬੜਾ ਹੀ ਔਖਾ ਹੁੰਦਾ ਹੈ ਜਦੋਂ ਤੁਸੀਂ ਨਾ ਕਿਸੇ ਦੁੱਖ 'ਚ ਹੋਵੋ, ਉਸ ਦੁੱਖ 'ਚੋਂ ਬਾਹਰ ਨਿਕਲਣਾ ਬਹੁਤ ਔਖਾ ਹੁੰਦਾ ਹੈ, ਆਪਣੇ ਆਪ ਨੂੰ ਸੰਭਾਲਣਾ। ਤੇ ਇਹੀ ਮਤਲਬ ਜਦੋਂ ਫਿਰ ਇਹੀ ਚੀਜ਼ਾਂ ਡਿਪਰੈਸ਼ਨ ਦਾ ਕਾਰਨ ਬਣਦੀਆਂ ਨੇ। ਅਸੀਂ ਕਹਿੰਦੇ ਨੇ ਵੀ ਫਲਾਣਾ ਡਿਪਰੈਸ਼ਨ ਦੇ ਵਿੱਚ ਹੈ, ਦੀ ਫਿਰ ਅਸੀਂ ਉਹਨੂੰ ਕਹਿੰਦੇ ਵੀ ਨਹੀਂ ਡਾਕਟਰ ਕੋਲ ਜਾ, ਡਾਕਟਰ ਕੋਲ ਕਿਉਂ ਜਾਵੇ? ਤੁਸੀਂ ਮਤਲਬ ਜਿਹੜਾ ਬੰਦਾ ਡਿਪਰੈਸ਼ਨ 'ਚ ਹੈ ਉਸ ਨੂੰ ਕੰਪਨੀ ਦਿਓ, ਹੈ ਨਾ, ਉਹਦੇ ਨਾਲ ਗੱਲਾਂ ਕਰੋ
1: ਜੀ,
0: ਕਿਤੇ ਘੁੰਮਣ ਚਲੇ ਜਾਓ, ਉਹਨੂੰ ਮਤਲਬ ਕਿਸੇ ਤਰੀਕੇ ਉਹਦਾ ਦਿਮਾਗ ਦੀ ਜਿਹੜੀਆਂ ਜੋ ਚੀਜ਼ਾਂ ਨੇ ਉਸਨੂੰ ਡਾਈਵਰਟ ਕਰਨ ਦੀ ਕੋਸ਼ਿਸ਼ ਕਰੋ
1: ਜੀ।
0: ਤੇ ਇਹ ਚੀਜ਼ਾਂ ਬੜੀਆਂ ਹੀ ਸੁਖਾਲੀਆਂ ਨੇ ਇੱਕ ਉਸ ਇਨਸਾਨ ਦੇ ਲਈ ਜਿਹੜਾ ਇੱਕ ਹੈਲਦੀ ਮਾਈਂਡ ਲੈ ਕੇ ਚੱਲ ਰਿਹਾ ਹੈ ਨਾ।
1: ਕਮਿਊਨਿਟੀ ਦਾ ਇਸ 'ਚ ਬਹੁਤ ਵੱਡਾ ਰੋਲ ਹੈ ਪਲੇ ਕਰਨ ਲਈ, ਕਿਉਂਕਿ ਜਦੋਂ ਜਿੰਨਾ ਚਿਰ ਸਾਡੇ ਕੋਲ ਸਾਡੀ ਕਮਿਊਨਿਟੀ ਹੈ, ਸਾਡੇ ਕੋਲ ਸਾਡਾ ਸਮਾਜ ਹੈ, ਜਿਹੜੇ ਵੀ ਸਮਾਜ ਵਿੱਚ ਅਸੀਂ ਵਿਚਰਦੇ ਹਾਂ, ਉਹਨਾਂ ਚਿਰ ਸਾਨੂੰ ਕੋਈ ਡਰ ਨਹੀਂ ਹੈਗਾ ਇਕੱਲਤਾ ਦਾ। ਜਦੋਂ ਸਾਡੇ ਤੋਂ ਸਾਡਾ ਸਮਾਜ ਛੁੱਟ ਗਿਆ, ਸਾਡੇ ਤੋਂ ਸਾਡੇ ਦੋਸਤ ਛੁੱਟ ਗਏ, ਸਾਡੇ ਪਰਿਵਾਰ ਛੁੱਟ ਗਿਆ, ਅਸੀਂ ਆਈਸੋਲੇਸ਼ਨ 'ਚ ਰਹਿਣ ਲੱਗ ਗਏ,

0: ਅਸੀਂ ਕੰਮ ਕਰ ਲਈ ਜਾਂ ਪੜ੍ਹਾਈ ਲਈ ਸ਼ਹਿਰ ਬਦਲ ਲਏ, ਉੱਥੇ ਫਲਾਣੇ ਸ਼ਹਿਰ ਵਿੱਚ ਜਾ ਕੇ, ਬਗਾਨੇ ਸ਼ਹਿਰ ਵਿੱਚ ਜਾ ਕੇ, ਸਾਡੇ ਕੋਲ ਕੋਈ ਨਹੀਂ ਹੈਗਾ ਮਿਲਣ ਵਰਤਣ ਲਈ, ਤਾਂ ਇਕੱਲਤਾ ਆ ਗਈ। ਉਸ ਇਕੱਲਤਾ ਦੀ ਵਜ੍ਹਾ ਤੋਂ ਅਸੀਂ ਫਿਰ ਪੈਸੇ ਦੇ ਕੇ ਲੋਕਾਂ ਨੂੰ ਆਪਣੀ ਗੱਲ ਦੱਸਣ ਲੱਗ ਗਏ, ਜਿਹਨੂੰ ਆਪਾਂ ਥੈਰੇਪਿਸਟ ਵੀ ਕਹਿ ਦਿੰਦੇ ਹਾਂ।
1: ਹਾਂ
0: ਅਤੇ ਜਿੰਨਾ ਚਿਰ ਸਾਡੇ ਕੋਲ ਆਪਣੇ ਲੋਕ ਹੋਣਗੇ, ਆਪਣੇ ਦੋਸਤ ਹੋਣਗੇ, ਆਪਣੇ ਘਰ ਪਰਿਵਾਰ ਹੋਊਗਾ, ਭੈਣ ਭਰਾ ਹੋਣਗੇ, ਕੋਈ ਗੱਲ ਕਰਨ ਲਈ ਹੋਏਗਾ, ਉਨਾ ਚਿਰ ਮੈਨੂੰ ਲੱਗਦਾ ਵੀ ਲੋਕ ਇਸ ਡਿਪਰੈਸ਼ਨ ਤੋਂ ਜਾਂ ਜਿਹੜੇ ਵੀ ਸਾਡੇ ਜ਼ਿੰਦਗੀ ਵਿੱਚ ਜਿਹੜੇ ਜਿਹੜੇ ਵੀ ਦੁੱਖ ਨੇ ਉਹਨਾਂ ਤੋਂ ਦੂਰ ਰਹਿ ਸਕਾਂਗੇ ਆਪਾਂ, ਜਦੋਂ ਜਿੰਨਾ ਚਿਰ ਤੁਸੀਂ ਇਕੱਲਤਾ ਵਿੱਚ ਰਹੋਗੇ। ਜਿਹੜੀ ਇਕੱਲਤਾ ਹੈ ਉਹ ਤਾਂ ਇਨਸਾਨ ਬਣਿਆ ਹੀ ਨਹੀਂ ਹੈਗਾ ਇਕੱਲੇ ਰਹਿਣ ਲਈ।
1: ਹਾਂ ਬਿਲਕੁਲ, ਇਸੇ ਲਈ ਤਾਂ ਇੱਕ ਸੋਸਾਇਟੀ ਦਾ ਨਿਰਮਾਣ ਕੀਤਾ ਗਿਆ ਸੀ ਕਿ
0: ਜੀ
1: ਬੰਦਾ ਪਰਿਵਾਰ ਦੇ ਵਿੱਚ ਰਵੇ, ਹੈਨਾ। ਪਰ ਦੇਖੋ ਤੁਸੀਂ ਗੱਲ ਕੀਤੀ ਕਿ ਆਪਾਂ ਥੈਰੇਪਿਸਟ ਨੂੰ ਜਾ ਕੇ ਸਾਰਾ ਕੁਝ ਦੱਸ ਦਿੰਦੇ ਹਾਂ ਬੇਝਿਜਕ, ਅਸੀਂ ਆਪਣੀ ਫੈਮਿਲੀ ਨੂੰ ਨਹੀਂ ਦੱਸਦੇ। ਇਹਦਾ ਮੇਨ ਇੱਕ ਕਾਰਨ ਪਤਾ ਕੀ ਹੁੰਦਾ ਹੈ? ਹੁਣ ਮੈਂ ਤੁਹਾਨੂੰ ਦੱਸਦੀ ਹਾਂ, ਮੇਰੀ ਇੱਕ ਸਹੇਲੀ ਨਾ 2-3 ਦਿਨ ਪਹਿਲਾਂ ਬਿਮਾਰ ਹੋ ਗਈ। ਉਹ ਆਪਣੇ ਪਰਿਵਾਰ ਤੋਂ ਦੂਰ ਰਹਿੰਦੀ ਹੈ ਨਾ, ਅਤੇ ਇੱਥੇ ਉਹ ਬਿਮਾਰ ਸੀ, ਇੱਥੇ ਸਿਰਫ ਉਹਦਾ ਫਰੈਂਡ ਸਰਕਲ ਹੈ, ਅਤੇ ਉਹ ਬਿਮਾਰ ਹੋਈ। ਉਹ ਮਤਲਬ ਇਹ ਸੋਚ ਕੇ ਨਹੀਂ ਆਪਣੇ ਘਰੇ ਦੱਸਦੀ ਕਿ ਉਹ ਟੈਨਸ਼ਨ ਲੈਣਗੇ, ਹੈ ਨਾ। ਤੇ ਇਹੀ ਇੱਕ ਮੇਨ ਰੀਜ਼ਨ ਹੈ ਕਿ ਅਸੀਂ ਆਪਣਿਆਂ ਨੂੰ ਕਿਉਂ ਨਹੀਂ ਦੱਸਦੇ ਕਿ ਵੀ ਨਹੀਂ ਮੈਂ ਆਪਣੇ ਜਿਹੜੇ ਮਦਰ ਫਾਦਰ ਨੇ ਜਾਂ ਭੈਣ ਭਰਾ ਨੇ ਮੈਂ ਉਹਨਾਂ ਨੂੰ ਟੈਨਸ਼ਨ ਨਹੀਂ ਦੇਣੀ। ਤੇ ਇਸ ਥਾਟ ਦੇ ਚੱਲਦੇ ਅਸੀਂ ਉਹ ਟੈਨਸ਼ਨ ਆਪ ਹੀ ਝੱਲਦੇ ਰਹਿੰਦੇ ਹਾਂ, ਆਪਣੇ ਦਿਮਾਗ ਤੇ ਬਰਡਨ ਪਾ ਲੈਂਦੇ ਹਾਂ, ਹੈ ਨਾ। ਜਦਕਿ ਇੱਦਾਂ ਨਹੀਂ ਹੋਣਾ ਚਾਹੀਦਾ। ਚਲੋ ਠੀਕ ਹੈ, ਫੈਮਿਲੀ ਨੂੰ ਨਹੀਂ ਦੱਸਣਾ ਤੁਸੀਂ, ਜਾਂ ਫੈਮਿਲੀ ਨੂੰ ਤੁਸੀਂ ਮੋਲਡ ਕਰਕੇ ਚੀਜ਼ਾਂ ਦੱਸ ਸਕਦੇ ਹੋ ਕਿ ਇੱਦਾਂ ਦੀ ਪ੍ਰੋਬਲਮ ਹੋ ਸਕਦੀ ਹੈ, ਜੇਕਰ ਹੋਈ ਤਾਂ ਇੱਦਾਂ ਹੋ ਸਕਦਾ ਹੈ, ਹੈਨਾ। ਕਿਸੇ ਮਤਲਬ ਗੱਲਾਂ ਕਰਨ ਦੇ, ਦੇਖੋ ਤੁਹਾਡੀ ਫੈਮਿਲੀ ਨੂੰ ਤੁਹਾਡੇ ਤੋਂ ਬੈਟਰ ਕੋਈ ਨਹੀਂ ਜਾਣਦਾ।
0: ਬਿਲਕੁਲ,
1: ਤੁਹਾਨੂੰ ਪਤਾ ਹੈ ਕਿ ਤੁਸੀਂ ਆਪਣੀ ਫੈਮਿਲੀ ਨੂੰ ਕਿਸ ਤਰ੍ਹਾਂ ਸਮਝਾ ਸਕਦੇ ਹੋ, ਤੇ ਫੈਮਿਲੀ ਨੂੰ ਪਤਾ ਹੈ ਕਿ ਉਹ ਤੁਹਾਨੂੰ ਕਿਸ ਤਰ੍ਹਾਂ ਸਮਝਾ ਸਕਦੇ ਨੇ। ਦੂਜੀ ਗੱਲ ਤੁਸੀਂ ਕੀਤੀ ਇਕੱਲਤਾ ਦੀ, ਹੈਨਾ। ਇਸ ਨੂੰ ਲੈ ਕੇ ਵੀ ਇੱਕ ਕਹਿੰਦੇ ਆ ਚੀਜ਼ ਸੀਗੀ ਕਿ ਕਿਸੇ ਨੇ ਇੱਕ ਸਵਾਲ ਪੁੱਛਿਆ ਕਿ ਅਗਰ ਤੁਸੀਂ ਕੰਮ ਤੋਂ ਘਰ ਜਾ ਰਹੇ ਹੋ, ਘਰ ਤੋਂ ਕੰਮ ਆ ਰਹੇ ਹੋ, ਹੈਨਾ, ਤੁਹਾਡੇ ਘਰੇ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਕਿ ਤੁਸੀਂ ਤੁਹਾਡਾ ਦਿਨ ਕਿਹੋ ਜਿਹਾ ਰਿਹਾ, ਤੁਸੀਂ ਅੱਜ ਰੋਟੀ ਖਾਧੀ ਕਿ ਨਹੀਂ, ਹੈਨਾ, ਤੁਸੀਂ ਅੱਜ ਕੀ ਕੀਤਾ ਪੂਰੇ ਦਿਨ ਵਿੱਚ, ਅਗਰ ਇਹ ਤੁਹਾਨੂੰ ਪੁੱਛਣ ਵਾਲਾ ਕੋਈ ਨਹੀਂ ਹੈ ਤਾਂ ਤੁਸੀਂ ਇਹਨੂੰ ਕੀ ਕਹੋਗੇ, ਇਕੱਲਤਾ ਜਾਂ ਆਜ਼ਾਦੀ, ਹੈਨਾ
0: ਜੀ।
1: ਤੇ ਫਿਰ ਹੁਣ ਫਿਰ ਇਸ ਗੱਲ ਦਾ ਜਵਾਬ ਦੇਖੋ, ਹੁਣ ਹਰੇਕ ਵਿਅਕਤੀ ਨਾ ਆਪਣੇ ਮਾਇੰਡ ਸੈਟ ਦੇ ਅਕੋਰਡਿੰਗ ਦੇਗਾ। ਅਗਰ ਮੈਂ ਜਵਾਬ ਦਵਾਂ ਨਾ ਤਾਂ ਮੈਂ ਕਹੂੰਗੀ ਕਿ ਜਿਹੜਾ ਬੰਦਾ ਆਪਣੇ ਆਪ ਦੇ ਵਿੱਚ ਸੈਟਿਸਫਾਈਡ ਹੈ, ਉਹ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹੈ ਕਿ ਬਈ ਹਾਂ ਜੋ ਮੈਂ ਕੀਤਾ ਉਹ ਮੇਰੀ ਆਪਣੀ ਰਿਸਪੋਂਸੀਬਿਲਟੀ ਹੈ, ਤੇ ਵੀ ਮੈਂ ਖੁਸ਼ ਹਾਂ ਆਪਣੀ ਜ਼ਿੰਦਗੀ ਤੋਂ,
0: ਜੀ,
1: ਤਾਂ ਉਹਦੇ ਲਈ ਉਹ ਇਕੱਲਾਪਨ ਇਕੱਲਾਪਨ ਨਹੀਂ ਹੋਏਗਾ,
0: ਉਹਦੇ ਲਈ ਆਜ਼ਾਦੀ ਹੋਏਗੀ।
1: ਹਾਂ, ਉਹ ਉਸ ਇਕੱਲੇਪਨ ਨੂੰ ਵੀ ਇੰਜੋਏ ਕਰੇਗਾ, ਕਿਉਂਕਿ ਅੰਤ ਦੇ ਵਿੱਚ ਜਦੋਂ ਤੁਹਾਨੂੰ ਇਹ ਗੱਲ ਸਮਝ ਆ ਜਾਂਦੀ ਹੈ ਨਾ ਕਿ ਤੁਸੀਂ ਦੁਨੀਆਂ ਦੇ ਵਿੱਚ ਇਕੱਲੇ ਆਏ ਹੋ ਤੇ ਇਕੱਲੇ ਹੀ ਚਲੇ ਜਾਣਾ ਤੁਸੀਂ, ਤਾਂ ਫਿਰ ਉਦੋਂ ਇਕੱਲਾਪਨ ਤੁਹਾਨੂੰ ਨਾ ਕਦੇ ਵੀ ਤੰਗ ਨਹੀਂ ਕਰਦਾ।
0: ਬਿਲਕੁਲ।
1: ਦੂਜੇ ਪਾਸੇ ਜਿਹੜਾ ਬੰਦਾ ਮਾਨਸਿਕ ਤੌਰ ਤੇ ਪਰੇਸ਼ਾਨ ਹੈ, ਜਿਹਨੂੰ ਲੱਗਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਕੁਝ ਹਾਸਿਲ ਹੀ ਨਹੀਂ ਕਰ ਪਾਇਆ, ਹੈਨਾ, ਕਿ ਮੈਂ ਜੋ ਚਾਹਿਆ ਮੈਨੂੰ ਉਹ ਮਿਲਿਆ ਹੀ ਨਹੀਂ, ਹੈਨਾ, ਮੇਰੇ ਨਾਲ ਤਾਂ ਸਾਰੇ ਧੋਖਾ ਕਰਦੇ ਨੇ, ਮੇਰੇ ਨਾਲ ਤਾਂ ਸਾਰੇ ਗਲਤ ਕਰਦੇ ਨੇ, ਜਿਹਦੀ ਥੋਟ ਪ੍ਰੋਸੈਸ ਇਹ ਚੱਲ ਰਹੀ ਹੈ, ਉਹ ਬੰਦਾ ਇਕੱਲੇਪਨ ਦਾ ਸ਼ਿਕਾਰ ਹੋਏਗਾ, ਹੈਨਾ। ਤੇ ਇਹ ਚੀਜ਼ਾਂ ਨੂੰ ਮਤਲਬ ਹਰੇਕ, ਅਗਰ ਆਪਾਂ ਪਰਸਪੈਕਟਿਵ ਤੋਂ ਦੇਖੀਏ ਤਾਂ ਆਪਾਂ ਹਰੇਕ ਸਿਚੁਏਸ਼ਨ ਵਿੱਚੋਂ ਕੁਝ ਨਾ ਕੁਝ ਪੋਜ਼ਿਟਿਵ ਕੱਢ ਸਕਦੇ ਹਾਂ।
0: ਬਿਲਕੁਲ,
1: ਹੈਨਾ।
0: ਬਿਲਕੁਲ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਦੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ ਤੇਜ਼ ਸਿਰ ਦਰਦ ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ ਅਜਿਹੇ ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ ਇਹ ਬਹੁਤ ਮਦਦਗਾਰ ਹੋਵੇਗਾ ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ
3: ਜੀ ਗਰਮੀ ਤੋਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਸਹੀ ਗੱਲ ਹੈ ਪਰ ਅੱਜ ਮੈਨੂੰ ਲੱਗਦਾ ਕਿ ਖਬਰਾਂ 'ਚ ਸਵੇਰੇ ਨਿਊਜ਼ ਹੈਡਲਾਈਨਸ 'ਚ ਪੜਿਆ ਕਿ ਜਲੰਧਰ ਸਾਈਡ ਕਿਤੇ ਬਾਰਿਸ਼ ਹੋਈ ਹੈ ਸਵੇਰੇ ਮਤਲਬ ਹੈਗਾ ਤਾਪ ਦੇ ਵਿੱਚ ਘੱਟ ਹੈ
4: ਥੋੜਾ ਜਿਹਾ ਫਰਕ ਹੈ
3: ਹਾਂ ਪਰ ਰੋਜ਼ ਤਾਂ ਮਤਲਬ ਤੁਸੀਂ ਏਦਾਂ ਦੇਖੋ ਕਿ ਇੰਨੀ ਕੁ ਧੁੱਪ ਹੁੰਦੀ ਹੈ ਕਿ ਤੁਸੀਂ ਬਾਹਰ ਹੱਥ ਵੀ ਨਹੀਂ ਕੱਢ ਸਕਦੇ
4: ਬਿਲਕੁਲ
3: ਹੈ ਨਾ ਏਦਾਂ ਜਿਵੇਂ ਉਹ ਹੈ ਨਾ ਕਿ ਵੀ ਹਾਂ ਸੂਰਜ ਦੇਵਤਾ ਪੂਰੇ ਆਪਣੇ ਉਸ 'ਚ ਨੇ ਜੋਸ਼ 'ਚ ਨੇ ਕਿ ਵੀ ਮੈਂ ਤਾਂ ਇਨਸਾਨਾਂ ਦੇ ਪਾਪੜ ਬਣਾ ਹੀ ਦੇਣੇ ਇਸ ਵਾਰੀ ਗਰਮੀਆਂ 'ਚ ਪਰ ਜਿਹੜੀ ਇਹਨਾਂ ਦਿਨਾਂ 'ਚ ਤਾਂ ਦੇਖੋ ਵੈਸੇ ਹੀ ਹੈ ਨਾ ਹੁੰਦਾ ਹੈ ਕਿ ਲੂ ਚੱਲਦੀ ਹੁੰਦੀ ਹੈ ਇਹ ਗਰਮ ਹਵਾਵਾਂ ਨੇ ਜਿਹੜੀਆਂ ਉਹ ਬੜੇ ਤਰੀਕੇ ਨਾਲ ਸਾਨੂੰ ਪ੍ਰਭਾਵਿਤ ਕਰਦੀਆਂ ਹੁੰਦੀਆਂ ਨੇ ਉਹਨਾਂ ਦਿਨਾਂ ਵਿੱਚ ਖਾਸ ਤੌਰ 'ਤੇ ਗਲੇ ਦਾ ਆਪਣੇ ਖਾਸ ਧਿਆਨ ਰੱਖਣਾ ਜ਼ਰੂਰੀ ਹੈਗਾ ਕਿਉਂਕਿ ਆਹ 2 ਦਿਨ ਤੋਂ ਮੈਨੂੰ ਵੀ ਲੱਗ ਹੀ ਰਿਹਾ ਹੈ ਕਿ ਮੇਰਾ ਵੀ ਗਲਾ ਖਰਾਬ ਹੋਣ ਵਾਲਾ ਹੈ ਕਿਉਂਕਿ ਉਹ ਖੁਸ਼ਕੀ ਹੀ ਇੰਨੀ ਹੈਗੀ ਹੈ
4: ਜੀ
3: ਤੁਸੀਂ ਦਿਨ ਭਰ ਮੈਂ ਕਹਿੰਦੀ ਹਾਂ ਜਿੰਨਾ ਮਰਜ਼ੀ ਪਾਣੀ ਪੀ ਲਓ ਤੇ ਉਹ ਫਿਰ ਇੱਦਾਂ ਹੀ ਲੱਗਦਾ ਹੈ ਕਿ ਨਹੀਂ ਪਾਣੀ ਪੀਤਾ ਹੀ
4: ਨਹੀਂ
3: ਕਿਉਂਕਿ ਪਿਆਸ ਥੋੜੀ ਬੁਝ ਹੀ ਰਹੀ ਹੈਗੀ
4: ਤੇ ਠੰਡਾ ਪਾਣੀ ਪੀਣ ਦਾ ਤਾਂ ਹੋਰ ਵੀ ਨੁਕਸਾਨ ਹੈ ਜੇ ਆਪਾਂ ਇਸ ਮੌਸਮ ਵਿੱਚ ਠੰਡਾ ਪਾਣੀ ਪੀਂਦੇ
3: ਹਾਂ ਬਿਲਕੁਲ ਉਹੀ ਹੈ ਕਿ ਨੋਰਮਲ ਜਿਹੜਾ ਗਰਾਊਂਡ ਲੈਵਲ ਦਾ ਜਿਹੜਾ ਪਾਣੀ ਹੈਗਾ ਤੁਸੀਂ ਉਹ ਅਗਰ ਪੀਂਦੇ ਹੋ ਉਹ ਸਹੀ ਹੈ ਬਿਲਕੁਲ ਫਰਿੱਜ ਵਾਲਾ ਪਾਣੀ ਤੁਸੀਂ ਗਰਮੀ 'ਚ ਆਓ ਇੱਕਦਮ ਫਰਿੱਜ ਵਾਲਾ ਪਾਣੀ ਤੁਹਾਨੂੰ ਲੱਗਦਾ ਕਿ ਨਹੀਂ ਰਾਹਤ ਦਿੰਦਾ ਪਰ ਨਹੀਂ ਰਾਹਤ ਨਹੀਂ ਦਿੰਦਾ ਉਹ ਤੁਹਾਡੀ ਜਿਹੜੀ ਬੋਡੀ ਦਾ ਟੈਂਪਰੇਚਰ ਹੈ ਉਸਨੂੰ ਵੀ ਖਰਾਬ ਕਰਦਾ ਹੈ ਜੇ ਤੁਹਾਡੀ

0: ਜਿਹੜੀ ਹੋਰ ਬਾਡੀ ਦੀ ਅੰਦਰੂਨੀ ਪ੍ਰਕਿਰਿਆਵਾਂ ਹੈਗੀਆਂ ਨੇ ਜਿਹੜੀਆਂ ਉਹਨਾਂ ਨੂੰ ਵੀ ਪ੍ਰਭਾਵਿਤ ਕਰਦਾ ਹੈਗਾ।
1: ਬਿਲਕੁਲ।
0: ਪਰ ਹੋਰ ਬੜੀਆਂ ਆਪਸ਼ਨਸ ਨੇ ਅਲੀਸ਼ਾ, ਅਸੀਂ ਖੀਰਾ ਕੱਕੜੀ ਹੈ ਨਾ ਨੂੰ ਖਾ ਸਕਦੇ ਹਾਂ। ਮੈਂ ਨਾ ਅਸੀਂ ਹੁਣ ਪਿੱਛੇ ਜੇ ਗਏ ਸੀ ਵਰਿੰਦਾਵਨ, ਤੇ ਉੱਧਰ ਨਾ ਪਤਾ ਕੀ ਹੈ, ਕਿਉਂਕਿ ਗਰਮੀ ਬੜੀ ਸੀ, ਗਰਮੀ 'ਚ ਨਾ ਉੱਥੇ ਪਤਾ ਕੀ ਮੈਂ ਦੇਖਿਆ ਖਾਸ, ਵੀ ਮਤਲਬ ਲੋਕਾਂ ਦੇ ਹੱਥਾਂ 'ਚ ਤੁਹਾਨੂੰ ਬੋਟਲਸ ਘੱਟ ਦਿਖਣਗੀਆਂ, ਉਹਨਾਂ ਦੇ ਹੱਥਾਂ 'ਚ ਤੁਹਾਨੂੰ ਖੀਰੇ ਕੱਕੜੀਆਂ ਦਿਖਣਗੀਆਂ।
1: ਅੱਛਾ।
0: ਉਹ ਖੀਰੇ ਕੱਕੜੀ ਮਤਲਬ ਹਰੇਕ ਉੱਥੇ ਜਿਹੜਾ ਵੀ ਜਾਂਦਾ ਹੈ ਨਾ ਉਹ ਖੀਰੇ ਕੱਕੜੀ ਬਹੁਤ ਖਾਂਦਾ ਹੈ। ਤੇ ਕਿਉਂ? ਕਿਉਂਕਿ ਇਹਨਾਂ ਦੇ ਵਿੱਚ 90% ਤਾਂ ਪਾਣੀ ਹੀ
1: ਬਿਲਕੁਲ
0: ਹੈ ਨਾ,
1: ਬਿਲਕੁਲ।
0: ਕਿ ਜਿਹੜੀ ਪਿਆਜ਼ ਥੋੜਾ ਪਾਣੀ ਨਹੀਂ ਬੁਝਾ ਰਿਹਾ, ਉਹ ਤੁਸੀਂ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਉਹਨਾਂ ਨੂੰ ਖਾ ਕੇ ਆਪਣੇ ਸਰੀਰ ਨੂੰ ਹਾਈਡਰੇਟ ਕਰ ਸਕਦੇ ਹੋ ਹੈ ਨਾ। ਤੇ ਸਿਰਫ ਇਦਾਂ ਨਹੀਂ ਕਿ ਹਾਂ ਆਪਾਂ ਜਦੋਂ ਰੋਟੀ ਖਾਣੀ ਆ ਉਦੋਂ ਹੀ ਸਲਾਦ ਖਾਣਾ ਹੈ ਨਾ, ਦਿਨ ਦੇ ਵਿੱਚ ਜਦੋਂ ਵੀ ਤੁਹਾਨੂੰ ਲੱਗਦਾ ਹੈ ਕਿ ਵੀ ਹਾਂ ਪਾਣੀ ਦੀ ਪਿਆਸ ਲੱਗੀ ਹੈ ਜਾਂ
1: ਜੀ।
0: ਫਿਰ ਤੁਸੀਂ ਐਵੇਂ ਫ੍ਰੀ ਬੈਠੇ ਹੋ, ਸਲਾਦ ਕੱਟੋ ਤੇ ਖਾ ਲਓ।
1: ਜਦੋਂ ਨਾ ਆਪਾਂ ਨੂੰ ਸਨੈਕ ਦੀ ਕਰੇਵਿੰਗ ਹੁੰਦੀ ਹੈ, ਜੋ ਕਿ
0: ਹਾਂ
1: ਆਪਾਂ ਨੂੰ ਬਹੁਤ ਜ਼ਿਆਦਾ ਹੁੰਦੀ ਹੈ,
0: ਬਿਲਕੁਲ।
1: ਤੇ ਉਸ ਸਨੈਕ ਦੇ ਤੌਰ ਤੇ ਤੁਸੀਂ ਫਰੂਟ ਖਾ ਸਕਦੇ ਹੋ, ਤੁਸੀਂ ਸਬਜ਼ੀਆਂ ਇਦਾਂ ਦੀਆਂ ਖਾ ਸਕਦੇ ਹੋ, ਖੀਰਾ
0: ਹਾਂ
1: ਕੱਕੜੀ ਵਾਟਰਮੈਲਨ ਹੋ ਗਿਆ, ਤਰਬੂਜ ਖਰਬੂਜਾ, ਇਹ ਜਿਹੜੇ ਫਲ ਨੇ ਇਹ ਸਾਰਾ ਕੁਝ ਤੁਸੀਂ ਖਾ ਸਕਦੇ ਹੋ। ਇਹਦੇ ਨਾਲ ਇੱਕ ਤਾਂ ਤੁਹਾਡੀ ਜਿਹੜੀ ਹਾਈਡਰੇਸ਼ਨ ਹੈ ਉਹ ਪੂਰੀ ਹੋਊਗੀ, ਪਾਣੀ ਦੀ ਪਾਣੀ ਨਾਲ ਨਹੀਂ ਪਿਆਸ ਬੁਝਰੀ ਹੈਗੀ, ਕਿਸੇ ਵੀ ਇਨਸਾਨ ਦੀ ਅੱਜ ਦੇ ਸਮੇਂ ਵਿੱਚ ਪਾਣੀ ਨਾਲ ਪਿਆਸ ਨਹੀਂ
0: ਨਹੀਂ
1: ਬੁਝਦੀ ਪਈ।
0: ਬੁਝਦੀ,
1: ਇਸ ਕਰਕੇ ਜਦ ਤੱਕ ਤੁਸੀਂ ਮੇਰੇ ਵਰਗਾ ਤੋਂ ਜਦ ਤੱਕ ਅੱਧਾ ਮਤੀਰਾ ਨਾ ਖਾ ਲਵੇ ਉਦੋਂ ਤੱਕ ਮੈਨੂੰ ਨਹੀਂ ਲੱਗਦਾ ਵੀ ਹੁਣ ਮੈਂ
0: ਹਾਂ
1: ਹਾਈਡਰੇਟ ਹੋ ਗਈ ਹਾਂ।
0: ਬਿਲਕੁਲ। ਇਸ ਤੋਂ ਇਲਾਵਾ ਹੁਣ ਦੇਖੋ ਨਿੰਬੂ ਪਾਣੀ,
1: ਜੀ
0: ਨਿੰਬੂ ਪਾਣੀ ਪੀਓ ਹੈ ਨਾ। ਤੇ ਸਿਰਫ ਅਸੀਂ ਅਗਰ ਆਪਣੀ ਬਾਡੀ ਨੂੰ ਹਾਈਡਰੇਟ ਨਹੀਂ ਕਰਨਾ, ਇਹਦੇ ਨਾਲ ਤੁਹਾਡੀ ਸਕਿਨ ਦੇ ਉੱਤੇ ਵੀ ਕਿੰਨਾ ਅਸਰ ਪੈਂਦਾ। ਸਕਿਨ ਨੂੰ
1: ਬਿਲਕੁਲ।
0: ਵੀ ਹਾਈਡਰੇਟ ਰੱਖਣਾ ਹੈ, ਸਕਿਨ ਦੇ ਲਈ ਤੁਸੀਂ ਪ੍ਰੋਪਰ ਮੋਇਸਚਰਾਈਜ਼ਰ ਯੂਜ਼ ਕਰੋ, ਜਿਹੜਾ ਅੱਛੀ ਕੰਪਨੀ ਦਾ, ਅੱਛੇ ਬ੍ਰਾਂਡ ਦਾ। ਇਹ ਨਹੀਂ ਕਿ ਹਾਂ ਤੁਸੀਂ ਕੋਈ ਸਸਤਾ ਦਾ ਦੇਖ ਲਿਆ ਵੀ ਹਾਂ ਉਹਨੇ ਵਰਤਿਆ ਮੈਂ ਵੀ ਵਰਤ ਲਵਾਂ। ਜ਼ਿਆਦਾਤਰ ਕਹਿੰਦੇ ਹਾਂ ਇੱਕ ਹੈਬਿਟ ਜੀ ਹੁੰਦੀ ਹੈ ਨਾ ਕਿ ਵੀ ਜਿਵੇਂ ਦਵਾਈਆਂ ਦੀ ਹੁੰਦੀ ਹੈ ਵੀ ਉਹਨੇ ਖਾਧੀ ਸੀ ਮੈਨੂੰ ਵੀ ਦੇ ਦੇ ਮੈਨੂੰ ਵੀ ਅਸਰ ਕਰ ਜਾਏਗੀ। ਇਦਾਂ ਹੀ ਆਪਾਂ ਜਿਹੜੇ ਸਕਿਨ ਪ੍ਰੋਡਕਟਸ ਹੁੰਦੇ ਨੇ ਉਹ ਵੀ ਇਦਾਂ ਹੀ ਸਲਾਹ ਮਸ਼ਵਰੇ ਤੇ ਕੀ ਲੈ ਲੈਂਦੇ
1: ਜੀ
0: ਹੁੰਦੇ ਆ, ਬਟ ਇਦਾਂ ਨਹੀਂ ਕਰਨਾ ਚਾਹੀਦਾ।
1: ਜੀ।
0: ਸਕਿਨ ਨੂੰ ਹਾਈਡਰੇਟ ਕਰਨ ਦੇ ਲਈ ਵੀ ਮਤਲਬ ਤੁਸੀਂ ਅੱਛਾ ਮੋਇਸਚਰਾਈਜ਼ਰ ਯੂਜ਼ ਕਰਨਾ ਹੈ। ਇੰਨੀ ਗਰਮੀ ਆ, ਜਦੋਂ ਵੀ ਬਾਹਰ ਨਿਕਲਣਾ ਤਾਂ ਸਨਸਕ੍ਰੀਨ ਲਗਾ ਕੇ ਹੀ
1: ਬਿਲਕੁਲ
0: ਨਿਕਲਣਾ ਹੈ ਨਾ,
1: ਬਿਲਕੁਲ।
0: ਬਿਨਾਂ ਸਨਸਕ੍ਰੀਨ ਤੋਂ ਬਾਹਰ ਨਹੀਂ ਜਾਣਾ।
1: ਸਨਸਕ੍ਰੀਨ ਦਾ ਨਾ ਮੈਨੂੰ ਲੱਗਦਾ ਲੋਕਾਂ ਵਿੱਚ ਇੱਕ ਮਿੱਥ ਬਣਿਆ ਹੋਇਆ ਵੀ ਸਨਸਕ੍ਰੀਨ ਲਗਾਉਣ ਨਾਲ ਤੁਸੀਂ ਕਾਲੇ ਨਹੀਂ ਹੋਵੋਗੇ, ਤੁਸੀਂ ਟੈਨ ਨਹੀਂ ਹੋਵੋਗੇ,
0: ਹਾਂ
1: ਜਦਕਿ ਸਨਸਕ੍ਰੀਨ ਦੇ ਇਸ ਤੋਂ ਬਹੁਤ ਵੱਧ ਫਾਇਦੇ ਨੇ। ਜਿਹੜੀ ਟੈਨਿੰਗ ਹੈ, ਬਲਕਿ ਟੈਨਿੰਗ ਦਾ ਇੱਕ ਅਜਿਹਾ ਪ੍ਰੋਸੈਸ ਹੈ ਜਿਹੜਾ ਤੁਹਾਡੀ ਸਕਿਨ ਨੂੰ ਕੈਂਸਰ ਤੋਂ ਬਚਾਉਂਦਾ ਹੈ।
0: ਹਾਂ,
1: ਤੁਹਾਡੀ ਸਕਿਨ ਮੈਲਾਨਿਨ ਪ੍ਰੋਡਿਊਸ ਕਰਦੀ ਹੈ,
0: ਬਿਲਕੁਲ।
1: ਤੇ ਉਹਦੀ ਵਜ੍ਹਾ ਤੋਂ ਤੁਸੀਂ ਜਦੋਂ ਸੂਰਜ ਵਿੱਚ ਜਾਂਦੇ ਹੋ ਤਾਂ ਜਿਹੜਾ ਟੈਨ ਹੁੰਦੀ ਹੈ, ਟੈਨ ਇੱਕ ਤੁਹਾਡੀ ਸਕਿਨ ਤੇ ਨਾ ਪਰਤ
0: ਪਰਤ
1: ਬਣ
0: ਬਣਾ
1: ਜਾਂਦੀ
0: ਦਿੰਦੀ
1: ਹੈ,
0: ਹੈ।
1: ਤੇ ਜਿਹੜੀ ਪਰਤ ਹੈ ਉਹਦੇ ਰਾਹੀਂ ਜਿਹੜੀ ਸੂਰਜ ਦੀਆਂ ਕਿਰਨਾਂ ਨੇ ਉਹ ਤੁਹਾਡੇ ਚਿਹਰੇ ਦੇ ਅੰਦਰ ਤੱਕ ਨਹੀਂ ਜਾਣਗੀਆਂ, ਤੁਹਾਡੀ ਸਕਿਨ ਦੇ ਅੰਦਰ ਤੱਕ ਨਹੀਂ ਜਾਣਗੀਆਂ। ਤੇ ਉਹੀ ਕੰਮ ਸਨਸਕ੍ਰੀਨ ਦਾ ਹੁੰਦਾ ਹੈ। ਜਦੋਂ ਸਨਸਕ੍ਰੀਨ ਆਪਾਂ ਲਗਾਉਂਦੇ ਹਾਂ ਤਾਂ ਜਿਹੜੀਆਂ UVB ਤੇ UVA ਰੇਜ਼ ਨੇ, ਸੂਰਜ ਦੀਆਂ ਕਿਰਨਾਂ ਨੇ ਜਿਹੜੀਆਂ ਕੈਂਸਰਸ ਹੁੰਦੀਆਂ ਨੇ ਸਕਿਨ ਲਈ, ਉਹਨਾਂ ਕਿਰਨਾਂ ਤੋਂ ਸਾਡਾ ਬਚਾਅ ਹੋ ਸਕਦਾ ਹੈ। ਤਾਂ ਸਭ ਤੋਂ ਵੱਡਾ ਫਾਇਦਾ ਤਾਂ ਸਕਿਨ ਦਾ, ਸਨਸਕ੍ਰੀਨ ਦਾ ਸਾਡੀ ਸਕਿਨ ਲਈ ਇਹੀ ਹੈ ਕਿ ਸਾਨੂੰ ਕੈਂਸਰ ਤੋਂ ਬਚਾਉਂਦੀ ਹੈ।
0: ਪਰ ਅਲੀਸ਼ਾ ਪਤਾ ਕੀ ਹੈ, ਇਹ ਬੜੀ ਅਗੇਨ ਟ੍ਰੈਜਡੀ ਹੈ ਕਿ ਕੋਈ ਵੀ ਇਨਸਾਨ ਨਾ ਮਤਲਬ ਸਾਡੀ ਸੋਸਾਇਟੀ ਦੇ ਵਿੱਚ ਕਾਲਾ ਨਹੀਂ ਹੋਣਾ ਚਾਹੁੰਦਾ
1: ਬਿਲਕੁਲ
0: ਹੈ ਨਾ।
1: ਜੀ।
0: ਹਰੇਕ ਇਨਸਾਨ ਚਾਹੁੰਦਾ ਕਿ ਮੈਂ ਗੋਰੇ ਹੋਵਾਂ, ਤੇ ਗੋਰਾ ਹੋਣ ਲਈ ਉਹ ਕਿੰਨੇ ਹੀ ਮਤਲਬ ਅਣਗਿਣਤ ਹੀ ਕੰਮ ਕਰਦਾ ਹੈ ਨਾ, ਵੀ ਮੈਂ ਆਹ ਵੀ ਪ੍ਰੋਡਕਟ ਲਾ ਲਾਂ, ਮੁਲਤਾਨੀ ਮਿੱਟੀ ਲਾ ਲਾਂ, ਹਲਦੀ ਲਾ ਲਾਂ, ਇਹ ਕਰ ਲਾਂ, ਉਹ ਕਰ
1: ਜੀ।
0: ਲਾਂ। ਪਰ ਜਦਕਿ ਜਿਹੜਾ ਰੰਗ ਤੁਹਾਨੂੰ ਨੈਚੁਰਲੀ ਮਿਲਿਆ ਹੈਗਾ ਉਹ ਹੀ ਬੈਸਟ ਹੈਗਾ।
1: ਨਾਲੇ ਜਿਹੜਾ ਰੰਗ ਸਾਨੂੰ ਨੈਚੁਰਲੀ ਮਿਲਿਆ ਉਹ ਸਾਨੂੰ ਕਿਸੇ ਆਧਾਰ ਤੇ ਹੀ ਮਿਲਿਆ, ਉਹ
0: ਹਾਂ
1: ਐਵੇਂ ਨਹੀਂ ਵੀ ਕਿਸੇ ਦੀ ਕਿਸਮਤ ਮਾੜੀ ਸੀ ਤਾਂ ਉਹ ਕਾਲਾ ਜੰਮ ਗਿਆ, ਕਿਸੇ ਦੀ ਕਿਸਮਤ ਵਧੀਆ ਸੀ ਤਾਂ ਉਹ
0: ਬਿਲਕੁਲ।
1: ਚਿੱਟਾ ਜੰਮ
0: ਮੇਰੀ
1: ਗਿਆ।
0: ਮੇਰੀ ਇੱਕ ਫਰੈਂਡ ਹੈ, ਉਹ ਸਗੋਂ ਕਦੇ ਕਦੇ ਕਹਿੰਦੀ ਹੁੰਦੀ ਆ ਵੀ ਰੱਬ ਨੇ ਨਾ ਰੱਬ ਵਿਤਕਰਾ ਕਰਦਾ ਹੁੰਦਾ ਵੀ ਰੱਬ ਸਾਰਿਆਂ ਨੂੰ ਇੱਕੋ ਜਿਹਾ ਹੀ ਰੰਗ ਦੇ ਦਿੰਦਾ ਹੈ ਨਾ। ਪਰ ਇਦਾਂ ਨਹੀਂ ਹੁੰਦਾ ਹੈਗਾ, ਦੇਖੋ ਇਹ ਤਾਂ ਜੈਨੇਟਿਕਲੀ ਵੀ ਚੀਜ਼ਾਂ ਨੇ ਜਿਹੜੀਆਂ
1: ਜੀ।
0: ਚੱਲਦੀਆਂ ਆਉਂਦੀਆਂ ਨੇ, ਕਿਉਂਕਿ ਸਕਿਨ ਕਲਰ ਨੂੰ ਲੈ ਕੇ ਜਿਹੜਾ ਹੈ ਨਾ ਮੈਨੂੰ ਲੱਗਦਾ ਹੁਣ ਤਾਂ ਭੇਦਭਾਵ ਘੱਟ ਗਿਆ ਹੈਗਾ, ਪਹਿਲਾਂ ਤਾਂ ਬਹੁਤ ਜ਼ਿਆਦਾ ਹੁੰਦਾ ਸੀ
1: ਜੀ
0: ਹੈ ਨਾ। ਅਸੀਂ ਕਹਿੰਦੇ ਹਾਂ ਵੀ ਨਹੀਂ ਕੁੜੀ ਦਾ ਰੰਗ ਪੱਕਾ ਹੈ, ਕੁੜੀ ਕਾਲੀ ਹੈ, ਇਹਨੂੰ ਤਾਂ ਵਿਆਹ ਹੀ ਨਹੀਂ ਹੋਣਾ ਹੈ ਨਾ। ਜਦਕਿ ਅਸੀਂ ਕਦੇ ਵੀ ਇਨਸਾਨ ਨੂੰ ਗੁਣਾਂ ਦੇ ਤੌਰ 'ਤੇ ਪਰਖਿਆ ਹੀ ਨਹੀਂ ਹੈ ਨਾ ਕਿ ਉਸ ਇਨਸਾਨ ਦੇ ਵਿੱਚ ਗੁਣ ਕਿੰਨੇ ਨੇ। ਅਸੀਂ ਉਸਦੀ ਬਾਹਰੀ ਦਿੱਖ ਨੂੰ ਕਹਿੰਦੇ ਹਾਂ ਜਜਮੈਂਟ ਦਾ ਕਹਿੰਦੇ ਹਾਂ ਇੱਕ ਆਧਾਰ ਮੰਨੇ ਆ। ਪਰ ਆਪਾਂ ਗੱਲ ਕਰ ਰਹੇ ਸੀ ਸਨਸਕ੍ਰੀਨ ਦੀ ਹੈ ਨਾ, ਆਪਾਂ ਇਸ ਮੁੱਦੇ ਵੱਲ ਨਾ ਜਾਈਏ ਕਿ ਸਨਸਕ੍ਰੀਨ ਜਦੋਂ ਆਪਾਂ ਧੁੱਪ 'ਚ ਲਾ ਕੇ ਵੀ ਨਿਕਲਦੇ ਹਾਂ ਤੇ ਉਹ 50+ SPF ਦਾ ਹੀ ਲੈਣਾ ਚਾਹੀਦਾ। ਤੇ ਇਹ ਨਹੀਂ ਹੈਗਾ ਕਿ ਤੁਸੀਂ ਸਵੇਰੇ ਲਾ ਲਿਆ ਤੇ ਸ਼ਾਮ ਤੱਕ ਉਹ ਤੁਹਾਡਾ ਵਰਕ ਕਰੂਗਾ। ਤੇ ਹਰ 3 4 ਘੰਟੇ ਬਾਅਦ ਤੁਹਾਨੂੰ ਸਨਸਕ੍ਰੀਨ ਅਪਲਾਈ ਕਰਨਾ ਜ਼ਰੂਰੀ ਹੈ ਆਪਣੀ ਸਕਿਨ ਦੇ ਉੱਤੇ, ਪਰ ਉਹਨਾਂ ਪਾਰਟਸ ਤੇ ਜਿਹੜੇ ਪਾਰਟਸ ਤੁਹਾਡੇ ਵਿਜ਼ੀਬਲ ਨੇ, ਹੈਨਾ, ਜਿਨ੍ਹਾਂ ਨੂੰ ਤੁਸੀਂ ਢੱਕਿਆ ਨਹੀਂ। ਵੈਸੇ ਤਾਂ ਧੁੱਪ ਇੰਨੀ ਤੇਜ਼ ਹੁੰਦੀ ਹੈ ਕਿ ਬਾਹਰ ਬਿਨਾਂ ਢੱਕੇ ਨਿਕਲਣਾ ਫੇਸ ਨੂੰ ਜਾਂ ਬਾਹਾਂ ਨੂੰ ਪੋਸੀਬਲ ਹੀ ਨਹੀਂ ਹੈਗਾ, ਹੈਨਾ। ਹੁਣ ਤਾਂ ਮੈਂ ਦੇਖਿਆ ਕਿ ਪਹਿਲਾਂ ਤਾਂ ਸਿਰਫ ਕੁੜੀਆਂ ਹੀ ਨਿਕਲਦੀਆਂ ਸੀ ਨਾ, ਮੂੰਹ ਢੱਕਿਆ ਹੁੰਦਾ ਪੂਰਾ, ਚਸ਼ਮੇ ਲਾ ਕੇ ਨਿਕਲਣਾ ਸੀ, ਪੂਰੇ ਕਵਰਡ ਹੋ ਕੇ ਵੀ ਕੁਛ ਵੀ ਨਹੀਂ ਦਿਖਣਾ, ਨਹੁੰ ਤੱਕ ਨਹੀਂ ਦਿਖਦਾ। ਹੁਣ ਤਾਂ ਮੁੰਡੇ ਵੀ ਹੈ
1: ਜੀ,
0: ਹੈਨਾ, ਦੇਖਿਆ ਪੂਰੇ ਮਤਲਬ ਫੇਸ ਕਵਰ ਕਰਕੇ, ਮਤਲਬ ਅੱਛਾ ਲੱਗਦਾ ਦੇਖ ਕੇ ਵੀ ਜਿਹੜੇ ਲੜਕੇ ਨੇ ਉਹ ਵੀ ਹੁਣ ਥੋੜ੍ਹੀ ਬਹੁਤੀ ਆਪਣੀ ਬਿਊਟੀ ਨੂੰ ਲੈ ਕੇ, ਹੈਨਾ, ਅਵੇਅਰ ਹੋ ਗਏ ਹੈ। ਅਤੇ ਜ਼ਰੂਰੀ ਹੈ ਕਿ ਅਸੀਂ ਗਰਮੀ ਤੋਂ ਆਪਣਾ ਬਚਾ ਰੱਖੀਏ ਜਿੰਨੇ ਵੀ ਤੌਰ ਤਰੀਕੇ ਨੇ। ਅਸੀਂ ਤਾਂ ਮਤਲਬ ਡੇਲੀ ਪ੍ਰੋਮੋ ਵੀ ਪਲੇ ਕਰ ਰਹੇ ਹਾਂ, ਅਸੀਂ ਗੱਲਾਂ ਬਾਤਾਂ 'ਚ ਵੀ ਕਿੰਨੀਆਂ ਗੱਲਾਂ ਕਰ ਜਾਂਦੇ ਹਾਂ, ਹੈਨਾ, ਕਿ ਵੀ ਗਰਮੀ ਤੋਂ ਕਿਵੇਂ ਬਚਿਆ ਜਾ ਸਕਦਾ, ਅਸੀਂ ਕੀ ਕਰ ਸਕਦੇ ਹਾਂ। ਅਤੇ ਆਪਣੇ ਤੌਰ 'ਤੇ ਵੀ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੇ ਸਾਡੇ ਸਰੋਤਾਂ ਨੇ ਉਹਨਾਂ ਕੋਲ ਵੀ ਬੜੇ ਤਰੀਕੇ ਹੋਣਗੇ ਜਿਹੜੇ ਸਾਨੂੰ ਨਹੀਂ ਪਤਾ ਹੋਣਗੇ,
1: ਹੈਨਾ।
0: ਕਿਉਂਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਹਿੰਦੇ ਨੇ ਕਿ ਜਿਹੜਾ ਇਨਸਾਨ ਇਹ ਕਹੇ ਨਾ ਕਿ ਮੈਨੂੰ ਸਾਰਾ ਕੁਛ ਪਤਾ ਹੈ, ਉਹਨੂੰ ਕੁਛ ਨਹੀਂ ਪਤਾ, ਹੈਨਾ। ਇਸ ਲਈ ਜਿੰਨਾ ਹੋ ਸਕਦਾ ਹੈ ਆਪਣੇ ਆਪ ਨੂੰ ਅਵੇਅਰ ਰੱਖੋ, ਆਪਣੇ ਆਪ ਨੂੰ ਗਰਮੀ ਤੋਂ ਬਚਾ ਕੇ ਰੱਖੋ, ਹੈਨਾ, ਜੋ ਵੀ ਤੁਸੀਂ ਆਪਣੇ ਤਰੀਕੇ ਅਪਣਾ ਸਕਦੇ ਹੋ। ਵੈਸੇ ਤਾਂ ਮੈਂ ਅਲੀਸ਼ਾ ਤੋਂ ਨਹੀਂ ਪੁੱਛਣਾ ਸੀ ਕਿ ਤੁਸੀਂ ਗਰਮੀ ਤੋਂ ਬਚਣ ਲਈ ਕੀ ਕਰ ਰਹੇ ਹੋ।
1: ਆਪਾਂ ਇੱਕ ਗੀਤ ਤੋਂ ਬਾਅਦ ਆਪਣੇ ਪਲੱਸ ਰੋਤਿਆਂ ਨੂੰ ਗੀਤ ਸੁਣਾ ਦਈਏ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਸ ਬਾਰੇ।
0: ਬਿਲਕੁਲ।

0: ਗਈ ਮੰਮੀ ਤੁਸੀਂ, ਮੈਂ ਕਦੋਂ ਦੀ ਉਡੀਕੀ ਜਾਂਦੀ ਸੀ।
1: ਨਹੀਂ ਧੀਏ, ਕਰਮੋ ਦੀ ਕੁੜੀ ਦਾ ਵਿਆਹ ਹੈ ਨਾ, ਕਹਿੰਦੀ ਸੀ ਵੀ ਸੂਟ ਵੇਖ ਲੋ, ਲੈ ਕੇ ਆਈ ਹੈ ਕੁੜੀ ਲਈ ਸ਼ਹਿਰੋਂ।
0: ਅੱਛਾ, ਕਿਵੇਂ ਦੀ ਸੂਟ ਲਿਆਈ ਚਾਚੀ ਛਿੰਦੀ ਲਈ?
1: ਸਵਾਹ ਤੇ ਖੇ, ਇੱਕ ਤਾਂ ਕੁੜੀ ਦਾ ਰੰਗ ਪੱਕਾ ਹੈ, ਉੱਤੋਂ ਇੰਨੇ ਸੁਰਖ ਰੰਗ ਵੀ ਬੰਦੇ ਨੂੰ ਆਪਦਾ ਰੰਗ ਬੰਨ ਵੇਖ ਕੇ ਕੱਪੜਾ ਲੈਣਾ ਚਾਹੀਦਾ ਹੈ।
0: ਮੰਮੀ, ਇਹ ਕੀ ਬੋਲੀ ਜਾ ਰਹੇ ਹੋ ਤੁਸੀਂ? ਤੁਹਾਨੂੰ ਪਤਾ ਹੈ ਇਹ ਜੋ ਤੁਸੀਂ ਰੰਗ ਪੱਕਾ ਕਰ ਰਹੇ ਹੋ ਨਾ, ਇਸ ਨੂੰ ਮਾਨਸਿਕ ਹਿੰਸਾ ਕਿਹਾ ਜਾਂਦਾ ਹੈ। ਨਾਲੇ ਜੇ ਸਾਰੀਆਂ ਕੁੜੀਆਂ ਗੋਰੇ ਮੁੰਡੇ ਲੱਭਣ ਲੱਗ ਪਈਆਂ ਤਾਂ ਸੋਚੋ ਅੱਧੇ ਮੁੰਡਿਆਂ ਦਾ ਵਿਆਹ ਨਹੀਂ ਹੋਏਗਾ।
1: ਗੱਲ ਤਾਂ ਤੇਰੀ ਠੀਕ ਹੈ ਧੀਏ, ਹੁਣ ਤਾਂ ਭਾਈ ਨਵੇਂ ਜਮਾਨੇ ਦੀ ਤੁਹਾਡੀ ਇਹੀ ਵਧੀਆ ਸੋਚ ਹੈ।
2: ਸੋਚ ਬਦਲੋ ਤਾਂ ਹੀ ਸਮਾਜ ਬਦਲੇਗਾ।

0: ਚਿੜੀਆਂ ਘਟ ਗਈਆਂ, ਕੁੜੀਆਂ ਘਟ ਗਈਆਂ, ਮੁਕਦੀ ਜਾਵੇ ਕੁਦਰਤ ਲੋਕੋ। ਅਕਲ ਇਲਮ ਦਾ ਪੱਲਾ ਫੜ ਕੇ ਹੁਣ ਤੇ ਸੋਚੋ, ਹੁਣ ਤੇ ਸੋਚੋ। ਪੁੱਤਰਾਂ ਨੂੰ ਅਪਣਾਉਣ ਵਾਲਿਓ, ਧੀਆਂ ਦਾ ਤੇ ਲਾਉਣ ਵਾਲਿਓ, ਕੁਦਰਤ ਨੂੰ ਕਿਉਂ ਰਹੇ ਵਿਸਾਰ, ਧੀਆਂ ਦਾ ਕਰੋ ਸਤਕਾਰ। ਸਾਂਭ ਲਵੋ ਕੁਦਰਤ ਨੂੰ ਲੋਕੋ, ਵਾਤਾਵਰਨ ਦਾ ਫੜ ਕੇ ਪੱਲਾ, ਜਦ ਕਿਤੇ ਘਰ ਲਈ ਨੂੰਹ ਨੀ ਲੱਭਣੀ, ਕੀ ਕਰੇਗਾ ਪੁੱਤਰ ਕੱਲਾ। ਸਾਰੇ ਬੱਚੇ ਪੁੱਤ ਤੇ ਧੀ ਦੋਵੇਂ ਉਸੇ ਰੱਬ ਦੇ ਜੀ।
1: ਸਾਰੇ ਬੱਚੇ ਪੁੱਤ ਤੇ ਧੀ ਦੋਵੇਂ ਉਸੇ ਰੱਬ ਦੇ ਜੀ।

0: ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਸੁਣ ਰਹੇ ਹੋ ਦੁਨੀਆ ਭਰ ਦੇ ਵਿੱਚ ਨਿਊਜ਼ ਔਨ AIR ਐਪ ਤੇ। ਸਮਾਂ ਦੁਪਹਿਰ ਦੇ 12:40 ਹੋਏ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ, ਤੇ ਨਾਰੀ ਲੋਕ ਪ੍ਰੋਗਰਾਮ 'ਚ ਅੱਜ ਮੈਂ ਅਤੇ ਅਲੀਸ਼ਾ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ
1: ਜੀ।
0: ਤੇ ਗੀਤ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਗਰਮੀ ਤੋਂ ਬਚਣ ਬਾਰੇ, ਹੈ ਨਾ। ਅਤੇ ਗਰਮੀ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਤਾਂ
1: ਜਿਹੜਾ ਤੁਸੀਂ ਪੁੱਛ ਰਹੇ ਸੀਗੇ ਮੈਨੂੰ ਵੀ ਕੀ ਹੱਲ ਹੋ ਸਕਦਾ,
0: ਹਾਂ
1: ਕੀ ਕਰਦੇ ਹਾਂ ਆਪਾਂ, ਮੈਂ ਕੀ ਕਰਦੀ ਹਾਂ ਸਪੈਸ਼ਲੀ, ਮੈਂ ਤੁਹਾਨੂੰ ਦੱਸਦੀ ਹਾਂ ਵੀ ਜਿਵੇਂ ਮੈਂ ਦੱਸਿਆ ਵੀ ਇੱਕ ਤਾਂ ਹਾਈਡਰੇਸ਼ਨ ਬਹੁਤ ਜ਼ਰੂਰੀ ਹੈ, ਗਲੇ 'ਚ ਤੁਹਾਨੂੰ ਮਹਿਸੂਸ ਹੋਣ ਲੱਗ ਜਾਂਦਾ ਵੀ ਗਲਾ ਸੁੱਕ ਬਹੁਤ ਜ਼ਿਆਦਾ ਰਿਹਾ। ਜਦ ਤੱਕ ਤਾਂ ਮੈਂ ਕੋਈ ਫਰੂਟ ਨਾ ਖਾ ਲਵਾਂ ਇੱਦਾਂ ਦਾ ਜਿਹਦੇ ਵਿੱਚ ਬਹੁਤ ਸਾਰਾ ਪਾਣੀ ਹੁੰਦਾ, ਜਿਵੇਂ ਸੀਜ਼ਨਲ ਸਾਡੇ ਫਰੂਟਸ ਆਉਂਦੇ ਨੇ ਇਹੋ ਜਿਹੇ, ਵੈਜੀਟੇਬਲਸ ਆਉਂਦੇ ਨੇ, ਸਬਜ਼ੀਆਂ ਆਉਂਦੀਆਂ ਨੇ ਇਹੋ ਜਿਹੀਆਂ, ਜਿਵੇਂ ਕੱਕੜੀ ਦੀ ਗੱਲ ਕੀਤੀ ਆਪਾਂ, ਖੀਰੇ ਦੀ ਗੱਲ ਕੀਤੀ, ਇੱਦਾਂ ਦੀਆਂ ਚੀਜ਼ਾਂ ਨੇ, ਇਹ ਖਾਣਾ ਬਹੁਤ ਜ਼ਰੂਰੀ ਹੈ। ਦੂਜਾ ਇਹ ਵੀ ਇਹੋ ਜਿਹੇ ਮੌਸਮ ਵਿੱਚ ਨਾ ਖਾਣਾ ਪੀਣਾ ਜਿਹੜਾ ਸਾਡਾ ਹੁੰਦਾ ਉਹ ਵੀ ਬਹੁਤ ਬਦਲਦਾ। ਪਰੌਂਠੇ ਆਪਾਂ ਅਕਸਰ ਹੀ ਬ੍ਰੈਕਫਾਸਟ ਵਿੱਚ ਆਪਾਂ ਪਰੌਂਠੇ ਖਾਂਦੇ ਹਾਂ, ਅਤੇ ਪਰੌਂਠੇ ਤਾਂ ਮੈਨੂੰ ਲੱਗਦਾ ਵੀ ਸਭ ਤੋਂ ਵੱਡਾ ਜ਼ਹਿਰ ਹੈ ਜਿਹੜਾ ਤੁਸੀਂ ਆਪਣੀ ਬੋਡੀ ਨੂੰ ਦੇ ਸਕਦੇ ਹੋ ਇਹੋ ਜਿਹੇ ਮੌਸਮ ਵਿੱਚ, ਕਿਉਂਕਿ ਬੋਡੀ ਵਿੱਚ ਸ਼ਮਤਾ ਹੀ ਨਹੀਂ ਹੈਗੀ ਵੀ ਇੰਨੀ ਗਰਮੀ ਵਿੱਚ ਇੰਨਾ ਹੈਵੀ ਖਾਣਾ ਜਿਹੜੀ ਤੁਹਾਡੀ ਬੋਡੀ ਉਹ ਡਾਈਜੈਸਟ ਕਰ ਲਵੇ।
0: ਪਰ ਦੇਖੋ ਹੈ ਨਾ, ਇਹ ਤਾਂ ਬੜਾ ਇੱਕ ਟ੍ਰੈਡੀਸ਼ਨਲ ਚੀਜ਼ ਹੈਗੀ ਹੈ, ਹੈ ਨਾ, ਕਿਉਂਕਿ ਕਿੰਨੇ ਟਾਈਮ ਤੋਂ ਸਾਡੀ ਸੋਸਾਇਟੀ ਦੇ ਵਿੱਚ ਇਹ ਹੈ ਕਿ ਅਸੀਂ ਸਵੇਰੇ ਉੱਠ ਕੇ ਪਰੌਂਠਿਆਂ ਦੇ ਨਾਲ ਚਾਹ ਹੀ ਪੀਣੀ ਹੈ, ਜਦਕਿ ਕਈ ਡਾਕਟਰਸ ਵੀ ਕਹਿੰਦੇ ਨੇ ਕਿ ਚਾਹ ਤੇ ਪਰੌਂਠਿਆਂ ਦਾ ਕੰਬੀਨੇਸ਼ਨ ਸਭ ਤੋਂ ਭੈੜਾ ਕੰਬੀਨੇਸ਼ਨ ਹੈ,
1: ਬਿਲਕੁਲ
0: ਕਦੇ ਵੀ ਚਾਹ ਤੇ ਪਰੌਂਠੇ ਤੁਹਾਨੂੰ ਇਕੱਠੇ ਨਹੀਂ ਖਾਣੇ ਚਾਹੀਦੇ। ਹਾਂ, ਤੁਸੀਂ ਥੋੜਾ ਗੈਪ ਰੱਖ ਕੇ ਵੀ ਪਹਿਲਾਂ ਨਾਸ਼ਤਾ ਕਰ ਲਿਆ ਤੇ ਫਿਰ ਚਾਹ ਪੀ ਲਈ
1: ਜੀ।
0: ਪਰ ਦੇਖੋ ਅਸੀਂ ਚਾਹ ਦੇ ਬੜੇ ਸ਼ੌਕੀਨ ਆ, ਜਿਹੜੇ ਪੰਜਾਬੀ ਨੇ ਨਾ ਚਾਹ ਦੇ ਬੜੇ ਸ਼ੌਕੀਨ ਨੇ, ਚਾਹ ਤੋਂ ਬਿਨਾਂ ਸਾਡਾ ਦਿਨ ਲੰਘਦਾ ਹੀ ਨਹੀਂ ਹੈਗਾ। ਅਸੀਂ ਗਰਮੀਆਂ ਦੇ ਵਿੱਚ ਵੀ ਦੇਖੋ ਕਿੰਨੇ, ਮਤਲਬ ਸ਼ਹਿਰਾਂ ਦੇ ਵਿੱਚ ਤਾਂ ਨਹੀਂ ਪਰ ਪਿੰਡਾਂ ਵਿੱਚ ਤਾਂ ਦੇਖ ਲਓ ਨਾ, ਟਾਈਮ ਬੰਨੇ ਹੁੰਦੇ ਨੇ, ਉਸ ਟਾਈਮ ਚਾਹ ਬਣਨੀ ਹੀ ਬਣਨੀ ਹੈ।
1: ਬਿਲਕੁਲ,
0: ਮੈਂ ਉਹੀ ਗੱਲ ਕਰਨ ਲੱਗੀ ਸੀ ਕਿ ਜਦੋਂ ਜਦੋਂ ਮੌਸਮ ਬਦਲਦਾ ਹੈ ਨਾ ਤਾਂ ਫਿਰ ਬੜੇ ਸਾਰੇ ਬਦਲਾਅ ਹੁੰਦੇ ਨੇ ਸਾਡੀ, ਖਾਸ ਕਰਕੇ ਸਿਹਤ ਦੇ ਵਿੱਚ, ਹੈ ਨਾ। ਹੁਣ ਇਹ ਬੜਾ ਖੁਸ਼ਕ ਖੁਸ਼ਕ ਜਿਹਾ ਇਨਵਾਇਰਮੈਂਟ ਹੈ ਨਾ ਬਾਹਰ, ਤੇ ਹੁਣ ਜਦੋਂ ਕਣਕਾਂ ਵੱਢੀਆਂ ਗਈਆਂ ਨੇ ਤਾਂ ਦੇਖੋ ਨਾ, ਕਣਕਾਂ ਦੀ ਵਾਢੀ ਵੀ ਹੋ ਗਈ ਹੈ ਤਾਂ ਬਾਅਦ 'ਚ ਜਿਹੜੀ ਉਹ ਹਵਾ ਦੇ ਵਿੱਚ ਨਾ ਤੁਸੀਂ ਦੇਖੋਗੇ ਬਰੀਕ ਬਰੀਕ ਤੂੜੀ ਉੱਡਦੀ ਹੁੰਦੀ ਹੈ, ਤੇ ਉਹ ਕਿਤੇ ਨਾ ਕਿਤੇ ਅਸੀਂ ਸਾਹ ਦੇ ਥਰੂ ਜਦੋਂ ਸਾਹ ਲੈਂਦੇ ਹਾਂ ਤਾਂ ਉਹ ਅੰਦਰ ਜਾਂਦੀ ਹੈ, ਜਿਸ ਕਰਕੇ ਗਲੇ ਦੇ ਵਿੱਚ ਖਰਾਸ਼ ਹੁੰਦੀ ਹੈ, ਹੈ ਨਾ। ਸਾਨੂੰ ਗਲਾ ਇੱਦਾਂ ਲੱਗਦਾ ਕਿ ਨਹੀਂ ਕੋਈ ਚੀਜ਼ ਗਲੇ ਨੂੰ ਅੰਦਰ ਚੁੱਭ ਰਹੀ
1: ਚੁੱਭ ਰਹੀ ਹੈ,
0: ਹੈ ਨਾ, ਤੇ ਇਹ ਇਹਦਾ ਕਾਰਨ ਹੁੰਦਾ। ਤਾਂ ਹੀ ਉਹ ਕਹਿੰਦੇ ਨੇ ਕਿ ਬਾਹਰ ਜਾਓ ਤਾਂ ਫਿਰ ਹਮੇਸ਼ਾ ਮੂੰਹ ਹੱਥ ਢੱਕ ਕੇ ਜਾਓ, ਤੇ ਇਹ ਅੱਖਾਂ ਦੇ ਲਈ ਵੀ ਕਿੰਨੀ ਉਹ ਹਾਨੀਕਾਰਕ ਹੈ, ਕਿਉਂਕਿ ਤੁਹਾਨੂੰ ਦਿਖਦੀ ਹੀ ਨਹੀਂ ਜੇ ਅੱਖਾਂ ਦੇ ਵਿੱਚ ਪੈ ਗਈ।
1: ਤੇ ਢੱਕਣ ਦਾ ਵੀ ਨਾ ਇੱਕ ਤਰੀਕਾ ਮੈਨੂੰ ਲੱਗਦਾ ਵੀ ਤਰੀਕਾ ਵੀ ਬਦਲ ਲੈਣਾ ਚਾਹੀਦਾ, ਕਿਉਂਕਿ ਆਲਰੇਡੀ ਸਾਡੀ ਜਿਹੜੀ ਹਵਾ ਹੈ ਬਹੁਤ ਸੁੱਕੀ ਹੈ, ਬਹੁਤ ਡਰਾਈ ਹੈ, ਤਾਂ ਤੁਸੀਂ ਜਿਹੜੀ ਇੱਕ ਚੁੰਨੀ ਹੁੰਦੀ ਹੈ ਸਭ ਤੋਂ ਹਲਕੀ ਚੁੰਨੀ ਕਾਟਨ ਦੀ ਹੋਵੇ, ਹੈ ਨਾ, ਉਹ ਚੁੰਨੀ ਤੁਸੀਂ ਗਿੱਲਾ ਕਰਕੇ ਪਾਣੀ ਨਾਲ ਗਿੱਲਾ ਕਰਕੇ ਤੁਸੀਂ ਉਹਨੂੰ ਲਪੇਟ ਸਕਦੇ ਹੋ, ਤੇ ਉਹ ਬਹੁਤ ਫਾਇਦੇਮੰਦ ਹੁੰਦੀ ਹੈ, ਕਿਉਂਕਿ ਇੱਕ ਤਾਂ ਤੁਹਾਨੂੰ ਠੰਡਕ ਵੀ ਦੇਗੀ ਉਹ, ਦੂਜਾ ਜਿਹੜਾ ਉਹ ਜਿਹੜਾ ਉਹਦਾ ਮੋਇਸਚਰ ਹੈ ਉਹ ਮਿੱਟੀ ਵਗੈਰਾ ਨੂੰ ਵੀ ਫੜਦਾ ਉਸ ਤਰੀਕੇ ਨਾਲ ਵੀ ਥੋੜੇ ਅੰਦਰ ਨਾ ਜਾਵੇ।
0: ਹਾਂ
1: ਜੀ
0: ਬਿਲਕੁਲ, ਦੇਖੋ ਔਰ ਉੱਪਰੋਂ ਮੈਨੂੰ ਲੱਗਦਾ ਕਿ ਹੁਣ ਦੇਖੋ ਇੱਕ ਤਾਂ ਗਰਮੀ ਪਹਿਲਾਂ ਇੰਨੀ ਪੈ ਰਹੀ ਹੈ, ਤੇ ਨਾ ਕਈ ਲੋਕ ਨੇ ਜਿਹੜੇ ਉਹ ਖੇਤਾਂ ਦੇ ਵਿੱਚ ਕਣਕਾਂ ਦੇ ਨਾੜ ਨੂੰ ਅੱਗ ਵੀ ਲਗਾ ਰਹੇ ਨੇ, ਉਹਦੇ ਨਾਲ ਕੀ ਹੈ ਗਰਮੀ ਹੋਰ ਜ਼ਿਆਦਾ ਵੱਧ ਜਾਂਦੀ ਹੈ। ਅਤੇ ਇਹ ਵੀ ਦੇਖੋ ਕਿੰਨੀ ਵਾਰ ਹੀ ਅਸੀਂ ਹਰੇਕ, ਮਤਲਬ ਖਾਸ ਕਰਕੇ ਕਿਸਾਨ ਵਾਣੀ ਪ੍ਰੋਗਰਾਮ ਦੇ ਜ਼ਰੀਏ ਜਾਂ ਫਿਰ ਹੋਰ ਪ੍ਰੋਮੋਸ ਦੇ ਜ਼ਰੀਏ ਕਿਸਾਨਾਂ ਨੂੰ ਇਹ ਗੱਲ ਵੀ ਕਹਿੰਦੇ ਹੁੰਦੇ ਹਾਂ ਵੀ ਖੇਤਾਂ ਦੇ ਵਿੱਚ ਅੱਗ ਨਾ ਲਾਇਆ ਕਰੋ, ਹੈ ਨਾ। ਇਸ ਦੇ ਸਿਰਫ ਤੁਹਾਡੀ ਜ਼ਮੀਨ ਨੂੰ ਹੀ ਨੁਕਸਾਨ ਨਹੀਂ ਹੈ, ਇਸਦਾ ਤੁਹਾਨੂੰ ਖੁਦ ਨੂੰ ਵੀ ਨੁਕਸਾਨ ਹੈ
1: ਜੀ, ਹੈ ਨਾ, ਸਿਹਤ ਨੂੰ ਵੀ ਬਹੁਤ ਨੁਕਸਾਨ ਹੈ।
0: ਬਿਲਕੁਲ, ਤੁਸੀਂ ਇਹ ਦੇਖੋ ਖੇਤ ਭਾਵੇਂ ਦੂਰ ਦੁਰਾਡੇ ਹੋਣ, ਸ਼ਹਿਰਾਂ ਦੇ ਵਿੱਚ ਦੂਰ ਦੁਰਾਡੇ ਹੁੰਦੇ ਨੇ ਖੇਤ, ਤਾਂ ਫਿਰ ਵੀ ਉਹ ਜਿਹੜੀ ਜਲਨ ਤੋਂ ਬਾਅਦ ਜਿਹੜੀ ਹੁੰਦੇ ਆ ਨਾ ਜਲੇ ਹੋਏ ਪਾਰਟੀਕਲਸ ਹੁੰਦੇ ਆ ਉਹ ਵੀ ਉੱਡ ਉੱਡ ਕੇ ਘਰਾਂ ਦੇ ਵਿੱਚ ਆਉਂਦੇ ਨੇ
1: ਜੀ,
0: ਕਿ ਰੋਜ਼ ਤੁਸੀਂ ਜਦੋਂ ਦੇਖਦੇ ਹੋ, ਤੇ ਫਿਰ ਇਹ ਚੀਜ਼ਾਂ ਵੀ ਬੜੀਆਂ ਡਿਸਹਾਰਟਨਿੰਗ ਨੇ ਕਿ ਬਈ ਇੰਨੀ ਅਵੇਅਰਨੈਸ ਦੇ ਬਾਵਜੂਦ ਵੀ, ਹੈ ਨਾ, ਬਾਰ ਬਾਰ ਉਹੀ ਗੱਲਾਂ ਰਿਪੀਟ ਹੁੰਦੀਆਂ ਨੇ ਜਿਹਨਾਂ ਗੱਲਾਂ ਤੋਂ ਰੋਕਿਆ ਜਾਂਦਾ।
1: ਬਿਲਕੁਲ ਬਿਲਕੁਲ,

0: ਏ ਬੱਬੋ ਤੂੰ ਕਿੱਥੇ ਗਈ ਸੀ?
1: ਇਹ ਬਸ ਬਾਹਰ ਠੀਕਰੇ ਮਾਂ ਪਾਣੀ ਪਾ ਕੇ ਆਈ ਆ। ਕੁੱਤੇ ਕੀ ਜੀਵ ਨਿਕਲੀ ਪਈ ਸੀ ਗਰਮੀ ਗੇਲ ਤਾਂ।
0: ਹਾਂ ਪਰ ਸਾਰੇ ਨੀ ਨਾ ਪਾਉਂਦੇ ਪਾਣੀ ਨਾ ਬੇਜਵਾਨਾਂ ਨੂੰ।
1: ਕਿਸੇ ਜੀ ਨੂੰ ਪਾਣੀ ਪਿਲਾਣਾ ਤਾਂ ਸਭ ਤੇ ਬੜਾ ਪੁੰਨ ਕਾ ਕਾਰਜ ਹੈ, ਪਰ ਮੈਨੂੰ ਤਾਂ ਲੋੜ ਪਵਾ ਹਮੇ ਦਾ ਫਰਿੱਜ ਮੰਤੇ ਕੱਢ ਕੇ ਪੀ ਲਿਆ, ਬੇਜਵਾਨਾਂ ਨੇ ਕਿਸ ਨੂੰ ਕਹਿਣਾ।
0: ਹਾਂ ਤਾਹੀ ਤਾਂ ਹਮੇ ਸਾਰਿਆਂ ਨੂੰ ਯੋਹੀ ਬੇਨਤੀ ਕਰਾਂ ਬਈ ਘਰਾਂ ਤੇ ਬਾਹਰ ਠੀਕਰਿਆਂ ਮਾਂ ਪਾਣੀ ਪਾ ਕੇ ਰੱਖੋ ਤਾਂ ਕਿ ਬੇਜਵਾਨ ਜਾਨਵਰ ਯਾ ਪੰਛੀ ਪੀ ਸਕੇ।
2: ਲੈ ਦੇਖ ਲੈ ਭਾਈ, ਅੱਜ ਕੱਲ ਤਾਂ ਜਮਾ ਹੀ ਸਰੀਰਾਂ ਚ ਕੱਖ ਨੀ ਰਹਿ ਗਿਆ।
3: ਕੀ ਹੋ ਗਿਆ ਤਾਈ, ਕੀ ਦੀ ਗੱਲ ਕਰਦੀ ਹੈ?
2: ਨੀ ਪੁੱਤ, ਕਹਿੰਦੇ ਬਿੱਲੇ ਕੀ ਬਹੂ ਨੂੰ ਦੂਈ ਬਿਮਾਰੀ ਹੋ ਗਈ, ਇਹਦਾ ਤਾਂ ਚੰਦਰਾ ਨਾਂ ਲਿਆ ਈ ਮਾੜਾ ਏ, ਕਹਿੰਦੇ ਉਹਦੀ ਛਾਤੀ ਚ ਹੈ। ਲੈ ਦੱਸ, ਨਿੱਕੇ ਨਿੱਕੇ ਜਵਾਕ ਨੇ ਬਿਚਾਰੀ ਦੇ।
3: ਨਾ ਤਾਈ, ਉਹਨੂੰ ਜਮਾ ਪਤਾ ਨੀ ਲੱਗਿਆ, ਉਹ ਆਪ ਧਿਆਨ ਰੱਖ ਸਕਦੀ ਸੀ ਨਾ।
2: ਲੈ ਭਾਈ, ਕਿੱਥੇ ਪਤਾ ਲੱਗਦਾ ਬਿਮਾਰੀਆਂ ਦਾ, ਇਹਨਾਂ ਦਾ ਤਾਂ ਚੰਦਰੀਆਂ ਦਾ ਨਾਂ ਲਿਆ ਈ ਮਾੜਾ ਏ ਭਾਈ, ਨਹੀਂ ਪਤਾ ਲੱਗਿਆ ਅਗਲੀ ਨੂੰ ਹੁਣ।
3: ਨਹੀਂ ਤਾਈ, ਬ੍ਰੈਸਟ ਕੈਂਸਰ ਚ ਤੁਸੀਂ ਆਪਣੇ ਸ਼ਰੀਰ ਦੀ ਆਪ ਜਾਂਚ ਕਰਕੇ ਪਤਾ ਲਾ ਸਕਦੇ ਹੋ।
2: ਅੱਛਾ,
3: ਹੋਰ ਜੇਕਰ ਤੁਹਾਡੀ ਛਾਤੀ ਦਾ ਆਕਾਰ ਬਦਲ ਰਿਹਾ, ਜੇਕਰ ਛਾਤੀ ਚ ਕੋਈ ਗੰਢ ਜਾਂ ਰਸੌਲੀ ਵਰਗਾ ਕੁਝ ਬਣਿਆ ਹੋਇਆ, ਜੇਕਰ ਛਾਤੀ ਦੀ ਚਮੜੀ ਲੰਪੀ ਭਾਵ ਸੰਗਤਰੇ ਦੇ ਛਿਲਕੇ ਵਰਗੀ ਹੋ ਗਈ ਹੈ, ਜੇਕਰ ਛਾਤੀ ਦੇ ਨਿੱਪਲ ਅੰਦਰ ਧਸ ਗਏ ਨੇ ਜਾਂ ਇਨ੍ਹਾਂ ਨਿੱਪਲਾਂ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਤਰਲ ਰਿਸ ਰਿਹਾ ਹੈ, ਤਾਂ ਇਹ ਸਭ ਛਾਤੀ ਦੇ ਕੈਂਸਰ ਦੇ ਕਾਰਨ ਹੋ ਸਕਦੇ ਨੇ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਮੋਢੇ ਦੇ ਅੰਦਰ ਕੱਛ 'ਚ ਕਿਸੇ ਪ੍ਰਕਾਰ ਦੀ ਕੋਈ ਗੰਢ ਜਾਂ ਕਸਰੌਲੀ ਵਰਗਾ ਕੁਝ ਮਹਿਸੂਸ ਹੁੰਦਾ ਹੈ, ਤਾਂ ਇਹ ਛਾਤੀ ਦੇ ਕੈਂਸਰ ਦੇ ਲੱਛਣ ਨੇ। ਆਪਣੇ ਸਰੀਰ ਦੀ ਚੰਗੀ ਤਰ੍ਹਾਂ ਦੇਖਭਾਲ ਕਰੋ ਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਹੋਣ ਤੇ ਤੁਰੰਤ ਡਾਕਟਰੀ ਜਾਂਚ ਕਰਵਾਓ।
4: ਜੀ ਭੈਣੋ, ਪ੍ਰੋਗਰਾਮ ਨਾਰੀ ਲੋਕ 'ਚ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਲੀਸ਼ਾ, ਗਰਮੀ ਦੀਆਂ ਛੁੱਟੀਆਂ ਹੋਣ ਵਾਲੀਆਂ ਨੇ
5: ਜੀ,
4: ਤੇ ਗਰਮੀ ਦੀਆਂ ਛੁੱਟੀਆਂ ਮਤਲਬ ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਦੇ ਕੰਮ ਵਧਣ ਵਾਲੇ ਨੇ।
5: ਬਿਲਕੁਲ,
4: ਹੈ ਨਾ, ਕਿਉਂਕਿ ਮੈਨੂੰ ਲੱਗਦਾ ਹੈ ਕਿ ਅਸੀਂ, ਹਾਲਾਂਕਿ ਦੇਖੋ ਬੱਚੇ ਸਭ ਤੋਂ ਕੁਦਰਤ ਦੀ ਸਭ ਤੋਂ ਖੂਬਸੂਰਤ ਜਿਹੜੀ ਨੇਮਤ ਨੇ, ਹੈ ਨਾ, ਅਸੀਂ ਬੱਚਿਆਂ ਨੂੰ ਦੇਖ ਕੇ ਖੁਸ਼ ਹੋਈ ਜਾਂਦੇ ਹਾਂ, ਬੱਚਿਆਂ ਦੀ ਮਾਸੂਮੀਅਤ ਨੂੰ, ਬੱਚਿਆਂ ਦੇ ਛੋਟੇ ਛੋਟੇ ਚਿਹਰੇ ਦੇਖ ਕੇ ਹੀ ਅਸੀਂ ਖੁਸ਼ ਹੋ ਜਾਂਦੇ ਹਾਂ, ਉਹਨਾਂ ਦੀਆਂ ਗੱਲਾਂ ਸੁਣ ਕੇ ਅਸੀਂ ਖੁਸ਼ ਹੋ ਜਾਂਦੇ ਹਾਂ, ਉਹ ਇੱਕਦਮ ਪੋਜ਼ਿਟਿਵਿਟੀ ਨਾਲ ਆਪਾਂ ਨੂੰ ਭਰ ਦਿੰਦੇ ਨੇ। ਪਰ ਬੱਚੇ ਇੰਨੀਆਂ ਸ਼ਰਾਰਤਾਂ ਵੀ ਕਰਦੇ ਨੇ ਕਿ ਕਈ ਵਾਰੀ ਅਸੀਂ ਬੱਚਿਆਂ ਤੋਂ ਅੱਕ ਵੀ ਜਾਂਦੇ ਹਾਂ, ਹੈ ਨਾ। ਫਿਰ ਜਦੋਂ ਬੱਚੇ ਸਕੂਲ ਜਾਣਾ ਸ਼ੁਰੂ ਕਰਦੇ ਹੈ, ਅਸੀਂ ਫਿਰ ਥੋੜ੍ਹਾ ਰਾਹਤ ਦਾ ਸਾਹ ਲੈਂਦੇ ਹਾਂ ਵੀ ਚੱਲ ਕੁਛ ਘੰਟੇ ਸਾਨੂੰ ਹੁਣ ਬੱਚਿਆਂ ਤੋਂ ਥੋੜੀ ਰਾਹਤ ਮਿਲੇਗੀ, ਜਿਹੜੀਆਂ ਤੰਗ ਨਹੀਂ ਕਰਨਗੇ ਬੱਚੇ, ਕਿਉਂਕਿ ਕਈ ਬੱਚੇ ਹੁੰਦੇ ਹੀ ਬੜੇ ਸ਼ਰਾਰਤੀ ਨੇ, ਹੈ ਨਾ। ਤੇ ਹੁਣ ਗਰਮੀ ਦੀਆਂ ਛੁੱਟੀਆਂ ਹੋ ਜਾਣੀਆਂ, 24 ਘੰਟੇ ਬੱਚਿਆਂ ਨੇ ਘਰ ਹੀ ਰਹਿਣਾ, ਤੇ

0: ਗਰਮੀ ਨਹੀਂ ਆ, ਛੁੱਟੀਆਂ ਮਤਲਬ ਪੇਰੈਂਟਸ ਨੂੰ ਤਾਂ ਪਤਾ ਨਹੀਂ ਪਰ ਬੱਚਿਆਂ ਨੂੰ ਬੜੀ ਉਡੀਕ ਰਹਿੰਦੀ ਹੈ। ਜਦੋਂ ਅਸੀਂ ਛੋਟੇ ਸੀ ਸਾਨੂੰ ਵੀ ਬੜੀ ਉਡੀਕ ਰਹਿੰਦੀ ਸੀ
1: ਬਿਲਕੁਲ।
0: ਕਿ ਅਸੀਂ ਗਰਮੀ ਦੀਆਂ ਛੁੱਟੀਆਂ 'ਚ ਘੁੰਮਣ ਜਾਵਾਂਗੇ ਨਾਨਕਿਆਂ ਦੇ ਜਾਂ ਦਾਦਕਿਆਂ ਦੇ ਜਾਂ ਕਿਤੇ ਵੀ, ਹੈ ਨਾ, ਜਿੱਥੇ ਵੀ ਮਤਲਬ ਆਪਣੇ ਕੋਈ ਖਾਸ ਰਿਸ਼ਤੇਦਾਰ ਰਹਿੰਦੇ ਹੋਣ, ਜਾਂ ਫਿਰ ਪੇਰੈਂਟਸ ਜੇਕਰ ਕੁਝ ਜ਼ਿਆਦਾ ਹੀ, ਅਗਰ ਪੇਰੈਂਟਸ ਵੀ ਘੁੰਮਣ ਦੇ ਸ਼ੌਕੀਨ ਨੇ ਤਾਂ ਪੇਰੈਂਟਸ ਫਿਰ ਕਹਿੰਦੇ ਆ ਕਿਸੇ ਪਹਾੜਾਂ 'ਚ ਲੈ ਜਾਂਦੇ ਨੇ ਘੁੰਮਣ, ਹੈ ਨਾ।
1: ਜੀ
0: ਅਤੇ ਇਹ ਹੁਣ ਇਹ ਵਾਲਾ ਟਾਈਮ ਦੁਬਾਰਾ, ਹੈ ਨਾ, ਹੁਣ ਅਗਲੇ 1-2 ਮਹੀਨੇ 1-1.5 ਮਹੀਨੇ ਤੱਕ ਰਹਿਣਾ ਹੈਗਾ ਅਤੇ ਬੱਚਿਆਂ ਨੇ ਥੋੜ੍ਹਾ ਸਿਰ ਖਾਈ ਜਾਣਾ ਕਿ ਚਲੋ ਕਿਤੇ ਚੱਲੀਏ ਚਲੋ ਕਿਤੇ ਚੱਲੀਏ। ਅਤੇ ਤੁਸੀਂ, ਤੁਹਾਡਾ ਪਲਾਨ ਹੈ ਕਿਤੇ ਜਾਣ ਦਾ ਗਰਮੀਆਂ 'ਚ?
1: ਗਰਮੀਆਂ ਅਸਲ 'ਚ ਨਾ ਜਦੋਂ ਆਪਾਂ ਥੋੜ੍ਹੇ ਜਿਹੇ ਵੱਡੇ ਹੁੰਦੇ ਹਾਂ, ਸਕੂਲ ਤੋਂ
0: ਹਾਂ
1: ਬਾਹਰ ਨਿਕਲਦੇ ਹਾਂ, ਤਾਂ ਜਿਹੜੀਆਂ ਗਰਮੀ ਦੀਆਂ ਛੁੱਟੀਆਂ ਨੇ ਉਹਦੀ ਪਰਿਭਾਸ਼ਾ ਜਮ੍ਹਾਂ ਬਦਲ ਜਾਂਦੀ ਹੈ।
0: ਹਾਂ ਇਹ ਤਾਂ ਹੈ।
1: ਅਤੇ ਮੈਂ ਕੁਛ ਦਿਨ ਪਹਿਲਾਂ ਹੀ ਯਾਦ ਕਰਦੀ ਪਈ ਸੀ ਵੀ ਇਹਨਾਂ ਦਿਨਾਂ ਵਿੱਚ ਜਿਵੇਂ ਸਕੂਲ ਨੂੰ ਯਾਦ ਕਰੀਏ, ਤਾਂ ਇਹਨਾਂ ਦਿਨਾਂ ਵਿੱਚ ਨਾ ਥੋੜ੍ਹਾ ਜਿਹਾ ਆਪਾਂ ਇੱਦਾਂ ਹੁੰਦੇ ਸੀ ਵੀ ਪਲਾਨ ਕਰ ਰਹੇ ਹੁੰਦੇ ਸੀ ਕਿ ਆਪਾਂ ਕਿਵੇਂ ਕਰਾਂਗੇ, ਕਿਵੇਂ ਆਪਣਾ ਹੌਲੀਡੇ ਹੋਮਵਰਕ ਕੰਪਲੀਟ ਕਰਾਂਗੇ ਜਿਹੜਾ ਸਾਨੂੰ
0: ਬਿਲਕੁਲ।
1: ਛੁੱਟੀਆਂ ਦਾ ਕੰਮ ਮਿਲਦਾ ਹੈ, ਫਿਰ ਕਿੰਨੇ ਦਿਨ ਨਾਨਕੇ ਲਗਾਵਾਂਗੇ, ਐਵੇਂ
0: ਹਾਂ
1: ਕਰਦੇ ਹਾਂ ਵੀ ਜਿਹੜਾ ਕੰਮ ਹੈ ਉਹ ਆਪਾਂ ਨਾਨਕੇ ਲੈ ਚੱਲਦੇ ਹਾਂ, ਉੱਥੇ ਬਹਿ ਕੇ ਕਰ ਲਵਾਂਗੇ।
0: ਬਿਲਕੁਲ।
1: ਅਤੇ ਇੱਦਾਂ ਦੀਆਂ ਬਹੁਤ ਆਪਾਂ ਪਲੈਨਿੰਗਸ ਕਰਦੇ ਹੁੰਦੇ ਸੀਗੇ, ਲੇਕਿਨ ਵੱਡੇ ਹੋ ਕੇ ਉਹਨਾਂ ਦਾ ਮਤਲਬ ਬਦਲ ਜਾਂਦਾ ਛੁੱਟੀਆਂ ਦਾ। ਕਾਲਜ ਵਿੱਚ ਹੋ ਜਾਂਦੇ ਹਾਂ, ਯੂਨੀਵਰਸਿਟੀ ਵਿੱਚ ਪੜ੍ਹਨ ਲੱਗ ਜਾਂਦੇ ਹਾਂ, ਸਾਰਾ ਕੁਛ ਚੀਜ਼ਾਂ ਬਦਲ ਜਾਂਦੀਆਂ ਨੇ। ਅਤੇ ਹੁਣ ਮੇਰਾ ਛੁੱਟੀਆਂ ਦਾ ਪਲਾਨ ਫਿਲਹਾਲ ਤਾਂ ਕੰਮ ਦਾ ਹੀ ਹੈ, ਘੁੰਮਣ ਦਾ ਤਾਂ ਫਿਲਹਾਲ ਨਹੀਂ ਹੈਗਾ, ਕਿਉਂਕਿ ਕੰਮ ਹੀ ਇੰਨੇ ਜ਼ਿਆਦਾ ਹੁੰਦੇ ਨੇ ਵੀ ਛੁੱਟੀਆਂ ਵੀ ਸਾਨੂੰ ਐਂ ਲੱਗਦਾ ਕਿ ਚਲੋ ਸ਼ੁਕਰ ਹੈ ਛੁੱਟੀਆਂ ਹੋਈਆਂ, ਹੁਣ ਇੱਕ ਪਾਸਿਓਂ ਅਸੀਂ ਵਿਹਲੇ ਹੋ ਗਏ ਤਾਂ ਕੰਮ ਦੀ ਜਿਹੜਾ ਜਿਹੜਾ ਟਾਈਮ ਹੈ ਉਹ ਦੂਜੇ ਕੰਮ ਵਿੱਚ ਲਗਾ ਦਈਏ।
0: ਹਾਂ ਬਿਲਕੁਲ ਅਲੀਸ਼ਾ, ਇਹ ਤਾਂ ਫਿਰ ਤੁਸੀਂ ਨਾ ਮੋਸਟ ਆਫ ਦਾ ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਦੀ ਗੱਲ,
1: ਜੀ
0: ਉਹਨਾਂ ਦੇ ਮਨ ਦੀ ਗੱਲ ਕੀਤੀ ਹੈ ਇਹ
1: ਬਿਲਕੁਲ,
0: ਕਿ ਵੀ ਨਹੀਂ ਛੁੱਟੀਆਂ ਹੋ ਗਈਆਂ ਵੀ ਚੱਲ ਇੱਕ ਪਾਸਿਓਂ ਰਾਹਤ ਮਿਲ ਗਈ, ਬੱਚਿਆਂ ਨੂੰ ਸਵੇਰੇ ਉੱਠ ਕੇ ਕੁਛ ਜਲਦੀ ਸਕੂਲ ਭੇਜਣ ਦੀ ਜਿਹੜੀ ਸਿਰਦਰਦੀ ਹੈ ਉਹ ਥੋੜ੍ਹੀ ਘੱਟ ਗਈ, ਅਤੇ ਪਰ ਨਹੀਂ, ਹੈ ਨਾ, ਆਪਣੇ ਬਿਜ਼ੀ ਸ਼ਡਿਊਲ ਵਿੱਚ ਥੋੜ੍ਹਾ ਜਿਹਾ ਟਾਈਮ ਅਸੀਂ ਕੱਢ ਸਕਦੇ ਹਾਂ ਬਾਹਰ ਜਦੋਂ ਘੁੰਮ ਕੇ ਆਈਏ, ਹੈ ਨਾ, ਕਿਤੇ ਜਾ ਕੇ ਆਈਏ। ਹਾਲਾਂਕਿ ਠੀਕ ਹੈ ਗਰਮੀ ਬਹੁਤ ਜ਼ਿਆਦਾ ਹੈਗੀ ਹੈ ਅਸੀਂ, ਪਰ ਹਾਂ ਅਸੀਂ ਅਰਲੀ ਮਾਰਨਿੰਗ ਜਾਂ ਲੇਟ ਈਵਨਿੰਗ ਦੇ ਵਿੱਚ
1: ਜੀ
0: ਟਰੈਵਲ ਦਾ ਪਲਾਨ
1: ਜੀ
0: ਕਰ ਸਕਦੇ ਹਾਂ।
1: ਟਰੈਵਲ ਦਾ ਵੀ ਇਹਦੇ ਨਾਲ ਨਾਲ ਜੇ ਕਿਸੇ ਇਨਸਾਨ ਦਾ ਟਰੈਵਲ ਦਾ ਨਹੀਂ ਵੀ ਬਣਦਾ ਪਿਆ ਤਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਕਰ ਸਕਦੇ ਹੋ, ਘਰ ਬਹਿ ਕੇ ਕਰ ਸਕਦੇ ਹੋ, ਕਿਉਂਕਿ ਇੱਕ ਤਾਂ ਇਹ ਹੈ ਨਾ ਵੀ ਇੱਕ ਛੁੱਟੀਆਂ ਹੋ ਗਈਆਂ ਤਾਂ ਇੱਕ ਪਾਸਿਓਂ ਵਿਹਲੇ ਹੋ ਗਏ ਤਾਂ ਹੁਣ ਤੁਹਾਡੇ ਕੋਲ ਟਾਈਮ ਹੀ ਟਾਈਮ ਹੈ ਆਪਣੇ ਆਪ ਤੇ ਲਗਾਉਣ ਲਈ।
0: ਹਾਂ
1: ਅਰਲੀ ਮਾਰਨਿੰਗ ਦੀ ਤੁਸੀਂ ਗੱਲ ਕੀਤੀ, ਸਵੇਰੇ ਮੈਨੂੰ ਲੱਗਦਾ ਵੀ 4 ਵਜੇ ਤੋਂ ਲੈ ਕੇ 8 ਵਜੇ ਤੱਕ ਬਹੁਤ ਸੋਹਣਾ ਮੌਸਮ ਹੁੰਦਾ ਹੈ, ਤੇ ਉਹਨਾਂ 4 ਘੰਟਿਆਂ ਵਿੱਚ ਤੁਸੀਂ ਕੋਈ ਵੀ ਬਾਹਰਲੀ ਐਕਟੀਵਿਟੀ ਕਰ ਸਕਦੇ ਹੋ, ਆਊਟਡੋਰ ਐਕਟੀਵਿਟੀ ਕਰ ਸਕਦੇ ਹੋ, ਤੁਸੀਂ ਸਾਈਕਲ ਚਲਾ ਸਕਦੇ ਹੋ, ਤੁਸੀਂ ਯੋਗਾ ਕਰ ਸਕਦੇ ਹੋ, ਕੁਦਰਤ ਨਾਲ ਜੁੜ ਸਕਦੇ ਹੋ। ਇਹ ਕੁਦਰਤ ਨਾਲ ਜੁੜਨ ਦਾ ਤੇ ਆਪਣੀ ਸਿਹਤ ਦਾ ਧਿਆਨ ਰੱਖਣ ਦਾ ਬਹੁਤ ਵੱਡਾ ਇੱਕ ਜ਼ਰੀਆ ਬਣ ਜਾਂਦਾ ਹੈ।
0: ਬਿਲਕੁਲ। ਇਹ ਜਾਂ ਫਿਰ ਇੱਦਾਂ ਕਰ ਲਓ ਕਿ ਅਸੀਂ ਉਹ ਵਾਲਾ ਟਾਈਮ ਇੱਕ ਉਹ ਰੱਖੀਏ ਕਿ ਨੋ ਮੋਬਾਈਲਸ, ਅਸੀਂ ਮੋਬਾਈਲਸ ਨੂੰ ਦੂਰ ਰੱਖੀਏ ਆਪਣੇ ਕੋਲੋਂ, ਹੈ ਨਾ, ਬੱਚਿਆਂ ਨੂੰ ਕਿਸੇ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਕਰੀਏ, ਬੱਚਿਆਂ ਨੂੰ ਕੋਈ ਮਤਲਬ ਖਾਸ ਸਕਿੱਲ ਅਸੀਂ ਸਿਖਾ ਦਈਏ, ਜਿਵੇਂ ਸਵਿਮਿੰਗ ਹੋ ਗਈ, ਹੈ ਨਾ, ਵੈਸੇ ਹੀ ਗਰਮੀਆਂ ਦੇ ਬਹਾਨੇ ਬੱਚੇ ਪਾਣੀ ਦੇ ਵਿੱਚ ਸਵਿਮਿੰਗ ਤਾਂ ਸਿੱਖਣਗੇ, ਹੈ ਨਾ, ਤੇ ਬੜੀਆਂ ਸਾਰੀਆਂ ਇਹੋ ਜਿਹੀਆਂ ਐਕਟੀਵਿਟੀਜ਼ ਨੇ। ਹੁਣ ਵੈਸੇ ਹੀ ਸਮਰ ਕੈਂਪਸ ਲੱਗਣੇ ਸ਼ੁਰੂ ਹੋ ਜਾਣੇ ਆ ਬੱਚਿਆਂ ਦੇ ਲਈ,
1: ਮੈਨੂੰ ਲੱਗਦਾ ਵੀ ਬੱਚਿਆਂ ਨਾਲੋਂ ਵੱਧ ਤਾਂ, ਕਿਉਂਕਿ ਉਹ ਤਾਂ ਸਕੂਲ ਵਿੱਚ ਵੀ ਬਹੁਤ ਕੁਝ ਕਰ ਲੈਂਦੇ ਨੇ, ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਕੋਲ ਕਿਉਂਕਿ ਸਮਾਂ ਭਰਪੂਰ ਹੈ ਇਸ ਟਾਈਮ ਤੇ, ਤਾਂ ਉਹਨਾਂ ਨੂੰ ਆਪਣੇ ਆਪ ਤੇ ਸਮਾਂ ਲਗਾਉਣਾ ਚਾਹੀਦਾ, ਆਪਣੇ ਆਪ ਨੂੰ ਸਮਾਂ ਦੇਣਾ ਚਾਹੀਦਾ। ਜਿਹੜੀ ਸਵਿਮਿੰਗ ਹੈ ਉਹ ਬਹੁਤ ਅੱਛੀ ਐਕਟੀਵਿਟੀ ਹੈ, ਫਿਜ਼ੀਕਲੀ ਫਿੱਟ ਹੋਣ ਲਈ ਤਾਂ ਬਹੁਤ ਅੱਛੀ ਐਕਟੀਵਿਟੀ ਆ ਉਹ, ਤੇ ਭੈਣਾਂ ਇਹ ਜਿਹੜੀ ਐਕਟੀਵਿਟੀ ਹੈ ਇਹ ਕਰ ਸਕਦੀਆਂ ਨੇ, ਸਵਿਮਿੰਗ ਸਿੱਖ ਸਕਦੀਆਂ ਨੇ ਤੇ ਆਪਣੀ ਸਿਹਤ ਵੱਲ ਧਿਆਨ ਦੇ ਸਕਦੀਆਂ ਨੇ। ਹੋਰ ਇਦਾਂ ਦਾ ਬਹੁਤ ਕੁਝ ਹੈ ਜੋ ਭੈਣਾਂ ਇਹਨਾਂ ਦਿਨਾਂ ਵਿੱਚ ਕਰ ਸਕਦੀਆਂ ਨੇ।
0: ਹਾਂ, ਸਵਿਮਿੰਗ ਤਾਂ ਦੇਖੋ ਲਾਈਫ ਸੇਵਿੰਗ ਸਕਿੱਲ ਵੀ ਹੈ,
1: ਬਿਲਕੁਲ,
0: ਹੈ ਨਾ, ਕਿਉਂਕਿ ਤੁਹਾਨੂੰ ਕੁਝ ਨਹੀਂ ਪਤਾ ਕਦੇ ਕਦੇ ਵੀ ਜ਼ਿੰਦਗੀ 'ਚ ਤੁਹਾਨੂੰ ਇਸ ਕਹਿੰਦੇ ਆ ਤੁਹਾਡਾ ਇਹ ਜਿਹੜਾ ਸਕਿੱਲ ਹੈ ਤੁਹਾਡੇ ਕੰਮ ਆ ਜਾਏ,
1: ਬਿਲਕੁਲ,
0: ਹੈ ਨਾ। ਸਵਿਮਿੰਗ ਤਾਂ ਮੈਨੂੰ ਲੱਗਦਾ ਕਿ ਮਸਟ ਹੈ ਹਰੇਕ ਵਰਗ ਦੇ ਇਨਸਾਨ ਦੇ ਲਈ, ਚਾਹੇ ਉਹ ਬੱਚਾ ਹੈ ਚਾਹੇ ਬੁੱਢਾ ਹੈ ਚਾਹੇ ਉਹ ਲੜਕੀ ਹੈ ਚਾਹੇ ਲੜਕਾ
1: ਜੀ,
0: ਹੈ ਨਾ। ਹੋਰ ਬੜੀਆਂ ਸਾਰੀਆਂ ਐਕਟੀਵਿਟੀਜ਼ ਨੇ, ਸਾਈਕਲਿੰਗ ਕਰ ਸਕਦੇ ਹਾਂ, ਹੈ ਨਾ, ਇਹ ਸਾਡੀ ਸਿਹਤ ਲਈ ਵੀ ਜ਼ਰੂਰੀ ਨੇ। ਔਰ ਸਭ ਤੋਂ ਵੱਡਾ ਫਾਇਦਾ ਇਹ ਹੈਗਾ ਅਗਰ ਕਿਸੇ ਐਕਟੀਵਿਟੀ 'ਚ ਆਪਾਂ ਇਨਵੋਲਵ ਹੁੰਦੇ ਹਾਂ ਕਿ ਅਸੀਂ ਆਪਣੇ ਮੋਬਾਈਲ ਤੋਂ ਦੂਰ ਰਹਿੰਦੇ ਹਾਂ, ਕਿਉਂਕਿ ਮੋਸਟ ਆਫ ਦਾ ਟਾਈਮ ਸਾਡਾ ਅਸੀਂ ਵੇਸਟ ਕਰ ਰਹੇ ਹਾਂ ਫੋਨ ਦੇ ਉੱਤੇ। 1 ਮਿੰਟ ਵੀ ਮੈਨੂੰ ਲੱਗਦਾ ਕਿ ਅਸੀਂ ਅਗਰ ਫੋਨ ਨਹੀਂ ਨਾ ਦੇਖਾਂਗੇ ਤਾਂ ਫਿਰ ਸਾਨੂੰ ਐਂ ਹੁੰਦਾ ਵੀ ਚੈੱਕ ਕਰ ਲਈਏ ਕੁਛ ਅਪਡੇਟ ਹੈਗੀ ਹੈ ਕਿ ਨਹੀਂ ਹੈਗੀ, ਕੋਈ ਮੈਸੇਜ ਆਇਆ, ਕੋਈ ਨਵਾਂ ਕੁਛ ਆਇਆ, ਉਹ ਨਾ 24 ਘੰਟੇ ਮਾਈਂਡ ਦੇ ਵਿੱਚ ਇੱਦਾਂ ਹੀ ਚੱਲਦਾ ਰਹਿੰਦਾ ਹੈ। ਤੇ ਇਹੀ ਕਾਰਨ ਹੈਗਾ ਕਿ ਅਸੀਂ ਆਪਣੇ ਮੋਬਾਈਲ ਤੋਂ ਦੂਰ ਨਹੀਂ ਰਹਿ ਪਾਉਂਦੇ, ਜਦਕਿ ਇੱਕ ਨੋ ਮੋਬਾਈਲ ਟਾਈਮ ਪੂਰੇ ਦਿਨ ਦੇ ਵਿੱਚ ਤੁਹਾਡਾ ਹੋਣਾ ਚਾਹੀਦਾ ਹੈ, 1-2 ਘੰਟੇ ਦਾ, ਤਾਂ ਕਿ ਤੁਸੀਂ, ਮੈਨੂੰ ਲੱਗਦਾ ਕਿ ਜਦੋਂ ਇਨਸਾਨ ਅਸੀਂ ਸੁਣਦੇ ਹਾਂ ਨਾ ਬਸ ਉਹੀ ਇੱਕ ਟਾਈਮ ਹੈ ਜਦੋਂ ਫੋਨ ਨਹੀਂ
1: ਦੇਖਦੇ, ਬਿਲਕੁਲ,
0: ਹੈ ਨਾ। ਅਦਰਵਾਈਜ਼ ਜਿਹੜੇ ਤੁਹਾਡੇ 20 ਘੰਟੇ ਨੇ, 20-18 ਘੰਟੇ ਤਾਂ ਤੁਸੀਂ ਮਤਲਬ ਫੋਨ ਦੇ ਉੱਤੇ ਹੀ ਹੁੰਦੇ ਹੋ।
1: ਉਹ ਵੀ ਨਾ ਵੀ ਜਿਵੇਂ ਸਵੇਰੇ ਉੱਠਦੇ ਸਾਰ ਆਪਾਂ ਫੋਨ ਚੈੱਕ ਕਰਦੇ ਹਾਂ,
0: ਹਾਂ,

0: ਫੋਨ ਹੀ ਹੁੰਦਾ,
1: ਫੋਨ ਹੀ ਹੁੰਦਾ। ਤੇ ਉਹੀ ਮਤਲਬ ਇਹ ਚੀਜ਼ ਸਾਡੀ ਸਿਹਤ ਲਈ ਵੀ ਹਾਨੀਕਾਰਕ ਹੈਗੀ ਹੈ, ਸਾਡੀਆਂ ਅੱਖਾਂ ਦੇ ਲਈ ਵੀ। ਵੈਸੇ ਵੀ ਜ਼ਰੂਰੀ ਹੈ ਕਿ ਅਸੀਂ ਸੌਣ ਤੋਂ ਘੱਟੋ ਘੱਟ ਇੱਕ ਘੰਟਾ ਪਹਿਲਾਂ ਫੋਨ ਰੱਖ ਦਈਏ, ਤੇ ਸਵੇਰੇ ਵੀ ਉੱਠਣ ਤੋਂ ਘੱਟੋ ਘੱਟ ਇੱਕ ਡੇਢ ਘੰਟੇ ਬਾਅਦ ਫੋਨ ਨੂੰ ਹੱਥ ਲਗਾਈਏ
0: ਜੀ,
1: ਕਿ ਸਾਡੀ ਪਹਿਲੀ ਔਰ ਆਖਰੀ ਪੂਰੇ ਦਿਨ ਦੇ ਵਿੱਚ ਐਕਟੀਵਿਟੀ ਫੋਨ ਦੇਖਣਾ ਨਹੀਂ ਹੋਣੀ ਚਾਹੀਦੀ ਹੈ।
0: ਬਿਲਕੁਲ।
1: ਤੇ ਪ੍ਰੋਗਰਾਮ 'ਚ ਸਮਾਂ ਵੀ ਆਪਣਾ ਘੱਟ ਰਹਿ ਗਿਆ, ਚੱਲਦੇ ਚੱਲਦੇ ਇੱਕ ਗੀਤ ਸੁਣਵਾ ਦਿੰਦੇ ਹਾਂ ਤੁਹਾਨੂੰ, ਕਿਉਂਕਿ ਗਰਮੀਆਂ ਹੁਣ ਮੈਨੂੰ ਲੱਗਦਾ ਕਿ ਕਈ ਥਾਵਾਂ 'ਤੇ ਮੇਲੇ ਵੀ ਲੱਗਣੇ ਸ਼ੁਰੂ ਹੋ ਗਏ ਹੈ ਨਾ, ਆਪਾਂ ਮੇਲਿਆਂ 'ਚ ਵੀ ਜਾ ਸਕਦੇ ਹਾਂ
0: ਜੀ।

ਐਫਐਮ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਇਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਦੁਪਹਿਰ ਦੇ ਠੀਕ 1 ਵਜ ਰਹੇ ਨੇ ਤੇ ਹੁਣ ਸਾਂਝਾ ਕਰਦੇ ਹਾਂ ਤੁਹਾਡੇ ਨਾਲ ਅੱਜ ਦੇ ਸਭਾ ਵਿੱਚ ਚੱਲਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ। ਇੱਕ ਵੱਜ ਕੇ 2 ਮਿੰਟ ਤੇ ਤੁਸੀਂ ਸੁਣੋਗੇ ਨਗਮੇ ਜਿਹਦੇ ਵਿੱਚ ਹਿੰਦੀ ਸੰਗੀਤ ਤੁਹਾਨੂੰ ਸੁਣਾਇਆ ਜਾਏਗਾ ਤੁਹਾਡੇ ਖਤਾਂ

ਖਤਾਂ ਦੁਬਾਰਾ ਆਈਆਂ ਹੋਈਆਂ ਫਰਮਾਇਸ਼ਾਂ ਦੇ ਆਧਾਰ ਤੇ। 1:10 ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ, ਤੇ 1:15 ਤੇ ਮੁੜ ਹਾਜ਼ਰ ਹੋਵਾਂਗੇ ਪ੍ਰੋਗਰਾਮ ਨਗਮੇ ਦੇ ਨਾਲ। ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, ਤੇ 1:50 ਤੇ ਉਰਦੂ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਮਾਫ ਕਰਨਾ, ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਦੁਪਹਿਰ 2 ਪ੍ਰੋਗਰਾਮ ਸਰਫਰੋਸ਼ ਲੈ ਕੇ ਹਾਜ਼ਰ ਹੋਵਾਂਗੇ, ਤੇ 2:15 ਤੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਦੁਪਹਿਰ 2:30 ਤੇ ਤੁਸੀਂ ਸੁਣੋਗੇ ਪ੍ਰੋਗਰਾਮ 2 ਤੇਰੀਆਂ 2 ਮੇਰੀਆਂ। ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਹੈ ਅਨੇਕਤਾ ਵਿੱਚ ਏਕਤਾ। ਬਾਅਦ ਦੁਪਹਿਰ 3 ਤੁਸੀਂ ਸੁਣੋਗੇ ਕੌਮੀ ਸੇਵਾਵਾਂ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਸ਼ਾਮੀ 5 ਨਿਊਜ਼ ਹੈਡਲਾਈਨਸ ਲੈ ਕੇ ਹਾਜ਼ਰ ਹੋਵਾਂਗੇ, ਤੇ 5:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ। ਸ਼ਾਮੀ 5:30 ਤੇ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਦਾ ਖਾਸ ਪ੍ਰੋਗਰਾਮ ਕਿਸਾਨ ਵਾਣੀ। ਸ਼ਾਮੀ 6 ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਸ਼ਾਮ 6:05 'ਤੇ ਇੱਕ ਵਾਰੀ ਫੇਰ ਸਾਂਝਾ ਕਰਾਂਗੇ ਤੁਹਾਡੇ ਨਾਲ ਪ੍ਰੋਗਰਾਮਾਂ ਦਾ ਵੇਰਵਾ। ਅਤੇ 6:20 'ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। 6:30 'ਤੇ ਨੌਜਵਾਨਾਂ ਦਾ ਖਾਸ ਪ੍ਰੋਗਰਾਮ ਵਿਬਗਿਓਰ ਲੈ ਕੇ ਹਾਜ਼ਰ ਹੋਵਾਂਗੇ। ਸ਼ਾਮੀ 7 ਵਜੇ ਇੱਕ ਵਾਰੀ ਫੇਰ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਨਿਊਜ਼ ਹੈਡਲਾਈਨਸ, ਅਤੇ 7:02 'ਤੇ ਤੁਸੀਂ ਸਰਵਣ ਕਰੋਗੇ ਬੰਦਗੀ। ਸ਼ਾਮ 7:30 'ਤੇ ਇੱਕ ਵਾਰੀ ਫੇਰ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਅਤੇ 7:40 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਸ਼ਾਮ ਸੁਹਾਨੀ, ਜਿਹਦੇ ਵਿੱਚ 8 ਵਜੇ ਤੁਸੀਂ ਇੱਕ ਵਾਰੀ ਫੇਰ ਸੁਣੋਗੇ ਨਿਊਜ਼ ਹੈਡਲਾਈਨਸ, ਅਤੇ 8:15 'ਤੇ ਜਾਰੀ ਰਹੇਗਾ, ਮਾਫ ਕਰਨਾ, ਖਬਰਾਂ ਤੋਂ ਬਾਅਦ ਜਾਰੀ ਰਹੇਗਾ ਪ੍ਰੋਗਰਾਮ ਸ਼ਾਮ ਸੁਹਾਨੀ।

8:15 ਤੇ ਤੁਸੀਂ ਸੁਣੋਗੇ ਕਾਨੂੰਨੀ ਸਲਾਹ। ਇਸ ਤੋਂ ਬਾਅਦ 8:45 ਤੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ। ਰਾਤੀ 9 ਵਜੇ ਤੁਸੀਂ ਸੁਣੋਗੇ ਕੌਮੀ ਸੇਵਾਵਾਂ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ, ਤੇ ਰਾਤੀ 10 ਵਜੇ ਇੱਕ ਵਾਰੀ ਫਿਰ ਹਾਜ਼ਰ ਹੋਵਾਂਗੇ ਨਿਊਜ਼ ਹੈਡਲਾਈਨਸ ਦੇ ਨਾਲ। ਦਸ ਵੱਜ ਕੇ 2 ਮਿੰਟ ਤੇ ਪ੍ਰੋਗਰਾਮ ਪੰਜਾਬੀ ਤੜਕਾ, ਜਿਹਦੇ ਵਿੱਚ ਵਟਸਐਪ 'ਤੇ ਤੁਹਾਡੇ ਖਤਾਂ ਰਾਹੀਂ ਆਈਆਂ ਹੋਈਆਂ ਫਰਮਾਇਸ਼ਾਂ ਦੇ ਆਧਾਰ 'ਤੇ ਤੁਹਾਨੂੰ ਸੁਣਾਇਆ ਜਾਊਗਾ ਪੰਜਾਬੀ ਮਿਊਜ਼ਿਕ। ਅਤੇ 10:30 'ਤੇ ਤੁਸੀਂ ਸੁਣੋਗੇ ਰਜਨੀਗੰਧਾ ਪੁਰਾਣੇ ਫਿਲਮੀ ਗੀਤ। ਰਾਤੀ 11 ਵਜੇ ਹਿੰਦੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ, ਅਤੇ 11:05 'ਤੇ ਇੰਗਲਿਸ਼ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ, ਅਤੇ 11:10 'ਤੇ ਹੋਵੇਗੀ ਸਾਡੀ ਅੱਜ ਦੀ ਸਭਾ ਦੀ ਸਮਾਪਤੀ। ਇਹ ਸੀ ਅੱਜ ਦੀ ਸਭਾ ਵਿੱਚ ਚੱਲਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ, ਅਤੇ ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਨਗਮੇ ਦਾ। ਪ੍ਰੋਗਰਾਮ ਨਗਮੇ ਲੈ ਕੇ ਹਾਜ਼ਰ ਹਾਂ ਮੈਂ ਅਲੀਸ਼ਾ ਕੌਸ਼ਿਕ। ਸਾਡੇ ਕੋਲ ਖਤਾਂ ਦੇ ਜ਼ਰੀਏ ਆਈਆਂ ਹੋਈਆਂ ਫਰਮਾਇਸ਼ਾਂ ਵਿੱਚੋਂ ਪਹਿਲੀ ਫਰਮਾਇਸ਼ ਆਈ ਹੈ ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ, ਗੁਰਦਰਸ਼ਨ ਲਾਲ, ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਉਹਨਾਂ ਦਾ ਪੋਤਰਾ ਗੁਰਸ਼ਬਦ। ਅਗਲੀ ਫਰਮਾਇਸ਼ ਆਈ ਹੈ ਜੀ ਬਕਸਰ ਬਿਹਾਰ ਤੋਂ, ਸ਼ਰਫੁਦੀਨ ਅੰਸਾਰੀ, ਫਾਤਮਾ ਖਾਤੂਨ ਅੰਸਾਰੀ, ਡੁਮਰਾਵ ਬਿਹਾਰ ਤੋਂ ਡਾਕਟਰ ਡਬਲਯੂ ਅੰਸਾਰੀ, ਡਾਕਟਰ ਸੋਨਮ ਅਦੀਬਾ ਅਤੇ ਦਾਨਿਸ਼ ਅੰਸਾਰੀ ਵੱਲੋਂ, ਸਾਰੀਮਪੁਰ ਬਕਸਰ ਤੋਂ ਰਾਜ ਐਸ ਡੀ ਅੰਸਾਰੀ ਅਤੇ ਆਸਮਾ ਖਾਤੂਨ ਅੰਸਾਰੀ, ਜੇਲ੍ਹ ਰੋਡ ਦਿੱਲੀ ਤੋਂ ਲਾਲ ਬਾਬੂ ਦੀਵਾਨਾ ਅਤੇ ਦਿਵਿਆ ਭਾਰਤੀ ਵੱਲੋਂ। ਅਤੇ ਆਓ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਇਹ ਗੀਤ।

0: ਆਕਾਸ਼ਵਾਣੀ ਦਾ ਮਿਸ਼ਨ ਦੇਸ਼ ਦੀ ਏਕਤਾ ਤੇ ਸੰਵਿਧਾਨ ਵਿੱਚ ਸਥਾਪਿਤ ਲੋਕਤਾਂਤਰਿਕ ਕੀਮਤਾਂ ਨੂੰ ਬਣਾਈ ਰੱਖਣਾ।
1: ਤੁਸੀਂ ਟਿਊਨ ਇਨ ਕੀਤਾ ਹੋਇਆ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਸ ਤੇ 1:10 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੰਜਾਬ ਪੁਲਿਸ ਨੇ ਕੱਲ੍ਹ ਪਠਾਨਕੋਟ ਦੇ ਇੱਕ ਨਿਵਾਸੀ ਨੂੰ ਪਠਾਨਕੋਟ ਜੰਮੂ ਰਾਸ਼ਟਰੀ ਸ਼ਾਹਰਾਹ 44 'ਤੇ ਇੰਟਰਨੈਟ ਨਾਲ ਜੁੜੇ CCTV ਕੈਮਰੇ ਲਗਾ ਕੇ ਪਾਕਿਸਤਾਨ ਅਧਾਰਤ ਹੈਂਡਲਰਾਂ ਲਈ ਜਾਸੂਸੀ ਕਰਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਹੈ। ਸਾਡੇ ਜਲੰਧਰ ਵਾਲੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪਠਾਨਕੋਟ ਦੇ ਸੀਨੀਅਰ ਪੁਲਿਸ ਸੁਪਰਡੈਂਟ ਦਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਮੁੱਢਲੀ ਜਾਂਚ ਮੁਤਾਬਕ ਮੁਲਜ਼ਮ ਬਲਜੀਤ ਸਿੰਘ ਨੇ ਫੌਜ ਅਤੇ ਨੀਮ ਫੌਜੀ ਬਲਾਂ ਦੀ ਗਤੀਵਿਧੀ 'ਤੇ ਨਜ਼ਰ ਰੱਖਣ ਲਈ ਰਾਸ਼ਟਰੀ ਸ਼ਾਹਰਾਹ ਨੰਬਰ 44 'ਤੇ ਇੱਕ ਪੁਲ ਨੇੜੇ ਇੱਕ CCTV ਕੈਮਰਾ ਲਗਾਇਆ ਸੀ। ਇਸ ਦੀ ਲਾਈਵ ਫੀਡ ਪਾਕਿਸਤਾਨ ਸਥਿਤ ISI ਹੈਂਡਲਰਾਂ ਨਾਲ ਸਾਂਝੀ ਕੀਤੀ ਗਈ ਸੀ। ਪੁਲਿਸ ਉਸ ਦੇ 3 ਹੋਰ ਸਾਥੀਆਂ ਦੀ ਵੀ ਭਾਲ ਕਰ ਰਹੀ ਹੈ।

0: ਵਾਸਤੇ ਜਿਹੜੇ ਕੈਮਰੇ ਲਗਾਏ ਗਏ ਸੀਗੇ ਤੇ ਇਹਨੂੰ ਕੱਲ੍ਹ ਗ੍ਰਿਫਤਾਰ ਕੀਤਾ ਗਿਆ। ਇਹਦੀ ਜਿਹੜੀ ਹੈਗੀ ਹੈ ਸਖਤੀ ਨਾਲ ਪੁੱਛਗਿਛ ਕੀਤੀ ਗਈ, ਪੁੱਛਗਿਛ ਉਪਰੰਤ ਜਿਹੜੀ ਹੈਗੀ ਹੈ ਉਸ ਜਗ੍ਹਾ ਦੀ ਨਿਸ਼ਾਨਦੇਹੀ ਕੀਤੀ ਗਈ ਔਰ ਉਸ ਜਗ੍ਹਾ ਤੋਂ ਜਿਹੜੇ ਸਟੈਂਡ ਲੋਨ ਇੰਟਰਨੈਟ ਬੇਸਡ ਆ ਉਹ ਕੈਮਰੇ ਜਿਹੜੇ ਹੈਗੇ ਆ ਪੁਲਿਸ ਨੇ ਰਿਕਵਰ ਕਰ ਲਏ। ਇਹਦੇ ਪਿੱਛੇ ਤਿੰਨ ਸਾਥੀ ਹੋਰ ਆ ਇਹਦੇ, ਇੱਕ ਲੌਜਿਸਟਿਕਸ ਪ੍ਰੋਵਾਈਡ ਕਰਵਾ ਰਿਹਾ ਲੋਕਲ, ਤੇ ਦੋ ਜਿਹੜੇ ਹੈਗੇ ਆ ਉਹ ਫਰਦਰ ਜਿਹੜੇ ਹੈਗੇ ਆ ਵਿਦੇਸ਼ ਵਿੱਚ ਬੈਠੇ ਹੋਏ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਆ ਉਹਨਾਂ ਨਾਲ ਇਨ ਟੱਚ ਹੈਗੇ ਆ। ਸੋ ਇਹਨੂੰ ਮੋਟੀਵੇਟ ਕੀਤਾ ਗਿਆ ਸੀਗਾ ਇਸ ਕੰਮ ਲਈ ਔਰ ਇਸ ਕੰਮ ਵਾਸਤੇ ਇਹਨੂੰ ਉਹਨਾਂ ਨੇ ਥੋੜੇ ਬਹੁਤੇ ਪੈਸੇ ਵੀ ਦਿੱਤੇ ਆ।
1: ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਪੁਲਿਸ ਨੇ ਪਾਕਿਸਤਾਨ ਦੀ ISI ਹਮਾਇਤ ਪ੍ਰਾਪਤ ਦੋ ਜਾਸੂਸੀ ਮਾਡਿਊਲਰਾਂ ਦਾ ਪਰਦਾਫਾਸ਼ ਕੀਤਾ ਸੀ ਜੋ ਸੂਰਜੀ ਊਰਜਾ ਨਾਲ ਚੱਲਣ ਵਾਲੇ ਉੱਚ ਤਕਨੀਕੀ CCTV ਕੈਮਰਿਆਂ ਦੀ ਵਰਤੋਂ ਕਰਕੇ ਸੰਵੇਦਨਸ਼ੀਲ ਫੌਜੀ ਸਥਾਨਾਂ ਦੀਆਂ ਲਾਈਵ ਫੀਡਸ ਨੂੰ ਪਾਕਿਸਤਾਨ ਆਧਾਰਿਤ ਹੈਂਡਲਰਾਂ ਤੱਕ ਪਹੁੰਚਾਉਂਦੇ ਸਨ। ਭਾਰਤ ਦੇ ਰਜਿਸਟਰਾਰ ਜਨਰਲ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਨਵੇਂ ਸੈਂਪਲ ਰਜਿਸਟ੍ਰੇਸ਼ਨ ਸਿਸਟਮ SRM ਦੇ ਅੰਕੜਿਆਂ ਅਨੁਸਾਰ ਪੰਜਾਬ ਦੇ ਸਾਰੇ ਮੁੱਖ ਜੱਚਾ ਬੱਚਾ ਸਿਹਤ ਸੂਚਕਾਂ ਵਿੱਚ ਰਾਸ਼ਟਰੀ ਮਾਪਦੰਡਾਂ ਤੋਂ ਵੀ ਅੱਗੇ ਲੰਘ ਕੇ ਦੇਸ਼ ਭਰ ਦੇ ਹੈਲਥ ਕੇਅਰ ਡਿਲੀਵਰੀ ਸਿਸਟਮ ਵਿੱਚ ਮੋਹਰੀ ਬਣ ਕੇ ਉੱਭਰੇ ਆਏ। ਇਸ ਪ੍ਰਾਪਤੀ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਨੇ ਜੱਚਾ ਮੌਤ ਦਰ, ਬਾਲ ਮੌਤ ਦਰ, ਨਵ ਜੰਮੇ ਬੱਚਿਆਂ ਦੀ ਮੌਤ ਦਰ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿੱਚ ਮਹੱਤਵਪੂਰਨ ਸੁਧਾਰ ਦਰਜ ਕੀਤੇ ਨੇ ਜੋ ਕਿ ਪੰਜਾਬ ਸਰਕਾਰ ਦੇ ਜਨਤਕ ਸਿਹਤ ਸੰਭਾਲ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸੂਬੇ ਵਿੱਚ ਮਿਆਰੀ ਜੱਚਾ ਬੱਚਾ ਦੇਖਭਾਲ ਸੇਵਾਵਾਂ ਨੂੰ ਯਕੀਨੀ ਬਣਾਉਣ ਸੰਬੰਧੀ ਦਿੱਤੀ ਜਾ ਰਹੀ ਤਰਜੀਹ ਨੂੰ ਦਰਸਾਉਂਦਾ ਏ। ਉਹਨਾਂ ਵੇਰਵੇ ਸਾਂਝਿਆਂ ਕਰਦਿਆਂ ਦੱਸਿਆ ਕਿ ਪੰਜਾਬ ਦੀ ਜੱਚਾ ਮੌਤ ਦਰ ਪ੍ਰਤੀ ਲੱਖ ਜੀਵਤ ਜਨਮਾਂ ਪਿੱਛੇ ਘੱਟ ਕੇ 70 ਹੋ ਗਈ ਹੈ ਜੋ ਕਿ ਰਾਸ਼ਟਰੀ ਔਸਤ 77 ਤੋਂ ਕਾਫ਼ੀ ਬਿਹਤਰ ਏ। ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਇਹ ਪ੍ਰਾਪਤੀਆਂ ਸਾਡੇ ਸਿਹਤ ਸੰਭਾਲ ਕਰਮਚਾਰੀਆਂ ਦੇ ਅਟੁੱਟ ਸਮਰਪਣ ਅਤੇ ਪੰਜਾਬ ਸਰਕਾਰ ਦੀ ਹਰੇਕ ਨਾਗਰਿਕ ਨੂੰ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਨੇ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਲੰਬੀ ਹਲਕੇ ਦੇ ਵੱਖ ਵੱਖ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਪੱਕਾ ਕਰਨ ਦੇ ਨੀਂਹ ਪੱਥਰ ਰੱਖਦਿਆਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਲੰਬੀ ਹਲਕੇ ਦੇ ਪਿੰਡ ਸਿੰਘੇਵਾਲਾ, ਕਿੱਲਿਆਂਵਾਲੀ, ਵੜਿੰਗਖੇੜਾ, ਵਣਵਾਲਾ, ਪੰਜਾਵਾ ਅਤੇ ਰੋੜਾਵਾਲੀ ਨੂੰ ਜੋੜਨ ਵਾਲੀਆਂ 41 ਕਿਲੋਮੀਟਰ ਲੰਬੀਆਂ ਲਿੰਕ ਸੜਕਾਂ ਨੂੰ ਰਿਪੇਅਰ ਅਤੇ ਨਵ ਨਿਰਮਾਣ 'ਤੇ 16.50 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਇਹ ਵਿਕਾਸ ਕਾਰਜ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਆਵਾਜਾਈ ਸੁਵਿਧਾਵਾਂ ਵਿੱਚ ਸੁਧਾਰ ਲਿਆਉਣ ਅਤੇ ਪਿੰਡ ਵਾਸੀਆਂ ਨੂੰ ਸੁਰੱਖਿਅਤ ਅਤੇ ਸੁਚਾਰੂ ਰਸਤਾ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਹਨਾਂ ਦੱਸਿਆ ਕਿ ਗਰੀਬਾਂ ਲਈ ਕੱਚੇ ਮਕਾਨਾਂ ਨੂੰ ਪੱਕੇ ਬਣਾਉਣ ਲਈ 18,000 ਗਰੀਬ ਲੋਕਾਂ ਦਾ ਸਰਵੇ ਹੋ ਚੁੱਕਾ ਹੈ ਅਤੇ ਜਲਦੀ ਹੀ ਲੋੜਵੰਦਾਂ ਨੂੰ ਪਹਿਲ ਦੇ ਆਧਾਰ 'ਤੇ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ। ਗੁਰਦਾਸਪੁਰ ਦੇ ਧਾਰੀਵਾਲ ਨਜ਼ਦੀਕ ਨੈਸ਼ਨਲ ਹਾਈਵੇ 'ਤੇ ਇੱਕ ਟੂਰਿਸਟ ਬੱਸ ਪਲਟਣ ਕਾਰਨ ਦੋ ਕਾਲਜ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਜਦਕਿ 5 ਹੋਰ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਹ ਬੱਸ ਅੰਮ੍ਰਿਤਸਰ ਤੋਂ ਜੰਮੂ ਜਾ ਰਹੀ ਸੀ। ਬੱਸ ਵਿੱਚ ਜ਼ਿਆਦਾਤਰ ਵਿਦਿਆਰਥੀ ਸਵਾਰ ਸਨ। ਇਸ ਬਾਰੇ ਵਿਦਿਆਰਥੀ ਨਿਤਿਸ਼, ਹਰੀਸ਼ ਅਤੇ ਵਿਸ਼ਵ ਅਰੋੜਾ ਨੇ ਦੱਸਿਆ ਕਿ ਉਹ ਬਟਾਲਾ ਨਜ਼ਦੀਕ ਗਲੋਬਲ ਕਾਲਜ ਵਿੱਚ ਪੜ੍ਹਦੇ ਨੇ ਅਤੇ ਪੇਪਰ ਖਤਮ ਹੋਣ ਤੋਂ ਬਾਅਦ ਛੁੱਟੀਆਂ ਹੋਣ ਕਾਰਨ ਆਪਣੀ ਕਾਰ ਜੰਮੂ ਜਾ ਰਹੇ ਸਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਏ @ AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
2: ਐਫਐਮ ਐਂਡ 102 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਇਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਜੀ ਦੁਪਹਿਰ ਦੇ ਠੀਕ 1:15 ਹੋ ਰਹੇ ਨੇ ਤੇ ਹੁਣ ਜਾਰੀ ਰੱਖਦੇ ਹਾਂ ਪ੍ਰੋਗਰਾਮ ਨਗਮੇ। ਪ੍ਰੋਗਰਾਮ ਨਗਮੇ ਵਿੱਚ ਅਗਲਾ ਖਤ ਆਇਆ ਸਾਨੂੰ ਪਿੰਡ ਮਾਧੋਪੁਰ ਨੇੜੇ ਸਰਹੰਦ ਤੋਂ ਬਿੱਲਾ ਮਾਧੋਪੁਰੀ ਪੱਪੂ ਗੋਗੀ ਕਰਨ ਵੱਲੋਂ। ਇਸ ਤੋਂ ਬਾਅਦ ਸਾਨੂੰ ਖਤ ਭੇਜ ਰਹੇ ਨੇ ਚੱਕਲਾ ਬਾਜ਼ਾਰ ਸਮਾਨਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਹਸਮੁਖ ਲਾਲ ਜਿੰਦਲ। ਅਗਲੀ ਫਰਮਾਇਸ਼ ਆਈ ਹੈ ਜੀ ਦੌਲਤ ਬਾਗ ਮੁਰਾਦਾਬਾਦ ਤੋਂ ਜਾਫਰ ਹੁਸੈਨ, ਨਈਮਾ ਬੇਗਮ, ਕਾਸਿਮ ਅਲੀ, ਨਦੀਮ ਅਲੀ ਅਤੇ ਜੁਨੈਦ ਅਬਾਸੀ ਵੱਲੋਂ। ਅਤੇ ਅਗਲਾ ਖਤ ਸਾਨੂੰ ਭੇਜ ਰਹੇ ਨੇ ਪਟੇਲ ਨਗਰ ਮਲੋਟ ਤੋਂ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ ਅਤੇ ਬੇਬੀ ਆਰਜ਼ੂ ਜਜੋਰੀਆ। ਆਓ ਸੁਣਦੇ ਹਾਂ ਇਹਨਾਂ ਦੀ ਰਲੀ ਮਿਲੀ ਫਰਮਾਇਸ਼ ਅਤੇ ਇਹ ਗੀਤ।
3: ਝਨਕ ਝਨਕ ਝਨ ਤਪਕ ਝਨਕ ਤਪਕ ਝਨਕ ਝਨਕ ਖਨਕ ਖਨ ਝਨਕ ਝਨਕ ਝਨ ਤਪਕ

ਅਗਲਾ ਖਤ ਆਇਆ ਸਾਨੂੰ ਰੇਲਵੇ ਕਲੋਨੀ ਹਨੂੰਮਾਨਗੜ੍ਹ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ ਅਤੇ ਸੋਭਾ ਨਾਇਕ ਜੀ ਵੱਲੋਂ। ਇਸ ਤੋਂ ਬਾਅਦ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜਪਲੀਨ ਕੌਰ ਪਟਿਆਲੇ ਤੋਂ, ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ, ਵਿਨੋਦਪੁਰੀ ਵੀ ਪੀ ਰੰਜੂ, ਅਸ਼ੋਕ ਸੁਸ਼ੀਲ ਬੀ ਕੇ ਪੁਰੀ, ਕੈਲਾਸ਼ ਅਨੀਤਾ ਮਮਤਾ ਮੇਘਾ ਪੂਜਾਪੁਰੀ, ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਮਾ ਮਲਿਕ, ਕੁਨਾਲ ਅਤੇ ਨਿਧੀ ਮਲਿਕ, ਹਰੀਸ਼, ਸਤੀਸ਼, ਰਾਕੇਸ਼, ਵਿਨੋਦ, ਪਾਲੀ ਡੀ ਸੀ ਅਤੇ ਅਰੁਣ ਪੁਰੀ ਜੀ। ਅਗਲੀ ਫਰਮਾਇਸ਼ ਭੇਜ ਰਹੇ ਨੇ ਮਹਾਦੇਵ ਘਾਟ ਅਮਲੇਸ਼ਵਰ ਤੋਂ, ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼, ਤਾਰਨੀ, ਸੂਰਜ, ਜੋਤੀ ਅਤੇ ਬਾਬੂ ਰਿਆਂਸ਼ ਠਾਕੁਰ। ਅਗਲੀ ਫਰਮਾਇਸ਼ ਆਈ ਹੈ ਜੀ ਪਿੰਡ ਖੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ, ਮਲਕੀਤ ਸਿੰਘ ਖੁੜਿਆਣਾ, ਮਨਜੀਤ ਕੌਰ, ਦਪਿੰਦਰ ਸਿੰਘ, ਗੁਰਸ਼ਬਦ ਸਿੰਘ, ਜੀਤ ਸਿੰਘ ਅਤੇ ਸਮੂਹ ਬਰਾੜ ਪਰਿਵਾਰ। ਅਗਲੀ ਫਰਮਾਇਸ਼ ਭੇਜ ਰਹੇ ਨੇ ਸਾਨੂੰ ਪਿੰਡ ਸਿਉਣਾ ਤੋਂ, ਪਾਲ ਕੌਰ, ਮਨਵੀਰ ਕੌਰ ਅਤੇ ਮਨਜੀਤ ਕੌਰ, ਅਰਸ਼ਦੀਪ ਕੌਰ ਜੀ। ਇਸ ਤੋਂ ਬਾਅਦ ਸਾਨੂੰ ਫਰਮਾਇਸ਼ ਭੇਜ ਰਹੇ ਨੇ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ ਤੋਂ, ਭੁੱਚੋ ਕੈਂਚੀਆਂ ਤੋਂ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਦਮਨ ਅਤੇ ਅਭਿਜੋਤ। ਆਓ ਸੁਣਦੇ ਹਾਂ ਇਹਨਾਂ ਦੀ ਰਲੀ ਮਿਲੀ ਫਰਮਾਇਸ਼ ਅਤੇ ਇਹ ਗੀਤ।

ਪ੍ਰੋਗਰਾਮ ਨਗਮੇ ਵਿੱਚ ਅਗਲਾ ਖਾਤਾ ਹੈ ਸਾਨੂੰ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ ਬਲਵਿੰਦਰ ਵਿਰਕ ਜੈ ਤੇ ਵਿਰਕ ਤੇ ਮੀਕਾ ਵਿਰਕ ਵੱਲੋਂ ਅਗਲਾ ਖਤ ਭੇਜ ਰਹੇ ਨੇ ਜੀ ਬਾਬੂ ਸਿੰਘ ਅਤੇ ਇਸ ਤੋਂ ਬਾਅਦ ਸਾਨੂੰ ਖਤ

0: ਇਸ ਦੇ ਨਾਲ ਪ੍ਰੋਗਰਾਮ ਨਗਮੇ ਦੀ ਅੱਜ ਦੀ ਇਸ ਕੜੀ ਨੂੰ ਇੱਥੇ ਸਮਾਪਤ ਕਰਨ ਦੀ ਮੈਨੂੰ ਅਲੀਸ਼ਾ ਕੌਸ਼ਿਕ ਨੂੰ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਇਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਬਾਅਦ ਦੁਪਹਿਰ ਠੀਕ 1:40 ਹੋਣ ਜਾ ਰਹੇ ਨੇ ਤੇ ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਤੇ ਇਸ ਤੋਂ ਬਾਅਦ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਅਤੇ ਸਾਈਪ੍ਰਸ ਨੇ ਅੱਜ ਨਵੀਂ ਦਿੱਲੀ ਵਿੱਚ ਦਹਿਸ਼ਤਗਰਦੀ ਵਿਰੋਧੀ ਉੱਚ ਸਿੱਖਿਆ ਤੇ ਖੋਜ ਤੇ ਸਭਿਆਚਾਰ ਸਹਿਯੋਗ ਦੇ ਸੰਯੁਕਤ ਕਾਰਜ ਸਮੂਹ ਦੀ ਸਥਾਪਨਾ ਸਮੇਤ ਵੱਖ ਵੱਖ ਖੇਤਰਾਂ ਵਿੱਚ ਕਈ ਸਮਝੌਤਿਆਂ ਦਾ ਵਟਾਂਦਰਾ ਕੀਤਾ ਹੈ। ਚੋਣ ਕਮਿਸ਼ਨ ਨੇ ਅੱਜ 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ 'ਚ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ BSF ਨੇ ਲਗਾਤਾਰ ਦੇਸ਼ ਦੇ ਮਾਣ ਨੂੰ ਬਰਕਰਾਰ ਰੱਖਿਆ ਹੈ। ਪੰਜਾਬ ਪੁਲਿਸ ਨੇ ਦੇਸ਼ ਭਰ ਦੇ ਸਕੂਲਾਂ ਤੇ ਹੋਰ ਸੰਵੇਦਨਸ਼ੀਲ ਸਥਾਨਾਂ ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿੱਚ ਸ਼ਾਮਿਲ ਨੈਟਵਰਕ ਦਾ ਪਰਦਾ ਫਾਸ਼ ਕੀਤਾ ਹੈ ਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਅੱਜ ਰਾਜਸਥਾਨ ਦੇ ਜੋਧਪੁਰ ਰੇਲਵੇ ਸਟੇਸ਼ਨ ਤੋਂ ਦਿੱਲੀ ਛਾਉਣੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਅਤੇ ਸਾਈਪ੍ਰਸ ਨੇ ਅੱਜ ਨਵੀਂ ਦਿੱਲੀ ਵਿੱਚ ਦਹਿਸ਼ਤਗਰਦੀ ਵਿਰੋਧੀ ਨਵੀਨਤਾ ਤੇ ਤਕਨਾਲੋਜੀ ਉੱਚ ਸਿੱਖਿਆ ਤੇ ਖੋਜ ਤੇ ਸਭਿਆਚਾਰਕ ਸਹਿਯੋਗ ਤੇ ਇੱਕ ਸੰਯੁਕਤ ਕਾਰਜ ਸਮੂਹ ਦੀ ਸਥਾਪਨਾ ਸਮੇਤ ਵੱਖ ਵੱਖ ਖੇਤਰਾਂ ਵਿੱਚ ਕਈ ਸਮਝੌਤਿਆਂ ਦਾ ਵਟਾਂਦਰਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ

0: ਸਾਈਪਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋ ਡੋਲਾਈਡਿਸ ਨਾਲ ਵੱਖ ਵੱਖ ਖੇਤਰਾਂ ਵਿੱਚ ਦਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਚਰਚਾ ਕੀਤੀ। ਉਹਨਾਂ ਨੇ ਬਹੁਪੱਖੀ ਮੰਚਾਂ ਤੇ ਸਹਿਯੋਗ ਸਮੇਤ ਖੇਤਰੀ ਅਤੇ ਆਲਮੀ ਮਹੱਤਵ ਦੇ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ। ਆਪਣੇ ਸਾਂਝੇ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇ ਸਾਈਪ੍ਰਸ ਵਿਚਕਾਰ ਮਿੱਤਰਤਾ ਨਾ ਸਿਰਫ ਮਜ਼ਬੂਤ ਏ ਸਗੋਂ ਭਵਿੱਖ ਮੁਖੀ ਵੀ ਏ। ਉਹਨਾਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਸਾਈਪ੍ਰਸ ਤੋਂ ਭਾਰਤ ਵਿੱਚ ਨਿਵੇਸ਼ ਲਗਭਗ ਦੁੱਗਣਾ ਹੋ ਗਿਆ। ਉਹਨਾਂ ਇਹ ਵੀ ਕਿਹਾ ਕਿ ਭਾਰਤ ਯੂਰਪੀਨ ਯੂਨੀਅਨ ਮੁਕਤ ਵਪਾਰ ਸਮਝੌਤੇ ਨਾਲ ਕਈ ਨਵੀਆਂ ਸੰਭਾਵਨਾਵਾਂ ਉਭਰ ਕੇ ਸਾਹਮਣੇ ਆਈਆਂ ਨੇ ਤੇ ਦੋਵਾਂ ਦੇਸ਼ਾਂ ਵਿਚਕਾਰ ਵਿਸ਼ਵਾਸ ਵਧਿਆ ਹੈ।
1: ਭਾਰਤ ਔਰ ਸਾਈਪ੍ਰਸ ਦੀ ਮਿੱਤਰਤਾ ਮਜ਼ਬੂਤ ਵੀ ਹੈ ਔਰ ਫਿਊਚਰਿਸਟਿਕ ਵੀ ਹੈ। ਲੋਕਤੰਤਰ ਔਰ ਰੂਲ ਆਫ ਲਾ ਜੈਸੇ ਮੂਲਿਓ ਮੈਂ ਸਾਂਝਾ ਵਿਸ਼ਵਾਸ ਹਮਾਰੀ ਸਾਝੇਦਾਰੀ ਕੇ ਆਧਾਰ ਹੈ। ਹਮ ਸਭੀ ਦੇਸ਼ੋ ਕੀ ਸੰਪ੍ਰਭੂਤਾ ਔਰ ਖੇਤਰੀ ਅਖੰਡਤਾ ਕਾ ਸਮਾਨ ਕਰਤੇ ਹੈ। ਭਾਰਤ ਇਨ ਸਿਧਾਂਤੋ ਕੇ ਪ੍ਰਤੀ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਔਰ ਆਗੇ ਵੀ ਰਹੇਗਾ।
0: ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਸਾਈਪ੍ਰਸ ਅਗਲੇ 5 ਸਾਲਾਂ ਵਿੱਚ ਨਿਵੇਸ਼ ਪ੍ਰਵਾਹ ਨੂੰ ਦੁਬਾਰਾ ਦੁੱਗਣਾ ਕਰਨ ਦਾ ਟੀਚਾ ਰੱਖਦੇ ਨੇ। ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਈਪ੍ਰਸ ਨਾਲ ਰੱਖਿਆ ਸਹਿਯੋਗ ਵੀ ਵਧਿਆ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਸਾਈਬਰ ਸੁਰੱਖਿਆ, ਸਮੁੰਦਰੀ ਸੁਰੱਖਿਆ ਤੇ ਦਹਿਸ਼ਤਗਰਦੀ ਵਿਰੋਧੀ ਖੇਤਰਾਂ ਵਿੱਚ ਸਹਿਯੋਗ ਵਧਾਉਣ ਦਾ ਵੀ ਫੈਸਲਾ ਕੀਤਾ ਹੈ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ 26 ਮਈ ਨੂੰ ਨਵੀਂ ਦਿੱਲੀ 'ਚ ਹੋਏਗੀ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦੇ ਸਦੇ ਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵਾਂਗ, ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀ ਮਿਤਸੋ ਮੋਟੋਗੀ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਮੀਟਿੰਗ ਵਿੱਚ ਸ਼ਾਮਲ ਹੋਣਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇੱਕ ਸੁਤੰਤਰ ਤੇ ਖੁੱਲ੍ਹੇ ਹਿੰਦ ਪ੍ਰਸ਼ਾਂਤ ਖੇਤਰ ਲਈ ਕੁਆਡ ਦੇ ਦ੍ਰਿਸ਼ਟੀਕੋਣ ਮੁਤਾਬਕ ਕੁਆਡ ਵਿਦੇਸ਼ ਮੰਤਰੀ ਤਰਜੀਹੀ ਖੇਤਰਾਂ ਵਿੱਚ ਸਹਿਯੋਗ ਵਧਾਉਣ ਅਤੇ ਕੁਆਡ ਪਹਿਲਕਦਮੀਆਂ ਤੇ ਪ੍ਰਗਤੀ ਦਾ ਜਾਇਜ਼ਾ ਲੈਣ ਤੇ ਚਰਚਾ ਕਰਨਗੇ। ਹਿੰਦ ਪ੍ਰਸ਼ਾਂਤ ਖੇਤਰ ਵਿੱਚ ਹਾਲੀਆ ਗਤੀਵਿਧੀਆਂ ਤੇ ਹੋਰ ਅੰਤਰਰਾਸ਼ਟਰੀ ਮੁੱਦਿਆਂ ਤੇ ਵੀ ਚਰਚਾ ਕੀਤੀ ਜਾਏਗੀ। ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀਆਂ ਦੇ ਦੁਵੱਲੇ ਮੀਟਿੰਗਾਂ ਕਰਨ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਨ ਦੀ ਵੀ ਉਮੀਦ ਏ। ਚੋਣ ਕਮਿਸ਼ਨ ਨੇ ਅੱਜ 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ 'ਚ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਸਾਬਕਾ ਪ੍ਰਧਾਨ ਮੰਤਰੀ ਐਸ਼ਟੀ ਦੇਵੀ ਗੌੜਾ, ਕੇਂਦਰੀ ਮੰਤਰੀ ਜਾਰਜ ਕੁਰੀਅਨ ਅਤੇ ਰਵਨੀਤ ਸਿੰਘ ਅਗਲੇ ਮਹੀਨੇ ਆਪਣਾ ਕਾਰਜਕਾਲ ਪੂਰਾ ਕਰ ਰਹੇ ਮੈਂਬਰਾਂ ਵਿੱਚ ਸ਼ਾਮਲ ਨੇ। ਆਂਧਰਾ ਪ੍ਰਦੇਸ਼, ਗੁਜਰਾਤ ਤੇ ਕਰਨਾਟਕਾ ਵਿੱਚ 4-4 ਸੀਟਾਂ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ 3-3 ਸੀਟਾਂ, ਝਾਰਖੰਡ ਵਿੱਚ 2 ਸੀਟਾਂ ਅਤੇ ਮਣੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਤੇ ਮਿਜ਼ੋਰਮ ਵਿੱਚ 1-1 ਸੀਟ ਖਾਲੀ ਹੋ ਜਾਏਗੀ। ਕਮਿਸ਼ਨ ਮੁਤਾਬਕ ਨੋਟੀਫਿਕੇਸ਼ਨ ਅਗਲੇ ਮਹੀਨੇ ਦੀ 1 ਤਰੀਕ ਨੂੰ ਜਾਰੀ ਕੀਤਾ ਜਾਏਗਾ ਤੇ 18 ਜੂਨ ਨੂੰ ਵੋਟਿੰਗ ਹੋਏਗੀ। ਵੋਟਾਂ ਦੀ ਗਿਣਤੀ ਉਸੇ ਦਿਨ ਕੀਤੀ ਜਾਏਗੀ। ਕਮਿਸ਼ਨ ਨੇ ਮਹਾਰਾਸ਼ਟਰ ਤੇ ਤਮਿਲਨਾਡੂ ਵਿੱਚ 1-1 ਸੀਟ ਲਈ ਰਾਜ ਸਭਾ ਜ਼ਿਮਨੀ ਚੋਣਾਂ ਦਾ ਵੀ ਐਲਾਨ ਕੀਤਾ। ਇਹ ਸੀਟਾਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸੁਨੀਤਰਾ ਅਜੀਤ ਪਵਾਰ ਅਤੇ AIA DMK ਦੇ ਸੰਸਦ ਮੈਂਬਰ CV ਸ਼ਨਮੁਗਮ ਵੱਲੋਂ ਖਾਲੀ ਕੀਤੀਆਂ ਗਈਆਂ ਨੇ, ਜੋ ਹਾਲ ਹੀ ਵਿੱਚ ਰਾਜ ਵਿਧਾਨ ਸਭਾ ਲਈ ਚੁਣੇ ਗਏ ਨੇ। ਜ਼ਿਮਨੀ ਚੋਣ ਵੀ ਅਗਲੇ ਮਹੀਨੇ ਦੀ 18 ਤਰੀਕ ਨੂੰ ਹੋਏਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦਾਂ ਦੀ ਸੁਰੱਖਿਆ ਨੂੰ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਵਿਆਪਕ ਖੇਤਰੀ ਜ਼ਿੰਮੇਵਾਰੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਅੱਜ ਨਵੀਂ ਦਿੱਲੀ ਵਿੱਚ ਸਰਹੱਦੀ ਸੁਰੱਖਿਆ ਬਲ BSF ਦੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ਼੍ਰੀ ਸ਼ਾਹ ਨੇ ਕਿਹਾ ਕਿ ਕਈ ਕਮਜ਼ੋਰੀਆਂ ਅਤੇ ਚੁਣੌਤੀਆਂ ਦੇ ਬਾਵਜੂਦ ਬਲ ਨੇ ਦੇਸ਼ ਦੇ ਮਾਣ ਨੂੰ ਲਗਾਤਾਰ ਬਣਾਈ ਰੱਖਿਆ ਹੈ। ਸ਼੍ਰੀ ਸ਼ਾਹ ਨੇ ਉਭਰ ਰਹੇ ਸੁਰੱਖਿਆ ਖਤਰਾ ਦਾ ਹਵਾਲਾ ਦਿੱਤਾ, ਜਿਨ੍ਹਾਂ ਵਿੱਚ ਗੈਰ ਕਾਨੂੰਨੀ ਘੁਸਪੈਠ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਨਕਲੀ ਕਰੰਸੀ ਦਾ ਚਲਨ ਅਤੇ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸ਼ਾਮਿਲ ਏ। ਗ੍ਰਹਿ ਮੰਤਰੀ ਨੇ ਵਧੇਰੇ ਏਕੀਕ੍ਰਿਤ ਅਤੇ ਵਿਆਪਕ ਸੁਰੱਖਿਆ ਢਾਂਚੇ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰਾਜ ਪੁਲਿਸ, ਕੇਂਦਰੀ ਹਥਿਆਰਬੰਦ ਬਲਾਂ, ਖੁਫੀਆ ਏਜੰਸੀਆਂ ਤੇ ਸਥਾਨਕ ਪ੍ਰਸ਼ਾਸਨ ਦਰਮਿਆਨ ਬਿਹਤਰ ਤਾਲਮੇਲ ਲਈ ਕਿਹਾ।
2: ਪਦਮ ਵਿਭੂਸ਼ਣ KF ਰੁਸਤਮ ਜੀ ਕੇ ਨੇਤ੍ਰਤਵ ਮੇ BSF ਕੀ ਸਥਾਪਨਾ ਹੋਈ और जब से BSF की स्थापना हुई है सैन्य सैन्य BSF ने पूरे देश को सीमाओं की सुरक्षा के बारे में सुनिश्चित सुरक्षा कर निश्चिंत करने का काम सीमा सुरक्षा बल के जवानों ने किया है, इसकी भूरी भूरी प्रशंसा करता है।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਜਲੰਧਰ। ਪੰਜਾਬ ਪੁਲਿਸ ਨੇ ਦੇਸ਼ ਭਰ ਦੇ ਸਕੂਲਾਂ ਤੇ ਹੋਰ ਸੰਵੇਦਨਸ਼ੀਲ ਸਥਾਨਾਂ ਤੇ ਬੰਬ ਦੇ ਝੂਠੇ ਈਮੇਲਸ ਭੇਜਣ ਵਿੱਚ ਸ਼ਾਮਿਲ ਇੱਕ ਨੈਟਵਰਕ ਦਾ ਪਰਦਾਫਾਸ਼ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਏ। ਬਾਂਗਲਾਦੇਸ਼ ਅਤੇ ਪਾਕਿਸਤਾਨ ਸਥਿਤ ਵਿਅਕਤੀ ਇਸ ਨੈਟਵਰਕ ਦਾ ਹਿੱਸਾ ਸਨ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੱਤੀ ਏ ਕਿ ਮੁੱਖ

0: सौरभ विश्वास उर्फ मार्कल, जो कि बांग्लादेश तो आया सी, नो पश्चिम बंगाल तो गिरफ्तार किया गया है। श्री भुल्लर ने कहा कि क्योंकि अंतर्राष्ट्रीय संबंध ने, इसलिए इंटरपोल तो भी मदद मंगी गई है। साइबर क्राइम विरोधी टीम वालों की गई जांच तो पता लगा है कि वो वक् वक् फेसबुक ग्रुप्स राही ईमेल खातियां दी खरीदो फरोख्त करता सी। करीब 300 जीमेल खाते हासिल किए गए ने, जिन्हों विचों 219 खाते बांग्लादेश स्थित एक व्यक्ति नु बेचे गए सन। ये खाते बाद विच पाकिस्तान आधारित अणपछाते व्यक्तियों नु सप्लाई किए गए सन, जिन्हों ने कथित तौर ते उन्हां दी वरतों बंब दी धमकी वाले ईमेल्स भेजण ते होर गैर कानूनी साइबर गतिविधियां नु अंजाम देण लई कीती।
1: ਬੌਮ ਥ੍ਰੈਟ ਦੀਆਂ ਈਮੇਲਸ ਆ ਰਹੀਆਂ ਸੀ ਕੁਝ ਇੰਸਟੀਟਿਊਸ਼ਨਸ ਨੂੰ। ਇਹਨੂੰ ਟਰੈਕ ਕਰਦੇ ਕਰਦੇ ਵੈਸਟ ਬੰਗਾਲ ਸਾਡੀ ਟੀਮ ਪਹੁੰਚੀ। ਜਿਹੜਾ ਬੰਦਾ ਅਸੀਂ ਆਇਡੈਂਟੀਫਾਈ ਕੀਤਾ, ਉਹਦਾ ਨਾਮ ਹੈਗਾ ਸੌਰਵ ਵਿਸ਼ਵਾਸ, ਏਲੀਅਸ ਮਾਈਕਲ। ਇਹ ਅਰੈਸਟ ਇਹਦੀ ਪਾਈ ਹੈ ਵਿਸ਼ੇਸ਼ ਪੁਲਿਸ ਅੰਮ੍ਰਿਤਸਰ ਦੇ ਵਿੱਚ। ਈਮੇਲ ਬਾਇੰਗ ਤੇ ਜਿਹੜਾ ਖਰੀਦੋ ਫਰੋਖਤ ਦਾ ਕੰਮ ਕਰਦਾ ਸੀਗਾ। ਫੇਸਬੁੱਕ ਗਰੁੱਪਸ ਯੂਜ਼ ਕੀਤੇ ਗਏ ਇਹਨਾਂ ਵੱਲੋਂ। 300 ਜੀਮੇਲ ਅਕਾਊਂਟਸ ਜਿਹੜੇ ਪਰਚੇਸ ਕੀਤੇ ਗਏ ਆਨਲਾਈਨ ਪਲੇਟਫਾਰਮਸ ਤੋਂ, ਤੇ 219 ਜੀਮੇਲ ਅਕਾਊਂਟਸ ਜਿਹੜੇ ਆ ਉਹ ਇਕੱਲੇ ਨੂੰ ਬੰਗਲਾਦੇਸ਼ ਦੇ ਵਿੱਚ ਥਰੂ ਵਟਸਐਪ ਨੇ ਉਹ ਵੇਚੇ। ਜਿਹੜੇ ਪੈਸੇ ਲੈਣ ਦਾ ਤਰੀਕਾ ਇਹਨਾਂ ਦਾ ਕ੍ਰਿਪਟੋ ਕਰੰਸੀ USDT ਦੇ ਥਰੂ ਸੀਗਾ। ਇਹ ਜਿਹੜੀਆਂ ਈਮੇਲ ਅਕਾਊਂਟਸ ਨੇ ਇੱਕ ਪਾਕਿਸਤਾਨ ਬੇਸਡ ਬੰਦੇ ਨੂੰ ਦਿੱਤੇ ਗਏ ਸੀਗੇ, ਤੇ ਉਹ ਆਪਣੀਆਂ ਅਨਲੋਫਲ ਜਿਹੜੀਆਂ ਸਾਈਬਰ ਐਕਟੀਵਿਟੀਜ਼ ਇਹਦੇ ਨਾਲ ਕਰਦਾ ਸੀਗਾ। ਇਹਦੇ ਤੋਂ ਕਾਫੀ ਸਾਨੂੰ ਲੀਡਸ ਮਿਲੀਆਂ, ਕਾਫੀ ਕਲੈਰੀਫਾਈ ਹੋਈਆਂ ਚੀਜ਼ਾਂ ਕਿ ਕਿਸ ਤਰ੍ਹਾਂ ਇਹ ਸਾਰਾ ਆਪਰੇਸ਼ਨ ਚੱਲ ਰਿਹਾ ਸੀਗਾ।
0: ਕਈ CPU, ਕੰਪਿਊਟਰ ਹਾਰਡ ਡਿਸਕ, ਮੋਬਾਈਲ ਫੋਨ, 352 ਜੀਮੇਲ ID ਦੇ ਵੇਰਵੇ, ਪਾਸਵਰਡ ਅਤੇ 15 ਹੌਟਮੇਲ ਖਾਤੇ ਬਰਾਮਦ ਕੀਤੇ ਗਏ ਨੇ। ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੇਗਾਵਾਲੀਨ ਦਵਾਈ ਨੂੰ ਦਵਾਈਆਂ ਬਾਰੇ ਨਿਯਮਾਂ ਦੇ ਸ਼ਡਿਊਲ H1 ਵਿੱਚ ਸ਼ਾਮਿਲ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਨਿਯਮਾਂ ਨੂੰ ਮਜ਼ਬੂਤ ਕਰੇਗਾ ਤੇ ਨੌਜਵਾਨਾਂ ਵਿੱਚ ਇਸ ਦੀ ਦੁਰਵਰਤੋਂ ਨੂੰ ਰੋਕੇਗਾ। ਕੇਂਦਰੀ ਰੇਲ ਸੂਚਨਾ ਤਕਨਾਲੋਜੀ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਨੇ ਅੱਜ ਤੋਂ ਰਾਜਸਥਾਨ ਦੇ 2 ਦਿਨਾਂ ਦੌਰੇ ਤੇ ਨੇ। ਜੋਧਪੁਰ ਰੇਲਵੇ ਸਟੇਸ਼ਨ ਤੋਂ ਦਿੱਲੀ ਛਾਉਣੀ ਲਈ 20 ਡੱਬਿਆਂ ਵਾਲੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਨਾਲ ਯਾਤਰੀਆਂ ਨੂੰ ਹੁਣ ਬਿਹਤਰ ਯਾਤਰਾ ਸਹੂਲਤ ਅਤੇ ਵਧੀ ਹੋਈ ਬੈਠਣ ਦੀ ਸਮਰੱਥਾ ਮਿਲੇਗੀ। ਇਸ ਮੌਕੇ ਤੇ ਸ੍ਰੀ ਵੈਸ਼ਨੋ ਨੇ ਭਗਤ ਕੀ ਕੋਠੀ ਵਿਖੇ ਵੰਦੇ ਭਾਰਤ ਸਲੀਪਰ ਕੋਚ ਵਰਕਸ਼ਾਪ ਦੇ ਦੂਜੇ ਪੜਾਅ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਜੈਸਲਮੇਰ ਸਟੇਸ਼ਨ ਤੇ ਨਵੇਂ ਬਣੇ ਕੋਚ ਕੇਅਰ ਕੰਪਲੈਕਸ ਦਾ ਵਰਚੁਅਲੀ ਉਦਘਾਟਨ ਵੀ ਕੀਤਾ। IPL ਕ੍ਰਿਕਟ ਵਿਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਹੈਦਰਾਬਾਦ ਵਿਚ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਖੇਡਿਆ ਜਾਏਗਾ। ਆਖਿਰ ਚ ਖਾਸ ਖਬਰਾਂ। ਭਾਰਤ ਤੇ ਸਾਈਪ੍ਰਸ ਨੇ ਅੱਜ ਨਵੀਂ ਦਿੱਲੀ ਵਿਚ ਦਹਿਸ਼ਤਗਰਦੀ ਵਿਰੋਧੀ, ਉੱਚ ਸਿੱਖਿਆ ਤੇ ਖੋਜ ਤੇ ਸਭਿਆਚਾਰਕ ਸਹਿਯੋਗ ਤੇ ਇਕ ਸੰਯੁਕਤ ਕਾਰਜ ਸਮੂਹ ਦੀ ਸਥਾਪਨਾ ਸਮੇਤ ਵੱਖ ਵੱਖ ਖੇਤਰਾਂ ਵਿਚ ਕਈ ਸਮਝੌਤਿਆਂ ਦਾ ਵਟਾਂਦਰਾ ਕੀਤਾ। ਚੋਣ ਕਮਿਸ਼ਨ ਨੇ ਅੱਜ 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ ਚ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ BSF ਨੇ ਲਗਾਤਾਰ ਦੇਸ਼ ਦੇ ਮਾਣ ਨੂੰ ਬਰਕਰਾਰ ਰੱਖਿਆ ਹੈ। ਪੰਜਾਬ ਪੁਲਿਸ ਨੇ ਦੇਸ਼ ਭਰ ਦੇ ਸਕੂਲਾਂ ਤੇ ਹੋਰ ਸੰਵੇਦਨਸ਼ੀਲ ਸਥਾਨਾਂ ਤੇ ਬੰਬ ਦੇ ਝੂਠੇ ਈਮੇਲਸ ਭੇਜਣ ਵਿਚ ਸ਼ਾਮਿਲ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਅੱਜ ਰਾਜਸਥਾਨ ਦੇ ਜੋਧਪੁਰ ਰੇਲਵੇ ਸਟੇਸ਼ਨ ਤੋਂ ਦਿੱਲੀ ਛਾਉਣੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
2: आदाब, ये आकाशवाणी है। खबरों के साथ मैं कौनैन हैदर। पहले इस वक्त की खास खास खबरें। वजीर आजम नरेंद्र मोदी ने नई दिल्ली में कुब्रुस के सदर निकोस क्रिस्टोडोलाइडस के साथ दो तरफा बातचीत की। उन्होंने कहा कि भारत और कुब्रुस का मकसद अगले 5 साल में सरमायाकारी को दोगुना करना है। इंतखाबी कमीशन ने अगले माह की 18 तारीख को 10 रियासतों की 24 राज्यसभा सीटों के लिए इंतखाबात का ऐलान किया है। दिल्ली हाई कोर्ट ने UAPA केस में उमर खालिद को 3 दिन की उबूरी जमानत दे दी है। IMD ने उत्तर प्रदेश, मध्य प्रदेश और विदर्भ में शदीद गर्मी के पेश नजर कल तक के लिए रेड अलर्ट जारी किया है। और IPL क्रिकेट में आज शाम हैदराबाद में सनराइजर्स हैदराबाद का मुकाबला रॉयल चैलेंजर्स बेंगलुरु से होगा। भारत और कुब्रुस ने आज नई दिल्ली में मुख्तलिफ मैदानों में एक दूसरे के साथ बहुत से मुआहदे किए हैं, जिनमें दहशतगर्दी की रोकथाम से मुतालिक एक मुश्तरका वर्किंग ग्रुप का क्याम, इख्तरा और टेक्नोलॉजी, आला तालीम और तहकीक और सकाफती तआवुन शामिल हैं। वजीर आजम नरेंद्र मोदी ने आज बहुत से शोबों में

ਇਸੇ ਦੇ ਨਾਲ ਪ੍ਰੋਗਰਾਮ ਸਰਫਰੋਸ਼ ਦੀ ਅੱਜ ਦੀ ਇਸ ਕੜੀ ਨੂੰ ਇੱਥੇ ਹੀ ਸਮਾਪਤ ਕਰਨ ਦੀ ਮੈਨੂੰ ਅਲੀਸ਼ਾ ਕੌਸ਼ਿਕ ਨੂੰ ਦਿਓ ਇਜਾਜ਼ਤ। FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਇਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸੋ ਮਿਲਾਓ, ਦੁਪਹਿਰ ਦੇ 2:15 ਹੋਣ ਜਾ ਰਹੇ ਨੇ ਤੇ ਹੁਣ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਛ ਪਲ ਕਰੋ ਉਡੀਕ।

हेलो हेलो हेलो हेलो हेलो साडे स्रोते साडे नाल जुड़े सी कॉल ते, पर उन्हां दी आवाज़ साडे तक नहीं पहुंच रही है। ਤੇ ਅਸੀਂ ਉਡੀਕ ਕਰ ਰਹੇ ਹਾਂ ਸਾਡੇ ਸਰੋਤਿਆਂ ਦੀ ਕਾਲ ਦੀ, ਤੇ ਉਦੋਂ ਤੱਕ ਸੁਣਦੇ ਹਾਂ ਇਹ ਗੀਤ।

ਸਰੋਤਿਓ, ਮਾਫ ਕਰਨਾ, ਸਾਡੀ ਫੋਨ ਲਾਈਨ ਵਿੱਚ ਕੋਈ ਸਮੱਸਿਆ ਆ ਰਹੀ ਹੈ ਜਿਸ ਕਾਰਨ ਸਾਡੇ ਸਰੋਤਿਆਂ ਦੀ ਕਾਲ ਸਾਡੇ ਨਾਲ ਜੁੜ ਨਹੀਂ ਪਾ ਰਹੀ, ਤੇ ਇਸ ਕਰਕੇ ਪ੍ਰੋਗਰਾਮ ਦੋ ਤੇਰੀਆਂ 2 ਮਹੀਨਿਆਂ ਵਿੱਚ ਅੱਜ ਗੀਤ ਸੰਗੀਤ ਦਾ ਸਿਲਸਿਲਾ ਹੀ ਜਾਰੀ ਰਹੇਗਾ।

ਸਰੋਤਿਓ, ਤੁਸੀਂ ਇਸ ਵਿਸ਼ੇ 'ਤੇ ਜੋ ਵੀ ਗੱਲਬਾਤ ਕਹਿਣਾ ਚਾਹੁੰਦੇ ਹੋ, ਤੁਸੀਂ ਸਾਡੇ ਵਟਸਐਪ ਨੰਬਰ ਰਾਹੀਂ ਸਾਨੂੰ ਮੈਸੇਜ 'ਤੇ ਭੇਜ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 94650 0268, ਅਤੇ ਇਸ ਵਿਸ਼ ਅੱਜ ਦਾ ਵਿਸ਼ਾ ਹੈ ਅਨੇਕਤਾ ਵਿੱਚ ਏਕਤਾ।

ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਦੋ ਤੇਰੀਆਂ ਦੋ ਮੇਰੀਆਂ, ਅਤੇ ਵਟਸਐਪ ਦੇ ਰਾਹੀਂ ਤੁਹਾਡੇ ਸੁਨੇਹੇ ਲਏ ਜਾ ਰਹੇ ਨੇ ਅੱਜ ਪ੍ਰੋਗਰਾਮ ਵਿੱਚ। ਸਾਨੂੰ ਸੁਨੇਹਾ ਆਇਆ ਜੀ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ ਜੀ, ਕਹਿੰਦੇ ਐਂ ਕਿ ਆਪਣੇ ਵਿੱਚ ਜੇ ਏਕਤਾ ਹੋਊਗੀ ਤਾਂ ਦੁਸ਼ਮਣ ਆਪਣੇ ਕੰਨੀ ਝਾ ਕੇ ਨਹੀਂ ਸਕਦੇ, ਸਾਰੇ ਧਰਮ ਆਪਸ ਵਿੱਚ ਰਲ ਕੇ ਰਹੀਏ। ਬਹੁਤ ਸੋਹਣਾ ਸੁਨੇਹਾ ਹੈ ਜੀ ਇਹ ਇਸ ਵਿਸ਼ੇ 'ਤੇ। ਅੱਜ ਦਾ ਵਿਸ਼ਾ ਹੈ ਅਨੇਕਤਾ ਵਿੱਚ ਏਕਤਾ, ਅਤੇ ਸਾਡੇ ਇੱਕ ਹੋਰ ਸਰੋਤੇ ਦਾ ਸਾਨੂੰ ਸੁਨੇਹਾ ਆਇਆ। ਉਹ ਕਹਿ ਰਿਹਾ ਕਿ 40 ਸਾਲ ਪਹਿਲਾਂ ਇਕੱਠੇ ਪਰਿਵਾਰ ਹੁੰਦੇ ਸੀ, ਅਤੇ ਇੱਕ ਲਾਣੇਦਾਰ ਹੁੰਦਾ ਸੀ, ਆਪਣੇ ਪਸੰਦ ਦਾ ਕੱਪੜਾ ਲੈ ਜਾਂਦਾ ਸੀ, ਪਰ ਹੁਣ ਅਨੇਕਤਾ ਵਿੱਚ ਏਕਤਾ ਨਹੀਂ। ਅਤੇ ਉਹ ਕਹਿੰਦੇ ਨੇ ਵੀ ਸਮਾਜ ਵਿੱਚ ਜੋ ਹੈ ਉਹ ਸਭ ਕੁਛ ਨਿੱਜੀ ਹੋ ਗਿਆ। ਕਹਿੰਦੇ ਕਿ ਅਨੇਕਤਾ ਵਿੱਚ ਰੱਬ ਵੱਸਦਾ ਹੈ, ਅਤੇ ਪਰਮਾਤਮਾ ਕਰੇ ਸਭ ਵਿੱਚ ਏਕਤਾ ਹੋਵੇ। ਇਹ ਕਹਿ ਰਹੇ ਨੇ ਜਗਨ ਸਿੰਘ ਬਸੰਤਪੁਰਾ ਜੀ ਤੋਂ।

ਅਗਲਾ ਸੁਨੇਹਾ ਆਇਆ ਜੀ ਸਾਨੂੰ ਧੰਨਾ ਸਿੰਘ ਖਰੌੜ ਜੀ ਦਾ ਪਿੰਡ ਸਿਉਣਾ ਤੋਂ। ਕਹਿੰਦੇ ਕਿ ਇੱਕ ਬਜ਼ੁਰਗ ਦੇ ਚਾਰ ਪੁੱਤਰ ਸਨ। ਉਹਨਾਂ ਨੂੰ ਬੈਠ ਕੇ ਸਮਝਾਇਆ, ਪੁੱਤਰ ਤੁਸੀਂ ਚਾਰ ਸੋਟੀਆਂ ਲੈ ਕੇ ਆਓ, ਇਕੱਠੀਆਂ ਬੰਨ ਲਈਆਂ ਅਤੇ ਕਹਿੰਦੇ ਕਿ ਇਹਨਾਂ ਨੂੰ ਤੋੜ ਕੇ ਦਿਖਾਓ। ਅਤੇ ਉਹ ਚਾਰੋਂ ਸੋਟੀਆਂ ਨਹੀਂ ਟੁੱਟੀਆਂ, ਫਿਰ ਇਕੱਲੀ ਇਕੱਲੀ ਸੋਟੀ ਕਰਕੇ ਚਾਰੋਂ ਟੁੱਟ ਗਈਆਂ। ਅਤੇ ਇਹਦਾ ਮਤਲਬ ਇਹ ਹੈ ਕਿ ਏਕੇ ਦੇ ਵਿੱਚ ਬਰਕਤ ਹੁੰਦੀ ਹੈ ਅਤੇ ਏਕਤਾ ਦੇ ਵਿੱਚ ਅਨੇਕਤਾ। ਬਹੁਤ ਸੋਹਣਾ ਸੁਨੇਹਾ ਧੰਨਾ ਸਿੰਘ ਖਰੌੜ ਜੀ ਵੱਲੋਂ। ਅਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

0: सुन रहे हैं विविध भारती।
1: सखियों के दिल की जुबान। हेलो सहेली।

ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰੋਗਰਾਮ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ 100.2 ਮੈਗਾਹਰਟਜ਼ ਫ੍ਰੀਕੁਐਂਸੀ 'ਤੇ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 5 ਵਜੇ ਨੇ। ਹੁਣ ਇੱਕ ਝਲਕ ਹੁਣ ਤੱਕ ਦੀਆਂ ਕੁਝ ਮੁੱਖ ਸਰਗਰਮੀਆਂ 'ਤੇ। ਭਾਰਤ ਅਤੇ ਸਾਈਪ੍ਰਸ ਨੇ ਅੱਜ ਨਵੀਂ ਦਿੱਲੀ 'ਚ ਦਹਿਸ਼ਤਗਰਦੀ ਵਿਰੋਧੀ ਉੱਚ ਸਿੱਖਿਆ ਅਤੇ ਖੋਜ ਦੇ ਸੱਭਿਆਚਾਰਕ ਸਹਿਯੋਗ 'ਤੇ ਇੱਕ ਸੰਯੁਕਤ ਕਾਰਜ ਸਮੂਹ ਦੀ ਸਥਾਪਨਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਕਈ ਸਮਝੌਤਿਆਂ ਦਾ ਵਟਾਂਦਰਾ ਕੀਤਾ। ਚੋਣ ਕਮਿਸ਼ਨ ਨੇ ਅੱਜ 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ 'ਚ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ। ਪੰਜਾਬ ਪੁਲਿਸ ਨੇ ਦੇਸ਼ ਭਰ ਦੇ ਸਕੂਲਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ 'ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿੱਚ ਸ਼ਾਮਲ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ BSF ਨੇ ਲਗਾਤਾਰ ਦੇਸ਼ ਦੇ ਮਾਣ ਨੂੰ ਬਰਕਰਾਰ ਰੱਖਿਆ। ਭਾਰਤ ਦੇ ਰਜਿਸਟਰਾਰ ਜਨਰਲ ਦਫ਼ਤਰ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਪੰਜਾਬ ਸਾਰੇ ਮੁੱਖ ਜੱਚਾ ਬੱਚਾ ਸਿਹਤ ਸੂਚਕਾਂ ਵਿੱਚ ਦੇਸ਼ ਭਰ ਦੇ ਸਿਹਤ ਸੰਭਾਲ ਡਿਲੀਵਰੀ ਸਿਸਟਮ ਵਿੱਚ ਮੋਹਰੀ ਬਣ ਕੇ ਉਭਰਿਆ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਲੰਬੀ ਹਲਕੇ ਦੇ ਵੱਖ ਵੱਖ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਪੱਕਾ ਕਰਨ ਲਈ ਨੀਂਹ ਪੱਥਰ ਰੱਖਿਆ। ਗੁਰਦਾਸਪੁਰ ਦੇ ਧਾਰੀਵਾਲ ਨਜ਼ਦੀਕ ਰਾਸ਼ਟਰੀ ਸ਼ਾਹਰਾਹ 'ਤੇ ਇੱਕ ਟੂਰਿਸਟ ਬੱਸ ਪਲਟਣ ਕਾਰਨ 2 ਕਾਲਜ ਵਿਦਿਆਰਥੀਆਂ ਦੀ ਮੌਤ ਹੋਈ ਹੈ ਅਤੇ 5 ਹੋਰ ਜ਼ਖਮੀ ਨੇ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਰਾਜਸਥਾਨ ਦੇ ਜੋਧਪੁਰ ਰੇਲਵੇ ਸਟੇਸ਼ਨ ਤੋਂ ਦਿੱਲੀ ਛਾਉਣੀ ਬੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। IPL ਕ੍ਰਿਕਟ ਵਿੱਚ ਅੱਜ ਸਨਰਾਈਜ਼ਰਜ਼ ਹੈਦਰਾਬਾਦ ਦਾ ਮੁਕਾਬਲਾ ਰਾਇਲ ਚੈਲੇਂਜਰਸ ਬੈਂਗਲੁਰੂ ਨਾਲ ਸ਼ਾਮ 7:30 ਵਜੇ ਹੋਵੇਗਾ।

0: ਸਮਾਂ ਇਸ ਵੇਲੇ 5:02 ਹੋਏ ਨੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ FM 100.2 MHz 'ਤੇ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਗੱਲਾਂ 'ਚੋਂ ਗੱਲ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਗਗਨਦੀਪ ਸਿੰਘ ਅਤੇ ਮੇਰੇ ਨਾਲ ਨੇ ਸਟੂਡੀਓ 'ਚ
1: ਅਲੀਸ਼ਾ।
0: ਅਲੀਸ਼ਾ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ, ਤੁਸੀਂ ਦੱਸੋ।
0: ਬਹੁਤ ਵਧੀਆ ਹਾਲ ਚਾਲ ਨੇ। ਉਮੀਦ ਹੈ ਆਪਣੇ ਸਰੋਤੇ ਵੀ ਠੀਕ ਹੋਣਗੇ, ਉਹਨਾਂ ਦੀ ਸਿਹਤ ਜਿਹੜੀ ਹੈ ਦਰੁਸਤ ਹੋਵੇਗੀ ਅਤੇ ਗਰਮੀ ਤੋਂ ਆਪਣਾ ਬਚਾਅ ਜ਼ਰੂਰ ਕਰ ਰਹੇ ਹੋਣਗੇ
1: ਜੀ।
0: ਅਲੀਸ਼ਾ ਜੀ, ਅੱਜ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਹੈ, ਜਿਹਨੂੰ ਇੰਟਰਨੈਸ਼ਨਲ ਬਾਇਓਡਾਇਵਰਸਿਟੀ ਡੇ ਕਿਹਾ ਜਾਂਦਾ ਹੈ। ਸਰੋਤਿਆਂ

0: ਗੱਲਾਂ 'ਚੋਂ ਗੱਲ ਪ੍ਰੋਗਰਾਮ ਦਾ ਤੁਸੀਂ ਲੁਤਫ ਲੈ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਅੱਜ ਇੰਟਰਨੈਸ਼ਨਲ ਬਾਇਓਡਾਵਰਸਿਟੀ ਡੇ ਹੈ, ਸੋ ਇਸ ਸੰਬੰਧ 'ਚ ਅੱਜ ਇਸ ਪ੍ਰੋਗਰਾਮ 'ਚ ਗੱਲਬਾਤ ਜਾਰੀ ਹੈ। ਇਸ ਧਰਤੀ 'ਤੇ ਜਿੰਨੇ ਵੀ ਦਰਿਆ ਨੇ, ਝੀਲਾਂ, ਸਮੁੰਦਰ, ਜਲਗਾਹਾਂ, ਜੰਗਲ, ਮਾਰੂਥਲ, ਵਿਸ਼ਾਲ ਘਾਹ ਦੇ ਮੈਦਾਨ, ਪਹਾੜ, ਇਹ ਸਾਰੇ ਜੈਵਿਕ ਵਿਭਿੰਨਤਾ ਦੇ ਥੰਮ ਨੇ, ਪਿੱਲਰ ਨੇ। ਜਿੱਥੇ ਵੀ ਜਿਉਂਦੇ ਜੀਵ ਹਨ ਉੱਥੇ ਜੈਵਿਕ ਵਿਭਿੰਨਤਾ ਜ਼ਰੂਰ ਦੇਖਣ ਨੂੰ ਮਿਲਦੀ ਹੈ। ਇਸ ਜੈਵਿਕ ਵਿਭਿੰਨਤਾ ਕਰਕੇ ਹੀ ਦੁਨੀਆ ਰੰਗ ਬਿਰੰਗੀ ਅਤੇ ਸੁੰਦਰ ਜਾਪਦੀ ਹੈ
1: ਜੀ
0: ਜੀ। ਇਸ ਜੈਵਿਕ ਵਿਭਿੰਨਤਾ ਦਾ ਜਿਹੜਾ ਸਭ ਤੋਂ ਵੱਡਾ ਥੰਮ ਹੈ ਮੇਰੇ ਖਿਆਲ 'ਚ, ਉਹ ਇਨਸਾਨ ਹੈ ਨਾ। ਇਨਸਾਨ ਕੋਲ ਸੋਚ ਵੀ ਹੈ, ਸਮਝ ਵੀ ਹੈ, ਕੁਝ ਕਰ ਸਕਣ ਦੀ, ਕੁਝ ਵੱਡਾ ਕਰ ਸਕਣ ਦੀ ਸਮਰੱਥਾ ਵੀ ਹੈ।
1: ਜੀ
0: ਪਰ ਅੱਜ ਦਾ ਇਨਸਾਨ ਹੈ ਜਿਹੜਾ ਖੁਦਗਰਜ਼ ਕਾਫੀ ਜ਼ਿਆਦਾ ਹੋ ਗਿਆ
1: ਜੀ
0: ਜੀ।
1: ਜਿਹੜੀ ਡਾਰਵਿਨ ਦੀ ਇੱਕ ਥਿਊਰੀ ਹੈ ਉਹਦੇ ਵਿੱਚ ਉਹ ਕਹਿੰਦੇ ਹੈ ਕਿ ਦੁਨੀਆ 'ਚ ਸਰਵਾਈਵਲ ਸਿਰਫ ਫਿਟੈਸਟ ਇਨਸਾਨ ਦਾ ਹੀ ਹੋ ਸਕਦਾ ਹੈ। ਜਿਹੜਾ ਵੀ ਇਨਸਾਨ ਸਭ ਤੋਂ ਵੱਧ ਫਿੱਟ ਹੈ
0: ਜੀ
1: ਕਿਸੇ ਵੀ ਪੱਖੋਂ, ਮੈਂਟਲੀ ਜਾਂ ਫਿਜ਼ੀਕਲੀ, ਆਪਾਂ ਅੱਜ ਦੇ ਜੇ ਅੱਜ ਦੇ ਸਿਨੈਰੀਓ ਵਿੱਚ ਦੇਖੀਏ ਤਾਂ ਉਹਦਾ ਹੀ ਸਰਵਾਈਵਲ ਹੈ। ਪਰ ਅਸਲ 'ਚ ਇਸ ਥਿਊਰੀ ਦੀ ਇੰਟਰਪ੍ਰੀਟੇਸ਼ਨ ਕਿਤੇ ਨਾ ਕਿਤੇ ਗਲਤ ਵੀ ਹੁੰਦੀ ਹੈ, ਕਿਉਂਕਿ ਆਪਾਂ ਜੇ ਇਨਸਾਨ ਵੱਲ ਦੇਖੀਏ ਤਾਂ ਅਸੀਂ ਕਿੱਥੋਂ ਦੀ ਸਾਡੀ ਐਵੋਲੂਸ਼ਨ ਸ਼ੁਰੂ ਹੋਈ ਸੀ ਅਤੇ ਅਸੀਂ ਕੀ ਆ ਕੇ ਬਣ ਚੁੱਕੇ ਹਾਂ, ਤਾਂ ਉਹਦੇ ਵਿੱਚ ਸਾਨੂੰ ਇਹ ਦੇਖਣ ਨੂੰ ਮਿਲਦਾ ਹੈ ਵੀ ਸਿਰਫ ਫਿਟੈਸਟ ਦਾ ਹੀ ਸਰਵਾਈਵਲ ਨਹੀਂ ਹੈ। ਜਿਹੜਾ ਕਿ ਜਿਹੜਾ ਵੀ ਜਾਨਵਰ, ਜਿਹੜੀ ਵੀ ਸਪੀਸ਼ੀ ਹੈ, ਕਿਸੇ ਵੀ ਆਰਗੇਨਿਜ਼ਮ ਦੀ, ਕੁਛ ਵੀ ਲਗਾ ਲਓ, ਜਦੋਂ ਤੱਕ ਉਹ ਅਡੈਪਟ ਕਰਦਾ ਰਹੇਗਾ ਆਪਣੇ ਵਾਤਾਵਰਣ ਵਿੱਚ, ਜਿੱਦਾਂ ਦਾ ਵੀ ਵਾਤਾਵਰਣ ਬਣਦਾ ਪਿਆ ਉਹਦੇ ਵਿੱਚ ਅਡੈਪਟ ਕਰਦਾ ਰਹੇਗਾ,
0: ਜੀ
1: ਉਦੋਂ ਤੱਕ ਉਹਦੀ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਹ ਚੱਲਦਾ ਰਹੇਗਾ।
0: ਜੀ ਦੇਖੋ, ਕੁਝ ਸਮਾਂ ਪਹਿਲਾਂ ਇਹ ਥਿਊਰੀ ਸੀਗੀ ਵੀ ਸਰਵਾਈਵਲ ਆਫ ਦਾ ਫਿਟੈਸਟ। ਮੇਰੇ ਖਿਆਲ 'ਚ ਹੁਣ ਅੱਜ ਦੇ ਸਮੇਂ ਦੇ ਵਿੱਚ ਇਹ ਥਿਊਰੀ ਇਸ ਤਰ੍ਹਾਂ ਹੋਣੀ ਚਾਹੀਦੀ ਹੈ, ਸਰਵਾਈਵਲ ਆਫ ਦਾ ਇਵੋਲਵਿੰਗ, ਜਿਹੜਾ ਇਵੋਲਵ ਕਰਦਾ ਹੈ, ਚੰਗੇ ਤਰੀਕੇ ਨਾਲ ਇਵੋਲਵ
1: ਜੀ
0: ਕਰਦਾ ਹੈ, ਆਪਣੇ ਆਪ ਨੂੰ ਢਾਲਦਾ ਹੈ ਸਿਨਾਰੀਓ ਦੇ ਹਿਸਾਬ ਨਾਲ, ਉਹਦਾ ਸਰਵਾਈਵਲ, ਉਹਦੇ ਸਰਵਾਈਵਲ ਦੇ ਚਾਂਸਿਸ ਜ਼ਿਆਦਾ ਨੇ ਐਜ਼ ਕੰਪੇਅਰ ਟੂ ਦੂਸਰੇ ਪਰਸਨ।
1: ਬਿਲਕੁਲ
0: ਪਰ ਇਸ ਚੀਜ਼ ਨੂੰ ਦੇਖੀਏ, ਜੇ ਇਨਸਾਨ ਖੁਦਗਰਜ਼ ਜ਼ਿਆਦਾ ਹੋ ਗਿਆ, ਨਾ ਤਾਂ ਸਿਹਤ ਰਹੀ, ਨਾ ਤਾਂ ਆਪਾਂ ਗੱਲ ਕਰਦੇ ਹਾਂ ਸਰਵਾਈਵਲ ਆਫ ਦਾ ਫਿਟੈਸਟ, ਨਾ ਤਾਂ
1: ਜੀ
0: ਫਿਟ ਰਹੇ, ਨਾ ਤਾਂ ਆਪਣੀ ਸਿਹਤ ਰਹੀ, ਅਤੇ ਆਪਾਂ ਕੀ ਕਰਿਆ, ਜਿਹੜਾ ਆਲਾ ਦੁਆਲਾ ਸੀਗਾ, ਆਪਾਂ ਇਹ ਸਮਝ ਲਿਆ ਕਿ ਧਰਤੀ ਸਾਡੀ ਜਾਗੀਰ ਹੈ,
1: ਜੀ
0: ਜਿਹੜੇ ਆਲੇ ਦੁਆਲੇ ਜੀਵ ਜੰਤੂ ਸੀਗੇ, ਹਰਿਆਲੀ ਸੀਗੀ, ਉਹਨਾਂ ਸਭ ਦਾ ਅਸੀਂ ਮਤਲਬ ਬਿਨਾਂ ਸੋਚੇ ਸਮਝੇ ਇੰਨੀ ਤੇਜ਼ੀ ਨਾਲ ਘਾਣ ਕੀਤਾ ਕਿ ਇਨਸਾਨ ਅੱਜ ਲਾਚਾਰ ਦਿਖਦਾ।
1: ਬਿਲਕੁਲ
0: ਜਦੋਂ ਕੁਦਰਤ ਦੀ ਮਾਰ ਪੈਂਦੀ ਹੈ, ਇਨਸਾਨ ਇੰਨਾ ਬੇਬਸ ਦਿਖਦਾ ਕਿ ਉਸਨੂੰ ਕੁਝ ਸਮਝ ਨਹੀਂ ਆਉਂਦਾ ਵੀ ਹੁਣ ਇਸ ਚੀਜ਼ ਦਾ ਟਾਕਰਾ ਕਿਵੇਂ ਕੀਤਾ ਜਾਵੇ। ਸੋ ਇਹਨਾਂ ਜਿਹੜੀਆਂ ਆਪਣੇ ਰਿਸੋਰਸਿਸ ਨੇ, ਇਹਨਾਂ ਦੀ ਜਿਹੜੀ ਆਪਣੀ ਡਾਇਵਰਸਿਟੀ ਹੈ, ਇਹਨੂੰ ਸਾਂਭ ਕੇ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੇ ਬਾਗ ਹੁੰਦੇ ਨੇ ਉਹ ਕੇਵਲ ਇੱਕ ਫੁੱਲ ਨਾਲ ਕਦੇ ਨਹੀਂ ਜੱਜਦੇ।
1: ਬਿਲਕੁਲ
0: ਇਸ ਬਾਗ ਦੀ ਕਿਆਰੀ ਦੇ ਵਿੱਚ ਜਿੰਨੇ ਫੁੱਲ ਹੋਣਗੇ, ਜਿੰਨੇ ਜੀਵ ਜੰਤੂ ਹੋਣਗੇ, ਉਨਾ ਹੀ ਵਧੀਆ ਲੱਗਦਾ। ਆਪਾਂ ਖੇਤੀਬਾੜੀ ਕਰਦੇ ਹੋਏ ਮਤਲਬ ਸਪਰੇਹਾਂ ਪਾ ਪਾ ਕੇ ਡਾਇਵਰਸਿਟੀ ਨੂੰ ਬੁਰੀ ਤਰ੍ਹਾਂ ਖਤਮ ਕਰਤਾ। ਉਹਦੇ ਵਿੱਚ ਮਿੱਟੀ ਦੀ ਵੀ ਮਿੱਟੀ ਦਾ ਵੀ ਜਿਹੜੀ ਮਿੱਟੀ ਦੀ ਹੋਈ ਹੈ, ਖਰਾਬੀ ਹੋਈ ਹੈ ਮਿੱਟੀ ਦੀ, ਇਨਸਾਨ ਨੇ, ਜਿਹੜੇ ਪਸ਼ੂ ਪੰਛੀ ਨੇ ਉਹਨਾਂ ਦਾ ਨੁਕਸਾਨ ਹੋਇਆ,
1: ਜਿਹੜੇ ਮਿੱਟੀ 'ਚ ਕੀੜੇ ਰਹਿੰਦੇ ਨੇ
0: ਕੀੜੇ
1: ਉਹਨਾਂ ਦਾ ਜੋ
0: ਮਕੌੜੇ ਰਹਿੰਦੇ
1: ਨੁਕਸਾਨ
0: ਨੇ
1: ਹੋਇਆ
0: ਜੀ, ਗੰਡੋਏ ਨੇ
1: ਜੀ,
0: ਜਿਹੜੇ ਮਿੱਤਰ ਕਹਿ ਦਿੰਦੇ ਹਾਂ ਕਿਸਾਨ ਦੇ
1: ਮਿੱਤਰ
0: ਹੁੰਦੇ
1: ਕੀੜੇ।
0: ਨੇ, ਉਹਨਾਂ ਦਾ ਨੁਕਸਾਨ ਹੋਇਆ। ਆਪਾਂ ਵੱਡੇ

0: ਸਪਸ਼ਟ ਤੇ ਸਾਕਾਰ ਹੈ। ਲੁਕ ਤਾਂ ਅਸੀਂ ਰਹੇ ਆ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ। ਮੁੱਕ ਤਾਂ ਅਸੀਂ ਰਹੇ ਆ, ਮੁੱਕ ਤਾਂ ਅਸੀਂ ਰਹੇ ਆ। ਵਾਤਾਵਰਣ ਬਚਾਓ, ਧਰਤੀ ਬਚਾਓ।
1: ਗੱਲਾਂ ਚੋਂ ਗੱਲ ਇਸ ਪ੍ਰੋਗਰਾਮ ਦਾ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਅੱਜ ਦਾ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰ ਰਿਹਾ ਮੈਂ ਗਗਨਦੀਪ ਸਿੰਘ ਅਤੇ ਮੇਰੇ ਨਾਲ ਸਟੂਡੀਓ 'ਚ
2: ਅਲੀਸ਼ਾ।
1: ਅੱਜ ਇਸ ਪ੍ਰੋਗਰਾਮ 'ਚ ਜਿਹੜੀ ਗੱਲਬਾਤ ਹੈ ਉਹ ਕੇਂਦਰਿਤ ਹੈ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ 'ਤੇ। ਜੇਕਰ ਭਾਰਤ ਦੀ ਗੱਲ ਕਰੀਏ ਅਲੀਸ਼ਾ, ਤਾਂ ਭਾਰਤ 'ਚ ਜੈਵਿਕ ਵਿਭਿੰਨਤਾ ਦੀ ਭਰਮਾਰ ਹੈ। ਵਨ ਸਵੰਨੇ ਫੁੱਲ, ਪਸ਼ੂ ਪੰਛੀ, ਜਾਨਵਰ ਇੱਥੇ ਦੇਖਣ ਨੂੰ ਮਿਲਦੇ ਨੇ। ਭਾਰਤ ਦੇਸ਼ 'ਚ ਭਾਸ਼ਾਵਾਂ, ਰੀਤੀ ਰਿਵਾਜ਼, ਧਰਮਾਂ ਅਤੇ ਫੂਡ ਹੈਬਿਟਸ 'ਚ ਵੀ ਭਰਮਾਰ ਹੈ, ਵਿਭਿੰਨਤਾ ਸਾਨੂੰ ਦੇਖਣ ਨੂੰ ਮਿਲਦੀ ਹੈ
2: ਜੀ। ਵੈਸੇ ਤਾਂ ਪਹਿਲਾਂ ਜਿੰਨਾ ਡਿਫਰੈਂਸ ਸਾਡੇ ਸਾਨੂੰ ਦੇਖਣ ਨੂੰ ਮਿਲਦਾ ਸੀ, ਡਾਇਵਰਸਿਟੀ ਦੇਖਣ ਨੂੰ ਮਿਲਦੀ ਸੀ, ਉਹ ਸਿਰਫ ਨਾ ਸਟੇਟਸ ਵਿੱਚ ਲਿਮਿਟਿਡ ਸੀਗਾ। ਜਿਵੇਂ ਜਿਹੜਾ ਸਾਊਥ ਦਾ ਖਾਣਾ ਸਾਊਥ ਵਿੱਚ ਮਿਲਦਾ ਸੀ ਉਹ ਉੱਪਰ ਤੱਕ ਨਹੀਂ ਸੀ ਪਹੁੰਚ ਪਾਉਂਦਾ। ਪਰ ਹੁਣ ਅੱਜ ਜੇ ਦੇਖਿਆ ਜਾਵੇ ਤਾਂ ਪਟਿਆਲੇ ਵਿੱਚ ਵੀ ਡੋਸਾ ਬਹੁਤ ਮਸ਼ਹੂਰ ਹੈ, ਤੇ ਇੱਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਪਾਓ ਭਾਜੀ ਹੋ ਗਈ ਜਾਂ ਹੋਰ ਜਿਹੜਾ ਮਹਾਰਾਸ਼ਟਰ ਦਾ ਖਾਣਾ ਹੈ, ਸਾਊਥ ਦਾ ਖਾਣਾ ਹੈ, ਕਿਸੇ ਵੀ ਹੋਰ ਸਟੇਟ ਦਾ ਖਾਣਾ ਹੈ। ਮੋਮੋ, ਜਿਹੜਾ ਮੋਮੋ ਕਲਚਰ ਬਹੁਤ ਜ਼ਿਆਦਾ ਫੇਮਸ ਹੈ ਜੋ ਕਿ ਤਿੱਬਤ ਤੋਂ ਆਇਆ, ਫਿਰ ਤਿੱਬਤ ਤੋਂ ਉਹ ਜਿਹੜਾ ਆਪਣਾ ਮਣੀਪੁਰ ਹੈ ਉੱਧਰ ਵਾਲੀ ਸਾਈਡ ਤੋਂ ਆਉਂਦਾ ਹੁੰਦਾ, ਇਹ ਦਿੱਲੀ ਤੱਕ ਪਹੁੰਚ ਗਿਆ
1: ਜੀ। ਅਤੇ ਹੁਣ ਇਸ ਖੂਬਸੂਰਤੀ ਇਹੀ ਹੈ ਕਿ ਇਹ ਜਿਹੜੇ ਫੂਡ ਆਰਟੀਕਲਸ ਤੁਸੀਂ ਦੱਸੇ ਨੇ ਕਿ ਹੁਣ ਹਰੇਕ ਜਗ੍ਹਾ 'ਤੇ ਹੀ ਮਿਲ ਜਾਂਦੇ ਨੇ
2: ਜੀ।
1: ਆਪਣਾ ਪੰਜਾਬ ਦੀਆਂ ਜਿਹੜੀਆਂ ਡਿਸ਼ਿਜ਼ ਨੇ ਉਹ ਜੇ ਹਿਮਾਚਲ ਚਲੇ ਜਾਈਏ ਤਾਂ ਉੱਥੇ ਬਹੁਤ ਮਿਲ ਜਾਂਦੀਆਂ ਨੇ। ਸਾਊਥ ਵਾਲੇ ਪਾਸੇ ਚੱਲ ਜਾਈਏ, ਨੌਰਥ ਈਸਟ ਵਾਲੇ ਪਾਸੇ ਚੱਲ ਜਾਈਏ ਤਾਂ ਬਹੁਤ ਦੇਖਣ ਨੂੰ ਮਿਲ ਜਾਂਦੀਆਂ। ਗਲੋਬਲੀ ਇਮਰਜ ਹੋ ਰਹੀ ਹੈ ਦੁਨੀਆ, ਇੱਕ ਵਿਲੇਜ ਬਣ ਰਹੀ ਹੈ, ਇੱਕ ਪਿੰਡ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇਸ ਦੇਸ਼ ਦੀ ਖੂਬਸੂਰਤੀ ਇਸ ਗੱਲ 'ਚ ਹੈ ਕਿ ਇੱਥੇ ਬਹੁਤ ਜ਼ਿਆਦਾ ਵਿਭਿੰਨਤਾ ਹੈ, ਭਾਸ਼ਾਵਾਂ ਨੂੰ ਲੈ ਕੇ, ਖਾਣ ਪੀਣ ਨੂੰ ਲੈ ਕੇ, ਜਾਂ ਇਹ ਕਹਿ ਲਓ ਵੀ ਭਾਰਤ ਅਜਿਹੀ ਮਾਲਾ ਜਿਹਦੇ ਵਿੱਚ ਹਰੇਕ ਤਰ੍ਹਾਂ ਦੇ ਮੋਤੀ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ, ਜਾਂ ਇਹੋ ਜਿਹੀ ਕਿਆਰੀ ਹੈ ਜਿੱਥੇ ਵੀ ਹਰੇਕ ਤਰ੍ਹਾਂ ਦਾ ਫੁੱਲ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲਦਾ। ਸ਼ਾਇਦ ਮੈਂ ਕਹਿੰਦਾ ਆਪਣੀ ਸੱਭਿਅਤਾ ਇਸੇ ਕਰਕੇ ਇੰਨੀ ਪੁਰਾਣੀ ਹੈ ਕਿ ਇੱਥੇ ਹਰੇਕ ਵਰਗ ਦਾ, ਹਰੇਕ ਵਰਨ ਦਾ ਲੋਕ ਨੇ ਜਿਹੜੇ ਐਗਜ਼ਿਸਟ ਕਰਦੇ ਨੇ। ਜਿਹੜੇ ਦੇਸ਼ ਕੇਵਲ ਇੱਕ ਵਰਗ ਦੇ ਜਾਂ ਇੱਕ ਧਰਮ 'ਤੇ ਆਧਾਰਿਤ ਨੇ ਉਹਨਾਂ ਦੇਸ਼ਾਂ ਦੀ ਆਪਾਂ ਜੇ ਹਾਲਤ ਦੇਖੀਏ ਤਾਂ ਉਹਨਾਂ ਦੀ ਹਾਲਤ ਕੋਈ ਖਾਸ ਵਧੀਆ ਨਹੀਂ ਹੈਗੀ। ਆਪਣੇ ਭਾਰਤ ਦੀ ਖੂਬਸੂਰਤੀ ਇਸੇ 'ਚ ਹੀ ਹੈ ਕਿ ਇੱਥੇ ਸਾਰੇ ਲੋਕ ਇਕੱਠੇ ਮਿਲ ਜੁਲ ਕੇ ਰਹਿੰਦੇ ਨੇ, ਬਿਨਾਂ ਕਿਸੇ ਵਖਰੇਵੇਂ ਤੋਂ, ਬਿਨਾਂ ਕਿਸੇ ਜਾਤ ਪਾਤ ਤੋਂ, ਬਿਨਾਂ ਕਿਸੇ ਧਰਮ ਦੇ ਵਿਰੋਧ ਤੋਂ, ਸਾਰੇ ਇੱਕ ਦੂਜੇ ਨਾਲ ਮਿਲ ਜੁਲ ਕੇ ਕੋ ਐਗਜ਼ਿਸਟ ਕਰਦੇ ਨੇ। ਆਪਣੇ ਦੇਸ਼ ਦੀ ਖੂਬਸੂਰਤੀ ਇਹੀ ਹੈ, ਕਮਿਊਨਲ ਹਾਰਮੋਨੀ ਹੈ ਇੱਥੇ ਜਿਹੜੀ ਹੈ ਉਹ ਬਹੁਤ ਜ਼ਿਆਦਾ ਐਗਜ਼ਿਸਟ ਕਰਦੀ ਹੈ। ਸ਼ਾਇਦ ਇਸੇ ਕਰਕੇ ਆਪਣਾ ਜਿਹੜਾ ਦੇਸ਼ ਹੈ ਬਹੁਤ ਮਹਾਨ ਹੈ।

0: ਅਲੀਸ਼ਾ, ਅੱਜ ਦਾ ਜਿਹੜਾ ਗੱਲਾਂ 'ਚੋਂ ਗੱਲ ਪ੍ਰੋਗਰਾਮ ਹੈ ਆਪਣੇ ਅੰਜਾਮ ਵੱਲ ਵੱਧ ਰਿਹਾ। ਤਕਰੀਬਨ ਆਪਣੇ ਕੋਲ ਇਸ ਪ੍ਰੋਗਰਾਮ ਦੇ 3 ਕੁ ਮਿੰਟ ਰਹਿ ਗਏ। ਜਾਂਦੇ ਜਾਂਦੇ ਤੁਸੀਂ ਕੀ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਸਰੋਤਿਆਂ ਨਾਲ?
1: ਮੈਂ ਤਾਂ ਇਹੀ ਕਹਿਣਾ ਚਾਹੂੰਗੀ ਕਿ ਜਿਹੜੀ ਬਾਇਓਡਾਇਵਰਸਿਟੀ ਹੈ, ਸਾਨੂੰ ਆਪਣੇ ਆਸ-ਪਾਸ ਇਨਸਾਨ ਨੂੰ ਆਪਣੇ ਆਸ-ਪਾਸ ਜੋ ਵੀ ਜੀਵ ਜੰਤੂ ਹੈਗੇ ਐ ਸਭ ਨੂੰ ਬਚਾ ਕੇ ਰੱਖਣ ਦੀ ਜ਼ਰੂਰਤ ਹੈ, ਕੋਐਗਜ਼ਿਸਟ ਕਰਨ ਦੀ ਜ਼ਰੂਰਤ ਹੈ।
0: ਜੀ
1: ਕਿਉਂਕਿ ਜੇ ਆਪਾਂ ਆਪਣੇ ਆਪ ਨੂੰ ਇੰਨਾ ਸੁਪੀਰੀਅਰ ਮੰਨਾਂਗੇ ਕਿ ਇਨਸਾਨ ਹੀ ਸਭ ਤੋਂ ਵੱਧ ਪਾਵਰਫੁੱਲ ਹੈ, ਇਨਸਾਨ 'ਚ ਹੀ ਸਭ ਤੋਂ ਵੱਧ ਜ਼ੋਰ ਹੈ ਅਤੇ ਇਨਸਾਨ ਹੀ ਸਭ ਤੋਂ ਵੱਧ ਕਾਬੀਲੀਅਤ ਰੱਖਦਾ ਹੈ ਇਸ ਧਰਤੀ 'ਤੇ ਜਿਉਣ ਦੀ ਜਾਂ ਸਰਵਾਈਵ ਕਰਨ ਦੀ, ਤਾਂ ਉਹ ਬਹੁਤ ਵੱਡਾ ਵਹਿਮ ਹੈ। ਜੇ ਅਸੀਂ ਕੋਐਗਜ਼ਿਸਟ ਕਰਾਂਗੇ ਆਪਣੇ ਆਸ-ਪਾਸ ਦੀਆਂ ਹੋਰ ਜੀਵ ਜੰਤੂਆਂ ਨਾਲ, ਤਾਂ ਹੀ ਜਿਹੜਾ ਸਰਵਾਈਵਲ ਹੈ ਉਹ ਪੋਸੀਬਲ ਹੈ।
0: ਜੀ, ਮੈਂ ਤਾਂ ਇਹ ਕਹੂੰਗਾ ਜਿਹੜੀ ਬਾਇਓਡਾਇਵਰਸਿਟੀ ਹੈ ਬਹੁਤ ਨਾਯਾਬ ਜਿਹੜਾ ਤੋਹਫ਼ਾ ਹੈ, ਇਹਨੂੰ ਬਚਾ ਕੇ ਰੱਖਣਾ ਚਾਹੀਦਾ। ਕੁਦਰਤ ਵੱਲੋਂ ਜਿਹੜਾ ਗਿਫਟ ਹੈ ਇਹਨੂੰ ਬਚਾ ਕੇ ਰੱਖਣਾ ਚਾਹੀਦਾ। ਇਸ ਬਾਇਓਡਾਇਵਰਸਿਟੀ ਨੂੰ ਸੰਜੋ ਕੇ ਰੱਖਣਾ ਬਹੁਤ ਜ਼ਰੂਰੀ ਹੈ। ਇਹ ਬਹੁਤ ਨਾਯਾਬ ਜਿਹੜਾ ਤੋਹਫ਼ਾ ਹੈ ਕੁਦਰਤ ਵੱਲੋਂ ਇਨਸਾਨ ਨੂੰ ਮਿਲਿਆ ਹੋਇਆ। ਇਨਸਾਨ ਨੂੰ ਇਹ ਦਿਮਾਗ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਕਿ ਉਹ ਸਰਵਸ਼ਕਤੀਮਾਨ ਹੈ।
1: ਜੀ
0: ਸਰਵਸ਼ਕਤੀਮਾਨ ਕੁਦਰਤ ਹੈ, ਕੁਦਰਤ ਜ਼ੋਰਾਵਰ ਹੈ। ਕੁਦਰਤ ਜਦੋਂ ਆਪਣੇ ਪੂਰੇ ਪ੍ਰਚੰਡ 'ਤੇ ਆਉਂਦੀ ਹੈ ਤਾਂ ਇਨਸਾਨ ਨੂੰ ਫਿਰ ਭੱਜਣਾ ਪੈ ਜਾਂਦੀਆਂ ਨੇ। ਸੋ ਇਹ ਚੀਜ਼ ਨੂੰ ਸਮਝਣਾ ਚਾਹੀਦਾ ਹੈ ਕਿ ਕੇਵਲ ਧਰਤੀ ਇਨਸਾਨ ਦੀ ਨਹੀਂ ਹੈਗੀ, ਸਾਰਿਆਂ ਨੂੰ ਕੋਐਗਜ਼ਿਸਟ ਕਰਨਾ ਚਾਹੀਦਾ, ਸਾਰਿਆਂ ਨੂੰ ਸਾਂਝੀ ਭਾਈਵਾਲਤਾ ਨਾਲ ਰਹਿਣਾ ਚਾਹੀਦਾ। ਇਹੀ ਅਸੀਂ ਉਦੇਸ਼ ਦੇਵਾਂਗੇ ਸਰੋਤਿਆਂ ਨੂੰ ਜਾਂਦੇ ਜਾਂਦੇ।
2: ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ।
3: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
2: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ। ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।

0: पता ना लगदा जे कलियां दे फुल बन के ना खिड़दे शिंगारां च संग जाना रंगां च रंग जाना कित्थों सी एह ढंग आउणा जे तितलियां दे खंभां च रंग ना मिलदे ख्वाबां नूं खंभ लाउंदे किवें कोयलां वांग असीं गाउंदे किवें जे परिंदियां लई आकाश ना हुंदा परछावें ने भी नाल नहीं सी चलना जे सूरज दा प्रकाश ना हुंदा ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ
1: ਐਫਐਮ ਬੈਂਡ 100.2 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਸਮਾਂ ਇਸ ਵੇਲੇ ਸ਼ਾਮ ਦੇ 5:30 ਹੋਏ ਨੇ ਪੇਸ਼ ਕਰ ਰਹੇ ਹਾਂ ਕਿਸਾਨ ਵੀਰਾਂ ਅਤੇ ਭੈਣਾਂ ਲਈ ਰੋਜ਼ਾਨਾ ਜਾਣਕਾਰੀ ਭਰਪੂਰ ਪ੍ਰੋਗਰਾਮ ਕਿਸਾਨ ਬਾਣੀ

0: ਪੇਸ਼ ਹੈ ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਲਈ ਸਾਡਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ।
1: ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਖੇਤੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।

0: ਕਿਸਾਨ ਵੀਰੋ ਅਤੇ ਭੈਣੋ, ਰਣਬੀਰ ਸਿੰਘ ਰਾਣਾ ਹਾਜ਼ਰ ਹੈ ਅੱਜ ਦਾ ਕਿਸਾਨ ਬਾਣੀ ਪ੍ਰੋਗਰਾਮ ਲੈ ਕੇ। ਕਿਸਾਨ ਵੀਰੋ, ਅਸੀਂ ਲਗਾਤਾਰ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਦੇ ਵਿੱਚ ਕੰਮ ਕਰ ਰਹੇ ਹਾਂ, ਪਰ ਬਹੁਤ ਸਾਰੇ ਕਿਸਾਨ ਐਸੇ ਵੀ ਨੇ ਜਿਹੜੇ ਸਬਜ਼ੀਆਂ ਦਾ ਕੰਮ ਕਰ ਰਹੇ ਨੇ। ਇਸ ਤੋਂ ਇਲਾਵਾ ਬਾਗਬਾਨੀ ਬਹੁਤ ਸਾਰੇ ਕਿਸਾਨ ਕਰ ਰਹੇ ਨੇ। ਸਹਾਇਕ ਧੰਦੇ ਅਪਣਾ ਕੇ ਬਹੁਤ ਸਾਰੇ ਕਿਸਾਨਾਂ ਨੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕੀਤਾ, ਆਪਣੇ ਘਰ ਦੇ ਹਾਲਾਤਾਂ ਨੂੰ ਸੁਧਾਰਿਆ, ਔਰ ਬਹੁਤ ਸਾਰੇ ਕਿਸਾਨ ਐਸੇ ਵੀ ਨੇ ਜਿਹੜੇ ਪ੍ਰੋਸੈਸਿੰਗ ਦਾ ਕੰਮ ਕਰਕੇ ਆਪਣੇ ਫਸਲੀ ਉਤਪਾਦਾਂ ਨੂੰ ਪ੍ਰੋਸੈਸ ਕਰਕੇ ਵੇਚਦੇ ਨੇ ਔਰ ਚੰਗਾ ਮੁਨਾਫਾ ਉਹ ਵੀ ਕਮਾ ਰਹੇ ਨੇ। ਅੱਜ ਅਸੀਂ ਇੱਕ ਐਸੇ ਅਗਾਂਹ ਵਧੂ ਕਿਸਾਨ ਨੂੰ ਸਾਡੇ ਪ੍ਰੋਗਰਾਮ ਦੇ ਵਿੱਚ ਸੱਦਾ ਦਿੱਤਾ ਜਿਹੜੇ ਕਿ ਨੌਜਵਾਨ ਕਿਸਾਨ ਨੇ। ਉਹਨਾਂ ਦਾ ਨਾਮ ਹੈ ਸਤਿੰਦਰ ਸਿੰਘ। ਸਤਿੰਦਰ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਜੀ।
0: ਸਤਿੰਦਰ ਜੀ, ਸਭ ਤੋਂ ਪਹਿਲਾਂ ਅਸੀਂ ਚਾਹਾਂਗੇ ਕਿ ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ ਅਤੇ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ?
1: ਹਾਂਜੀ, ਮੈਂ ਸਤਿੰਦਰ ਸਿੰਘ ਛੋਟੇ ਜਿਹੇ ਪਿੰਡ ਖੀਰਨੀਆਂ ਤੋਂ ਬਿਲੋਂਗ ਕਰਦਾ ਵਾਂ, ਜਿੱਥੇ ਤਕਰੀਬਨ 2 ਜਾਂ 3 ਕਿਸਾਨ ਨੇ ਜਿਹੜੇ ਔਰਗੈਨਿਕ ਖੇਤੀ ਨਾਲ ਜੁੜੇ ਆ ਅਤੇ ਇਸ ਦੇ ਨਾਲ ਹੋਰ ਵੀ ਲਾਹੇਵੰਦ ਧੰਦੇ ਕਰ ਰਹੇ ਆ।
0: ਸਤਿੰਦਰ ਜੀ, ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਜਿਹੜੇ ਇਸ ਕੰਮ ਦੇ ਵਿੱਚ ਤੁਹਾਡੀ ਸਹਾਇਤਾ ਕਰਦੇ ਨੇ?
1: ਪਰਿਵਾਰ ਦੇ ਵਿੱਚ ਮਾਤਾ ਜੀ ਅਤੇ ਉਸ ਤੋਂ ਬਾਅਦ ਮੇਰੇ ਮਿਸਿਜ ਅਤੇ 2 ਬੇਟੇ ਹੈਗੇ ਆ ਜੀ, ਅਤੇ ਜਿਹਦੇ ਵਿੱਚੋਂ ਮਾਤਾ ਜੀ ਅਤੇ ਮਿਸਿਜ ਜ਼ਰੂਰ ਮੇਰਾ ਹੱਥ ਵਟਾ ਰਹੇ ਆ। ਬੱਚੇ ਹਲੇ ਛੋਟੇ ਹੈਗੇ ਜੀ।
0: ਜੀ, ਬੱਚੇ ਪੜ੍ਹਦੇ ਨੇ?
1: ਬਿਲਕੁਲ ਜੀ।
0: ਸਤਿੰਦਰ ਜੀ, ਕਿੰਨੇ ਏਕੜ ਦੀ ਤੁਸੀਂ ਖੇਤੀ ਕਰ ਰਹੇ ਹੋ ਔਰ ਕੀ ਵਿਲੱਖਣਤਾ ਹੈ ਤੁਹਾਡੀ ਖੇਤੀ ਦੀ?
1: ਇਸ ਟਾਈਮ ਮੈਂ 5 ਏਕੜ ਦੇ ਕਰੀਬ ਕੁੱਲ ਖੇਤੀ ਕਰ ਰਿਹਾ ਵਾਂ, ਜਿਹਦੇ ਵਿੱਚੋਂ 4 ਏਕੜ ਮੇਰੀ ਆਪਣੀ ਜ਼ਮੀਨ ਹੈਗੀ ਆ ਤਕਰੀਬਨ, ਅਤੇ 1 ਕਿੱਲਾ ਮੇਰੇ ਕੋਲ ਠੇਕੇ 'ਤੇ ਹੈਗਾ, ਮੈਂ ਉਹ ਲਿਆ ਹੋਇਆ ਹੈਗਾ। ਕੋਈ ਵੀ ਬਿਜ਼ਨਸ ਆ ਜੀ, ਉਹਦੇ 'ਚ ਰਿਸਕ ਵੀ ਹੈਗੇ ਆ।
0: ਬਿਲਕੁਲ।
1: ਜਦੋਂ ਆਮ ਸਾਰੇ ਲੋਕਾਂ ਨੂੰ ਦੇਖਦੇ ਹਾਂ ਅਤੇ ਉਸ ਤਰ੍ਹਾਂ ਹੀ ਮੈਂ ਵੀ ਖੇਤੀ ਕਰ ਰਿਹਾ ਸੀਗਾ, ਫਿਰ ਮੈਂ ਖੇਤੀ ਨੂੰ ਇੱਕ ਨਵਾਂ ਮੋੜ ਦਿੱਤਾ ਜਿਹਦੇ ਵਿੱਚੋਂ ਸਾਨੂੰ KVK PAU ਅਤੇ ਕਾਫੀ ਸਾਰੀ ਅਫਸਰਾਂ ਦਾ ਸਹਿਯੋਗ ਰਿਹਾ, ਅਤੇ ਜੋ 2011-12 ਤੋਂ ਮੇਰੀ ਸ਼ੁਰੂ ਹੁੰਦੀ ਆ, ਜਿਸ ਵਿੱਚ ਮੈਂ ਬਾਸਮਤੀ ਨੂੰ ਕਾਫੀ ਰੁਝਾਨ ਦਿੱਤਾ, ਫਿਰ ਉਸ ਤੋਂ ਬਾਅਦ ਸਬਜ਼ੀਆਂ 'ਚ ਆਇਆ ਹੌਲੀ ਹੌਲੀ, ਮੈਨੂੰ ਬਾਸਮਤੀ ਦਾ ਕਾਫੀ ਵਧੀਆ ਰੇਟ ਮਿਲਿਆ, ਮੈਂ ਖੰਨਾ ਮੰਡੀ ਉਹਨੂੰ ਵੇਚਿਆ, ਫਿਰ ਸਬਜ਼ੀਆਂ 'ਚ ਆ ਗਏ ਜੀ। ਸਬਜ਼ੀਆਂ 'ਚ ਫਿਰ ਕਾਫੀ ਕੁਛ ਕਰਿਆ, ਖੀਰਾ ਲਗਾ ਲਿਆ ਜੀ, ਮਟਰ ਲਗਾ ਲਏ, ਖੁਦ ਕੜਾਈ ਕਰਨ ਲਈ ਅਤੇ ਉਹਨਾਂ ਨੂੰ ਖਾਦਾਂ ਤੋਂ ਬਾਹਰ ਕੱਢਿਆ ਖੇਤਾਂ ਨੂੰ। ਅਤੇ ਕਹਿਣ ਦਾ ਮਤਲਬ ਮੇਰੇ ਕੋਲ ਆਪਣੀਆਂ ਮੱਝਾਂ ਗਾਵਾਂ ਹੈ, ਫਾਰਮ ਹਾਊਸ ਨਾਲ ਹੀ ਸਾਰਾ ਕੁਛ ਉੱਥੇ ਹੀ ਹੈ, ਫਿਰ ਰੂੜੀ ਦੀ ਖਾਦ ਪਾਉਣੀ ਜੀ ਜਿਹਦੇ ਨਾਲ ਖੇਤ ਮੇਰੇ ਵਧੀਆ ਉਪਜਾਊ ਹੋਏ, ਅਤੇ ਫਿਰ ਮਿੱਟੀ ਦਾ ਵਧੀਆ ਟੈਸਟ ਟੁਸਟ ਕਰਾਉਂਦੇ ਰਹੇ ਹਰ ਸਾਲ, ਕਿਉਂਕਿ ਕਾਫੀ ਕਿਸਾਨ ਮਾਹਰ ਮੇਰੇ ਨਾਲ ਹੋਰ ਵੀ ਜੁੜੇ ਹੋਏ ਆ, ਜਿੱਥੋਂ ਸੇਧ ਲਈ ਉਸਨੂੰ ਅੱਗੇ ਵਧਾਇਆ ਜੀ। 12-13 'ਚ ਫਿਰ ਪ੍ਰੋਪਰਲੀ ਮੈਂ ਸਬਜ਼ੀਆਂ 'ਤੇ ਕਾਫੀ ਆ ਗਿਆ, ਮਤਲਬ 1 ਕਿੱਲਾ 2 ਕਿੱਲਾ 2.5 ਫਿਰ ਵਧਾਏ, ਕਦੇ ਕੋਈ ਸਬਜ਼ੀ ਬੀਜ ਲਈ, ਕਦੇ ਕੁਛ ਕਰ ਲਿਆ, ਫਿਰ ਮੰਡੀਕਰਨ ਆਪ ਕਰਿਆ ਜੀ ਉਹਦਾ।
0: ਸਤਿੰਦਰ ਜੀ, ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਕਿਸਾਨਾਂ ਦੇ ਨਾਲ ਗੱਲ ਕਰਦੇ ਹਾਂ ਜਾਂ ਕਿਸਾਨੀ ਪਰਿਵਾਰਾਂ ਦੇ ਵਿੱਚ ਅਸੀਂ ਦੇਖਦੇ ਹਾਂ, ਕਹਿ ਦਿੰਦੇ ਨੇ ਜੀ 1 ਜਣਾ ਮੈਂ ਘਰ ਦੇ ਵਿੱਚ ਇਕੱਲਾ ਕੰਮ ਕਰਨ ਵਾਲਾ, ਕੀ ਕੰਮ ਮੈਂ ਸਾਂਭਾਂ, ਮੱਝਾਂ ਦਾ ਵੀ ਕਰਨਾ, ਮੈਂ ਖੇਤੀ ਦਾ ਵੀ ਕਰਨਾ, ਮੈਂ ਸਬਜ਼ੀਆਂ ਦਾ ਵੀ ਕਰਾਂ, ਕਿ ਮੈਂ ਕੀ ਕਰਾਂ? ਤੁਸੀਂ ਇਸ ਸਾਰੇ ਕੰਮ ਨੂੰ ਕਿਵੇਂ ਮੈਨੇਜ ਕਰਦੇ ਹੋ?
1: ਦੇਖੋ ਜੀ, ਉਦਾਹਰਨ ਦੇ ਤੌਰ 'ਤੇ ਇੱਕ ਬੰਦਾ ਹੀ ਸਭ ਕੁਛ ਕਰ ਸਕਦਾ, ਜਿਵੇਂ ਤੁਸੀਂ ਚਾਹੇ ਰਾਜਨੀਤੀ 'ਚ ਲਾ ਲਓ, ਇੱਕ ਬੰਦਾ ਪੂਰੀ ਟੀਮ ਖੜੀ ਕਰ ਦਿੰਦਾ, ਚਾਹੇ ਤੁਸੀਂ ਬਿਜ਼ਨਸ 'ਚ ਲਾ ਲਓ, ਮੈਂ ਜ਼ਿਆਦਾ ਨਾਮ ਨਹੀਂ ਲੈਣਾ ਚਾਹੁੰਦਾ, ਕੋਈ ਗਰੁੱਪ ਲਗਾ ਲਓ, ਇੱਕ ਬੰਦਾ ਹੀ ਪੂਰੀ ਟੀਮ ਖੜੀ ਕਰ ਦਿੰਦਾ, ਚਲਾਉਣ ਵਾਲਾ ਇੱਕੋ ਹੀ ਆ, ਪਰ ਸਹਿਯੋਗ ਜ਼ਰੂਰ ਚਾਹੀਦਾ। ਇਸ ਲਈ ਦੇਖੋ ਜੀ, ਇਹਦੇ 'ਚ ਕੋਈ ਵੱਡੀ ਗੱਲ ਨਹੀਂ ਹੈ, ਮਿਹਨਤ ਜ਼ਰੂਰ ਕਰਨੀ ਪੈਂਦੀ ਹੈ, ਟਾਈਮ ਵੀ ਕੱਢਣਾ ਪੈਂਦਾ, 8 ਘੰਟੇ ਸੌਣ ਲਈ ਬਹੁਤ ਆ।
0: ਬਿਲਕੁਲ,
1: ਮੇਰੇ ਖਿਆਲ ਜੇ 6 ਵੀ ਕਰ ਲਓਗੇ ਤਾਂ ਕੋਈ ਵੱਡੀ ਗੱਲ ਨਹੀਂ,
0: ਕੋਈ ਫਰਕ ਨਹੀਂ,
1: ਕੋਈ ਫਰਕ ਨਹੀਂ ਪੈਂਦਾ, ਜਲਦੀ ਉੱਠਣਾ ਪਊਗਾ ਜੀ, ਟਾਈਮ ਨਾਲ ਸੌਣਾ ਪਊਗਾ, ਫਿਰ ਮੇਰੇ ਖਿਆਲ ਤੁਸੀਂ ਸਕਸੈਸਫੁਲ ਹੋ ਜੀ। ਅੱਛਾ, ਮਿਹਨਤ ਕਰਨ ਟਾਈਮ, ਸਟਾਰਟਿੰਗ ਟਾਈਮ ਤੁਸੀਂ ਜ਼ਿਆਦਾ ਐਫਰਟ ਕਰ ਲਓਗੇ, ਉਨੇ ਫਿਰ ਤੁਹਾਨੂੰ ਆਉਣ ਵਾਲੇ ਟਾਈਮ 'ਚ ਬਾਅਦ 'ਚ ਐਫਰਟ ਚੈੱਕ ਥੋੜ੍ਹੇ ਘਟਾ ਲਓਗੇ, ਲੈਵਲ 'ਤੇ ਚਲੀ ਜਾਓਗੇ ਤਾਂ ਠੀਕ ਹੈ।
0: ਪਹਿਲਾਂ ਸ਼ੁਰੂਆਤ ਦੇ ਵਿੱਚ ਮਿਹਨਤ ਜ਼ਰੂਰੀ ਹੈ?
1: ਬਿਲਕੁਲ ਜ਼ਰੂਰੀ ਹੈ ਜੀ, ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਰਿਸਕ ਵੀ ਬਹੁਤ ਆ ਜੀ।
0: ਸਤਿੰਦਰ ਜੀ, ਕਈ ਵਾਰ ਕੀ ਹੁੰਦਾ ਕਿ ਸਬਜ਼ੀਆਂ ਦੇ ਰੇਟ ਵਿੱਚ ਕਾਫੀ ਮੰਦਾ ਆ ਜਾਂਦਾ ਹੈ, ਔਰ ਜੇਕਰ ਇਸ ਤਰ੍ਹਾਂ ਦੀ ਸਥਿਤੀ ਆ ਜਾਂਦੀ ਹੈ ਫਿਰ ਉਸ ਤੋਂ ਬਾਅਦ ਵਾਲੀਆਂ 2 ਫਸਲਾਂ ਜੇਕਰ ਸਾਡੀਆਂ ਬਹੁਤ ਚੰਗੀਆਂ ਹੁੰਦੀਆਂ ਨੇ ਤਾਂ ਅਸੀਂ ਉਸ ਨੁਕਸਾਨ ਦੀ ਭਰਪਾਈ ਕਰ ਸਕਦੇ ਹਾਂ, ਇਸ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਆ ਜਾਂਦੀਆਂ ਨੇ?
1: ਬਿਲਕੁਲ, ਸਮੱਸਿਆ ਤਾਂ ਕਦੇ ਆ ਸਕਦੀ ਹੈ, ਪਰ ਜੇ ਤੁਸੀਂ ਉਸ ਚੀਜ਼ ਦਾ ਹੱਲ ਪਹਿਲਾਂ ਕੱਢ ਕੇ ਰੱਖ ਲਓ ਤਾਂ ਮੈਨੂੰ ਲੱਗਦਾ ਤੁਸੀਂ ਫੇਲ ਨਹੀਂ ਹੋ ਸਕਦੇ। ਤੁਸੀਂ 1 ਸਬਜ਼ੀ 'ਤੇ ਨਿਰਭਰ ਨਾ ਰਹੋ। ਜੇ ਸਾਨੂੰ ਲੱਗਦਾ ਵੀ 4 ਸਾਲ ਪਿਛਲੇ ਸਾਲ ਮਿਰਚ ਦਾ ਰੇਟ ਜ਼ਿਆਦਾ ਵਾ, ਇਸ ਵਾਰੀ ਘੱਟ ਹੋ ਰਿਹਾ, ਤਾਂ ਜ਼ਰੂਰੀ ਨਹੀਂ ਹੈ ਵੀ ਤੁਸੀਂ ਇਸ ਵਾਰੀ ਮਿਰਚ ਉਹ ਤੋਂ ਵੀ ਵੱਧ ਲਗਾ ਲਓ, ਉਹ ਵੀ ਲਗਾ ਲਓ, ਅਤੇ ਭਿੰਡੀ ਲਗਾ ਲਓ, ਨਾਲ ਕੋਈ ਹੋਰ ਬਤਾਊਂ ਦੀ ਤਿਆਰੀ ਕਰ ਲਓ ਅੱਗੇ, ਵੀ ਭਾਈ ਜੇ ਮੈਨੂੰ 1/2 ਕਿੱਲਾ ਮਿਰਚਾਂ ਤਾਂ ਵਾਹੁਣਾ ਪੈ ਗਿਆ ਤਾਂ ਮੇਰੇ ਕੋਲ ਬਤਾਊਂ ਦੀ ਪਨੀਰੀ ਆਪਣੀ ਤਿਆਰ ਹੋਵੇ। ਜ਼ਰੂਰੀ ਨਹੀਂ ਹੈ ਇੱਕ ਸਬਜ਼ੀ 'ਤੇ, ਜਦੋਂ 1 ਸਬਜ਼ੀ 'ਤੇ ਤੁਸੀਂ ਨਿਰਭਰ ਹੋ ਜਾਂਦੇ ਹੋ ਜਾਂ ਕੋਈ 1 ਫਸਲ 'ਤੇ ਨਿਰਭਰ ਹੋ ਜਾਂਦੇ ਹੋ, ਫਿਰ ਘਾਟਾ ਹੋ ਸਕਦਾ। ਜੇ ਤੁਸੀਂ ਵੱਖਰੀਆਂ ਵੱਖਰੀਆਂ ਸਬਜ਼ੀਆਂ ਬੀਜੋਗੇ ਫਿਰ ਮੈਨੂੰ ਲੱਗਦਾ ਘਾਟਾ ਨਹੀਂ ਹੋ ਸਕਦਾ, ਕਿਉਂਕਿ ਜੇ ਮੰਨ ਕੇ ਚਲੋ ਇਸ ਸਾਲ 120 ਰੁਪਏ ਭਿੰਡੀ ਵਿਕ ਰਹੀ ਹੈ ਤਾਂ ਹੋ ਸਕਦਾ ਅਗਲੇ ਸਾਲ 20 ਰੁਪਏ ਰਹਿ ਜਾਵੇ, ਪਰ ਜੇ ਤੁਸੀਂ ਉਸ ਚੀਜ਼ ਨੂੰ ਔਰਗੈਨਿਕ 'ਤੇ ਲੈ ਆਓ ਤਾਂ ਮੈਨੂੰ ਲੱਗਦਾ ਤੁਹਾਡੇ ਘਰੋਂ ਵੀ ਲੋਕ ਲੈ ਕੇ ਜਾਂਦੇ ਆ, ਲੱਗਦਾ ਨਹੀਂ ਮੇਰੇ ਕੋਲੋਂ ਲੈ ਕੇ ਵੀ ਜਾ ਰਹੇ ਨੇ।
0: ਅੱਛਾ, ਔਰਗੈਨਿਕ ਖੇਤੀ ਵਾਲੇ ਪਾਸੇ ਸਤਿੰਦਰ ਜੀ ਤੁਸੀਂ ਕਿਹੜੇ ਸਾਲ ਦੇ ਵਿੱਚ ਆਏ?
1: ਜਦੋਂ ਜੀ ਮੈਂ ਕਾਲਜ ਦੇ ਵਿੱਚ ਸ਼ੁਰੂਆਤੀ 2011 ਤੋਂ ਜੁਆਇਨ ਕਰਿਆ ਤਾਂ ਉਦੋਂ ਮੈਨੂੰ ਮਤਲਬ ਕਿ ਕਾਲਜ ਜਾ ਕੇ ਫਰੈਂਡ ਸਰਕਲ ਅਤੇ ਉੱਥੋਂ ਦੇ ਕਾਫੀ ਚੀਜ਼ਾਂ ਸਿੱਖਣ ਨੂੰ ਮਿਲੀਆਂ। ਫਿਰ ਕਿਉਂਕਿ ਸਕੂਲ ਤੱਕ ਤਾਂ ਇੰਨਾ ਜ਼ਿਆਦਾ ਨਹੀਂ ਪਤਾ ਲੱਗਦਾ,
0: ਬਿਲਕੁਲ
1: ਕਾਲਜ 'ਚ ਹੀ ਤੁਸੀਂ ਬਾਹਰ ਨਿਕਲਦੇ ਹੋ, ਜਦੋਂ ਤੁਸੀਂ ਉਸ ਦੁਨੀਆ 'ਚ ਜਾਂਦੇ ਹੋ ਤਾਂ ਤੁਹਾਨੂੰ ਮਾੜੇ ਲੋਕ ਵੀ ਮਿਲਦੇ ਆ, ਚੰਗੇ ਲੋਕ ਵੀ ਮਿਲਦੇ ਆ, ਉਹ ਤੁਸੀਂ ਦੇਖਣਾ ਤੁਸੀਂ ਕਿਸ ਚੀਜ਼ ਨੂੰ ਅਪਣਾਉਣਾ ਵਾ। ਅਤੇ ਉਸ ਟਾਈਮ ਅਸੀਂ ਆਲੂਆਂ ਦੀ ਖੇਤੀ ਕਰੀ, ਮਟਰ ਲਗਾਏ, ਫਿਰ ਉਸ ਟਾਈਮ ਮੈਂ ਖੁਦ ਆਲੂ ਜੱਟ ਮੰਡੀ ਦੇ ਵਿੱਚ ਬੈਠ ਕੇ ਵੇਚੇ ਹੋਏ ਆ ਜੀ।
0: ਤੁਸੀਂ ਆਪ ਖੁਦ ਜੀ
1: ਖੰਨੇ ਵੀਰਵਾਰ ਅਤੇ ਸੋਮਵਾਰ ਆਲੂ ਵੇਚਣੇ, ਵਿੱਚੋਂ ਟਾਈਮ ਕੱਢ ਕੇ ਪੜ੍ਹਾਈ ਦਾ ਵੀ ਕਰਨਾ, ਫਿਰ ਬਾਸਮਤੀ ਵੀ ਲਾਈ, ਮਤਲਬ ਜੋ ਜੋ ਕਾਫੀ ਚੀਜ਼ਾਂ ਲਗਾਈਆਂ
0: ਜੀ। ਕਾਲਜ ਟਾਈਮ ਦੇ ਵਿੱਚ ਬਹੁਤ ਘੱਟ ਸਟੂਡੈਂਟ ਐਸੇ ਹੁੰਦੇ ਨੇ, ਖਾਸ ਕਰ ਕਿਸਾਨੀ ਪਰਿਵਾਰ ਦੇ ਨਾਲ ਜੁੜੇ ਹੋਏ, ਜਿਹੜੇ ਖੁਦ ਸਬਜ਼ੀਆਂ ਨੂੰ ਵੇਚਦੇ ਨੇ। ਹਾਲਾਂਕਿ ਖੇਤੀਬਾੜੀ ਦੇ ਵਿੱਚ ਤਾਂ ਬਹੁਤ ਸਾਰੇ ਸਟੂਡੈਂਟ ਹੁੰਦੇ ਨੇ, ਵਿਦਿਆਰਥੀ ਹੁੰਦੇ ਨੇ, ਜਿਹੜੇ ਆਪਣੇ ਘਰਦਿਆਂ ਦਾ ਹੱਥ ਵਟਾਉਂਦੇ ਨੇ, ਪਰ ਆਪਣੀ ਸਬਜ਼ੀ ਨੂੰ ਜਾਂ ਆਪਣੇ ਉਤਪਾਦ ਨੂੰ ਖੁਦ ਆ ਕੇ ਮੰਡੀ ਦੇ ਵਿੱਚ ਵੇਚਣ ਵਾਲੇ ਬਹੁਤ ਘੱਟ ਹੁੰਦੇ ਨੇ। ਕਈ ਵਾਰੀ ਵਿਦਿਆਰਥੀ ਸੋਚਦੇ ਨੇ ਕਿ ਸਾਡੇ ਸਾਥੀ ਨੇ ਜਾਂ ਜਿਹੜੇ ਸਾਡੇ ਕਲਾਸਮੇਟ ਨੇ ਜਦੋਂ ਮੈਨੂੰ ਸਬਜ਼ੀ ਵੇਚਦੇ ਨੂੰ ਵੇਖਣਗੇ ਮੈਨੂੰ ਸ਼ਰਮ ਆਏਗੀ ਜਾਂ ਇਸ ਤਰ੍ਹਾਂ ਦਾ। ਤੁਹਾਨੂੰ ਨਹੀਂ ਲੱਗਿਆ, ਕੋਈ ਮਹਿਸੂਸ ਨਹੀਂ ਕੀਤਾ ਤੁਸੀਂ ਇਸ ਤਰ੍ਹਾਂ ਦਾ?
1: ਉਦੋਂ ਮੈਨੂੰ ਆਪਣਾ ਫਿਊਚਰ ਇਹ ਦੇਖ ਰਿਹਾ ਸੀ
0: ਜੀ
1: ਵੀ ਯਾਰ ਮੇਰੇ ਕੋਲ ਮੱਝਾਂ ਗਾਵਾਂ ਵੀ ਰੱਖੀਆਂ ਨੇ, ਦੁੱਧ ਵੀ ਆਪ ਕੱਢਣਾ ਪੈਂਦਾ, ਪੜ੍ਹਨਾ ਵੀ ਪੈਂਦਾ, ਜਾਣਾ ਵੀ ਆ, ਅਤੇ ਫਿਰ ਵਿੱਚੋਂ ਇਹ ਲੱਗਣਾ ਵੀ ਹੁਣ ਸਬਜ਼ੀ ਦਾ ਵੀ ਕਰ ਰਿਹਾ, ਚਾਰ ਪੈਸੇ ਆ ਰਹੇ ਆ, ਅਤੇ ਪੈਸੇ ਦੀ ਸਾਰੀ ਖੇਡ ਆ ਜੀ, ਤੁਹਾਨੂੰ ਗੁਜ਼ਾਰੇ ਵਾਸਤੇ ਮਾਇਆ ਤਾਂ ਜ਼ਰੂਰੀ ਹੈ ਨਾ।
0: ਬਿਲਕੁਲ, ਬਹੁਤ ਵਧੀਆ ਸੋਚ ਹੈ ਸਤਿੰਦਰ ਜੀ ਤੁਹਾਡੀ। ਹਾਲਾਂਕਿ ਉਸ ਉਮਰ ਦੇ ਵਿੱਚ ਜਦੋਂ ਕਾਲਜ ਦੇ ਵਿੱਚ ਇੱਕ ਬੱਚਾ ਪੜ੍ਹ ਰਿਹਾ ਹੁੰਦਾ ਹੈ ਉਦੋਂ ਉਸ ਨੂੰ ਸਿਰਫ ਆਪਣੇ ਕੱਪੜਿਆਂ ਦਾ, ਆਪਣੇ ਵਾਲਾਂ ਦੇ ਸਟਾਈਲ ਦਾ, ਇਹਨਾਂ ਚੀਜ਼ਾਂ ਦਾ ਖਿਆਲ ਜ਼ਿਆਦਾ ਹੁੰਦਾ। ਪੜ੍ਹਾਈ ਵਾਲੇ ਪਾਸੇ ਜਿਹੜੇ ਬੱਚੇ ਪੜ੍ਹਦੇ ਨੇ, ਚੰਗੇ ਨੰਬਰ ਹਾਸਲ ਕਰਦੇ ਨੇ, ਉਹ ਪੜ੍ਹਾਈ ਵਾਲੇ ਪਾਸੇ ਵੀ ਧਿਆਨ ਰੱਖਦੇ ਨੇ, ਪਰ ਪਿੰਡਾਂ ਵਾਲੇ ਜ਼ਿਆਦਾਤਰ ਬੱਚੇ ਕਿਸਾਨੀ ਪਰਿਵਾਰਾਂ ਦੇ ਨਾਲ ਜੁੜੇ ਹੋਏ, ਖਾਸ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਹੀ ਮੋਟਰਸਾਈਕਲਾਂ ਦੀ ਡਿਮਾਂਡ ਕਰਦੇ ਨੇ ਕਿ ਸਾਨੂੰ ਕਾਲਜ ਜਾਣ ਦੇ ਲਈ ਮੋਟਰਸਾਈਕਲ ਚਾਹੀਦਾ, ਸਾਨੂੰ ਕਾਰ ਚਾਹੀਦੀ ਅੱਜ ਦੇ ਟਾਈਮ ਦੇ ਵਿੱਚ ਤਾਂ। ਔਰ ਤੁਸੀਂ ਉਸ ਸਮੇਂ ਦੇ ਵਿੱਚ ਖੁਦ ਆਲੂ ਜਾ ਕੇ ਪੜ੍ਹਨ ਦੇ ਟਾਈਮ ਦੇ ਵਿੱਚ ਤੁਸੀਂ ਜਾ ਕੇ ਮੰਡੀ ਦੇ ਵਿੱਚ ਆਲੂ ਵੇਚੇ, ਬਹੁਤ ਵਧੀਆ ਕੰਮ ਤੁਸੀਂ ਕੀਤਾ। ਕਿਸਾਨੀ ਪਰਿਵਾਰਾਂ ਦੇ ਨਾਲ ਜੁੜੇ ਸਾਰੇ ਹੀ ਨੌਜਵਾਨਾਂ ਨੂੰ, ਖਾਸ ਕਰਕੇ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਕਹਿਣਾ ਚਾਹੁੰਦੇ ਹਾਂ ਕਿ ਉਹਦੇ ਵਿੱਚ ਕੋਈ ਸ਼ਰਮ ਨਹੀਂ ਮੰਨਣੀ ਚਾਹੀਦੀ ਸਾਨੂੰ। ਜਦੋਂ ਤੁਸੀਂ ਆਪਣਾ ਕੰਮ ਕਰਦੇ ਹੋ ਮੁਨਾਫਾ ਤੁਹਾਡਾ ਹੋਏਗਾ ਤਾਂ ਤੁਹਾਡੇ ਪਰਿਵਾਰ ਦੀ ਆਰਥਿਕਤਾ ਵੀ ਚੰਗੀ ਹੋਏਗੀ ਔਰ ਤੁਹਾਡਾ ਪਰਿਵਾਰ ਖੁਸ਼ਹਾਲ ਵੀ ਹੋਏਗਾ। ਅੱਛਾ ਸਤਿੰਦਰ ਜੀ, ਅਗਲੀ ਗੱਲ ਕਰਦੇ ਹਾਂ ਕਿ ਜਦੋਂ ਤੁਸੀਂ ਔਰਗੈਨਿਕ ਖੇਤੀ ਦੇ ਵਿੱਚ, ਹੁਣ ਤੁਸੀਂ ਬਾਸਮਤੀ ਦੀ ਗੱਲ ਕੀਤੀ, ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ, ਕਿਸ ਢੰਗ ਨਾਲ ਤੁਸੀਂ ਤਿਆਰੀਆਂ ਕਰਦੇ ਹੋ?
1: ਅਸੀਂ ਜੀ ਅੱਜ ਤੋਂ 7 ਸਾਲ ਪਹਿਲਾਂ ਸਿੱਧੀ ਬਿਜਾਈ, ਜਿਹਨੂੰ DSR ਜਿਹਨੂੰ ਲੋਕੀ ਸੁੱਕੀ ਬਿਜਾਈ ਵੀ ਕਹਿ ਦਿੰਦੇ ਆ ਪਿੰਡਾਂ 'ਚ,
0: ਬਿਲਕੁਲ
1: ਵੀ ਇਹਦਾ ਕੋਈ ਝਾੜ ਨਹੀਂ, ਇਹਦਾ ਨੁਕਸਾਨ ਹੀ ਆ। ਅਸੀਂ KVK ਨਾਲ ਸਮਰਾਲੇ ਨਾਲ ਮਿਲ ਕੇ, ਮਤਲਬ ਮਸ਼ੀਨਾਂ ਦੀ ਡਿਮਾਂਡ ਇੰਨੀ ਕਰਤੀ ਸੀ, ਸਾਨੂੰ ਬਾਹਰੋਂ ਮੰਗਾਉਣੀਆਂ ਪੈ ਗਈਆਂ ਆਪਣੇ ਏਰੀਏ ਦੇ ਵਿੱਚ, ਮਾਛੀਵਾੜਾ ਸਮਰਾਲਾ, ਬਹੁਤ ਸਿੱਧੀ ਬਿਜਾਈ ਹੋਈ। ਮਤਲਬ ਸਾਡੇ ਪਰਿਵਾਰ ਸਪੋਰਟ ਤਾਂ ਕਰ ਰਹੇ ਸੀ, ਕਿਤੇ ਨਾ ਕਿਤੇ ਉਹ ਇਹ ਵੀ ਸੋਚ ਰਹੇ ਸੀ ਵੀ ਯਾਰ ਇਹ ਆਮਦਨੀ ਕਰਦੇ ਕਰਦੇ ਕਿਤੇ ਨੁਕਸਾਨ ਹੀ ਨਾ ਕਰ ਦੇਣ, ਪਰ ਅਸੀਂ ਡਰੇ ਨਹੀਂ। ਮਤਲਬ ਇਸ ਚੀਜ਼ ਤੋਂ ਇਹੀ ਸਿੱਖਣ ਨੂੰ ਮਿਲਿਆ ਕਿ ਉਸ ਟਾਈਮ ਦੀ ਸਿੱਧੀ ਬਿਜਾਈ ਸਾਡਾ ਖਰਚਾ ਬਹੁਤ ਘਟਾ ਗਈ, ਸਾਨੂੰ ਆਮਦਨ ਤਾਂ ਹੋਈ, ਜੇ ਲੋਕਾਂ ਨਾਲੋਂ ਸਾਡਾ 2 ਕੁਇੰਟਲ ਝੋਨਾ ਘੱਟ ਜਾਂਦਾ ਸੀ ਸਾਡੇ ਖਰਚੇ ਵੀ ਘੱਟ ਜਾਂਦੇ ਸੀ, ਪਾਣੀ ਜਨਰੇਟਰ ਦਾ ਬਚ ਜਾਂਦਾ ਸੀ, ਜ਼ਰੂਰੀ ਨਹੀਂ ਹੈ ਹਰ ਸਾਲ ਬਰਸਾਤ ਹੀ ਹੋਵੇ, ਇਹ ਵੀ ਚੀਜ਼ਾਂ ਨਾਲ ਨੇ, ਅਤੇ ਉਹਨਾਂ ਕੁ ਸਾਡਾ ਉਹ ਪੂਰਾ ਹੋ ਜਾਂਦਾ ਸੀ ਅਤੇ ਜ਼ਿਆਦਾ ਹੀ ਫਾਇਦਾ ਹੋ ਜਾਂਦਾ ਸੀ। ਕੁਛ ਡਿਪਾਰਟਮੈਂਟਾਂ ਦੇ ਨਾਲ ਖੇਤੀਬਾੜੀ ਦੇ ਨਾਲ ਜੁੜ ਗਏ, ਉੱਥੋਂ ਕਾਫੀ ਕੁਛ ਸਿੱਖਣ ਨੂੰ ਮਿਲੇ ਆ, ਸਾਨੂੰ ਬੀਜ ਵੀ ਉਹਨਾਂ ਨੇ ਸਬਸਿਡੀ ਦੇ ਦੇਣੇ, ਕਈ ਵਾਰੀ ਕੋਈ ਹੋਰ ਸਹੂਲਤਾਂ ਵੀ ਦੇਣੀਆਂ, ਅਤੇ ਵਾਂਝੇ ਰਹਿ ਜਾਂਦੇ ਆ ਕਿਸਾਨ ਇਹਨਾਂ ਚੀਜ਼ਾਂ ਤੋਂ, ਕਿਉਂਕਿ ਉਹ ਉੱਥੇ ਕੁ ਤੱਕ ਹੀ ਰਹਿ ਜਾਂਦੇ ਆ, ਕਿਉਂਕਿ ਪ੍ਰਾਈਵੇਟ ਅਦਾਰਿਆਂ ਨਾਲ ਜੁੜ ਜਾਂਦੇ ਆ ਕਈ ਵਾਰੀ, ਉੱਥੋਂ ਪਤਾ ਹੀ ਨਹੀਂ ਦਵਾਈ ਕਿਹੜੀ ਲੈ ਕੇ ਆਉਣੀ ਆ, ਕਿਹੜਾ ਕੀ ਪਾਉਣਾ ਵਾ, ਅਤੇ ਪਰ ਉਹ ਚੱਕਰਾਂ ਦੇ ਵਿੱਚ ਅਸੀਂ ਖੇਤ ਜ਼ਿਆਦਾ ਖਰਾਬ ਕਰ ਲਏ, ਆਮਦਨ ਕਰਦੇ ਕਰਦਿਆਂ ਨੇ, ਅੱਜ ਸਾਨੂੰ ਹਾਲਾਤ ਦਿਖਦੇ ਹੀ ਆ ਜੀ, ਕੈਂਸਰ ਦਾ ਘਰ ਹੋ ਗਿਆ ਜੀ ਪੰਜਾਬ
0: ਜੀ। ਬਿਲਕੁਲ, ਲੋੜ ਵੀ ਹੈ ਸਾਨੂੰ ਕਿ ਹੁਣ ਅਸੀਂ ਤੁਹਾਡੇ ਵਾਂਗੂ ਜਿਹੜੇ ਬਹੁਤ ਹੀ ਵਧੀਆ ਕਿਸਾਨ ਨੇ, ਸੂਝਵਾਨ ਕਿਸਾਨ ਨੇ, ਜੈਵਿਕ ਖੇਤੀ ਕਰ ਰਹੇ ਨੇ, ਥੋੜ੍ਹੇ ਥੋੜ੍ਹੇ ਰਕਬੇ ਤੋਂ ਸ਼ੁਰੂ ਕਰਕੇ ਸਾਨੂੰ ਜੈਵਿਕ ਖੇਤੀ ਵਾਲੇ ਪਾਸੇ ਆਉਣ ਦੀ ਲੋੜ ਜ਼ਰੂਰ ਹੈ। ਜਦੋਂ ਜੈਵਿਕ ਖੇਤੀ ਆਪਾਂ ਸਤਿੰਦਰ ਜੀ ਕਰਦੇ ਹਾਂ, ਕੀ ਸਮੱਸਿਆਵਾਂ ਸਾਨੂੰ ਪਹਿਲਾਂ ਜਦੋਂ ਸ਼ੁਰੂਆਤ ਦੇ ਵਿੱਚ ਤੁਸੀਂ ਕੰਮ ਸ਼ੁਰੂ ਕੀਤਾ, ਕੀ ਸਮੱਸਿਆਵਾਂ ਕਿਸਾਨ ਨੂੰ ਆਉਂਦੀਆਂ ਨੇ?
1: ਸਭ ਤੋਂ ਪਹਿਲੀ ਗੱਲ ਤਾਂ ਜੀ ਦੇਖੋ, ਅਸੀਂ ਖੇਤ ਆਪਣੇ ਬਿਨਾਂ ਟੈਸਟ ਕਰਾਏ, ਮਿੱਟੀ ਬਿਨਾਂ ਚੈੱਕ ਕਰਾਏ, ਬਿਨਾਂ ਵਿਭਾਗ ਕੋਲ ਗਏ ਖੇਤੀ ਕਰ ਰਹੇ ਹਾਂ, ਜਿਹਦੇ ਵਿੱਚ ਸਾਨੂੰ ਪਤਾ ਹੀ ਨਹੀਂ ਸਾਡੇ ਖੇਤ ਦੇ ਵਿੱਚ DIP ਦੀ ਕਮੀ ਆ, ਜਾਂ ਅਸੀਂ ਕੀ ਵੱਧ ਪਾ ਦਿੱਤਾ, ਯੂਰੀਆ ਜ਼ਿਆਦਾ ਪਾਤਾ, ਕੋਈ ਕੈਲਸ਼ੀਅਮ ਚੈੱਕ ਕਰਾਇਆ ਨਹੀਂ, ਪਿਆਜ਼ਾਂ ਦੀ ਖੇਤੀ ਕਰਨ ਲੱਗ ਗਏ, ਸਾਨੂੰ ਇਹੀ ਨਹੀਂ ਪਤਾ ਕਿਹੜੀ ਫਸਲ ਨੂੰ ਕਿਹੜੇ ਖਾਦ ਦੀ ਜ਼ਰੂਰਤ ਹੈ, ਪਹਿਲੀ ਗੱਲ ਤਾਂ। ਜਿਹੜੇ ਔਰਗੈਨਿਕ ਖੇਤੀ ਤੋਂ ਬਿਨਾਂ ਵੀ ਖੇਤੀ ਕਰ ਰਹੇ ਆ, ਉਹ ਲੋੜ ਤੋਂ ਜ਼ਿਆਦਾ ਤੱਤ ਪਾ ਰਹੇ ਆ, ਜਿਹਦੀ ਲੋੜ ਉਹ ਪੂਰਾ ਨਹੀਂ ਹੋ ਰਿਹਾ, ਸਭ ਤੋਂ ਵੱਡੀ ਗੱਲ ਤਾਂ ਇਹ ਹੈ। ਪਰ ਜਦੋਂ ਸ਼ੁਰੂਆਤ ਕਰੀ, ਪਹਿਲਾਂ ਮਿੱਟੀ ਦੀ ਪਰਖ ਕਰਾਈ, ਜਦੋਂ ਪਰਖ ਹੋਈ ਪਤਾ ਲੱਗਿਆ ਵੀ ਤੱਤ ਤਾਂ ਸਾਰੇ ਪੂਰੇ ਹੈਗੇ ਆ, ਜਦੋਂ ਰੂੜੀ ਦੀ ਖਾਦ ਪਾਉਣੀ ਸ਼ੁਰੂ ਕਰੀ ਤਾਂ ਨਦੀਨ ਨਾਸ਼ਕ ਦੀ ਸਮੱਸਿਆ ਬੜੀ ਹੈ, ਉਹਦੇ ਲਈ ਫਿਰ ਸਬਜ਼ੀਆਂ 'ਤੇ ਆਏ ਤਾਂ ਮੋਸਟ ਆਫ ਗੁਡਾਈ ਤਾਂ ਹੋਣੀ ਹੋ ਜੀ, ਖਾਦ ਪਤਵਾਰ ਉਹ ਫਾਲਤੂ ਦੇ ਤੱਤ ਸੀਗੇ ਉਹ ਅਸੀਂ ਸੁੱਟੇ ਨਹੀਂ ਇੱਦਾਂ। ਉਹਦੇ ਲਈ ਵੀ ਅਸੀਂ ਰੂੜੀ ਦੇ ਨਾਲ ਹੀ ਟੋਆ ਬਣਾ ਕੇ ਉਹਨੂੰ ਦੱਬ ਕੇ ਉਹਦੇ ਤੋਂ ਵੀ ਅਸੀਂ ਖਾਦ ਬਣਾਈ,
2: ਜੋ ਵੀ ਖੇਤ ਦੇ ਵਿੱਚ
1: ਰਹਿਣ ਖੂਹ ਬਚਦਾ ਸੀ, ਜੋ ਵੀ ਸਾਨੂੰ ਲੱਗਦਾ ਸੀ ਵੀ ਇਹ ਜਾਲਣਾ ਵੀ ਹੈ ਨਹੀਂ ਕਿਉਂਕਿ ਅੱਗ ਤਾਂ ਕਦੇ ਲਗਾਈ ਹੈ ਨਹੀਂ। ਉਹਦਾ ਮੇਨ ਕਾਰਨ ਇਹ ਹੈ ਵੀ ਖੇਤ ਦੇ ਵਿੱਚ ਬਹੁਤ ਸਾਰੇ ਜੀਵ ਜੰਤੂ ਤੁਹਾਡੇ ਮਿੱਤਰ ਵੀ ਨੇ ਜਿਹਨਾਂ ਨੂੰ ਮਿੱਤਰ ਕੀੜੇ ਅਕਸਰ ਅਸੀਂ ਕਿਸਾਨ ਲੋਕ ਕਹਿੰਦੇ ਹਾਂ, ਇੱਕ ਕਾਰਨ ਇਹ ਵੀ ਸੀ। ਦੂਸਰਾ ਇਹ ਸੀ ਵੀ ਇਹਨੂੰ ਜਲਾ ਕੇ ਸਵਾਹ ਕਿਉਂ ਕਰਨਾ ਵਾ, ਇਹਨੂੰ ਰਾਖ ਕਿਉਂ ਕਰਨਾ, ਇਹ ਤੋਂ ਅਸੀਂ ਹੋਰ ਵੀ ਉਪਜਾਊ ਸ਼ਕਤੀ ਲੈ ਸਕਦੇ ਹਾਂ ਕਿਉਂਕਿ ਖੇਤ ਦੇ ਵਿੱਚੋਂ ਜਿਹੜੇ ਤੱਤ ਉਸ ਫਾਲਤੂ ਦਾ ਪੌਦਾ ਲੈ ਰਿਹਾ ਉਹਨੂੰ ਅਸੀਂ ਕੱਢ ਕੇ ਉਹ ਤੱਤ 'ਚੋਂ ਵਾਪਸ ਕੱਢਣੇ ਆ। ਉਹ ਕਿਵੇਂ ਕੱਢਣੇ ਉਹ ਸਾਨੂੰ ਮਾਹਿਰਾਂ ਨੇ ਦੱਸੇ, ਸਾਡੇ ਮਿੱਤਰਾਂ ਨੇ ਦੱਸੇ, ਜਿਹੜੇ ਅਫਸਰ ਦੋਸਤ ਸਾਹਿਬਾਨ ਬੈਠੇ ਆ ਸਾਰੇ, ਖੇਤੀਬਾੜੀ ਮਹਿਕਮਾ ਹੈ, ਅਤੇ ਉਹਨਾਂ ਤੋਂ ਲੈ ਕੇ ਉਹਦੇ ਤੋਂ ਵੀ ਅਸੀਂ ਖਾਦ ਤਿਆਰ ਕਰੀ। ਫਿਰ ਉਹ ਤੋਂ ਬਾਅਦ ਜਦੋਂ ਸਬਜ਼ੀਆਂ ਦੇ ਵਿੱਚ ਪਏ ਮੁਨਾਫਾ ਹੋਣ ਲੱਗਿਆ ਅਤੇ ਕਾਫੀ ਅੱਗੇ ਸਾਡੇ ਲੋਕ ਸਾਨੂੰ ਸਾਡੇ ਨਾਲ ਜੁੜੇ, ਉਹਨਾਂ ਨੂੰ ਸਾਡੀਆਂ ਚੀਜ਼ਾਂ ਚੰਗੀਆਂ ਲੱਗਣ ਲੱਗੀਆਂ, ਉਹ ਸਬਜ਼ੀ ਘਰ ਤੋਂ ਲੈ ਕੇ ਜਾਣ ਲੱਗ ਗਏ। ਪਹਿਲਾਂ ਅਸੀਂ ਮੰਡੀ ਜਾਂਦੇ ਸੀ, ਉੱਥੇ ਜਾ ਕੇ ਵੇਚਦੇ ਸੀ, ਹੁਣ ਉਹ ਘਰ ਤੋਂ ਵੀ ਲੈ ਜਾਂਦੇ ਆ। ਹੁਣ ਹੀ ਕਣਕ ਦਾ ਸੀਜ਼ਨ ਖਤਮ ਹੋਇਆ ਜੀ,
2: ਜੀ
1: ਕਣਕ ਮੇਰੇ ਤੋਂ ਪੂਰੀ ਨਹੀਂ ਹੁੰਦੀ, ਜੰਮੂ ਤੋਂ ਵੀ ਦੋਸਤ ਆ ਕੇ ਕਣਕ ਲੈ ਜਾਂਦੇ ਆ ਘਰ ਔਰਗੈਨਿਕ ਕਰਕੇ, ਅਤੇ ਜਿਹਦੇ ਜਿੱਥੇ ਕੋਈ ਟੈਸਟ ਵੀ ਕਰਾ ਸਕਦਾ ਵੀ ਇਹ ਕਣਕ ਵਾਕਈ ਔਰਗੈਨਿਕ ਹੈ ਜੀ। ਰੇਟ ਔਰਗੈਨਿਕ ਦਾ ਲੋਕ ਜ਼ਿਆਦਾ ਰੱਖਦੇ, ਅਸੀਂ ਉਹ ਤੋਂ ਘੱਟ ਵੀ ਦੇ ਰਹੇ ਹਾਂ। ਕੋਈ ਇਹ ਨਹੀਂ ਵੀ ਅਸੀਂ ਮੁਨਾਫਾ ਜ਼ਿਆਦਾ ਲੈਣਾ, ਕਿਤੇ ਨਾ ਕਿਤੇ ਭਾਈਚਾਰਾ ਵੀ ਦੇਖਣਾ ਪੈਂਦਾ, ਕੋਈ ਹੋਰ ਵੀ ਲੱਗੇ ਅੱਗੇ ਆ ਕੇ, ਕੋਈ ਹੋਰ ਵੀ ਜੁੜੇ,
2: ਬਿਲਕੁਲ
1: ਤੈਨੂੰ ਭਾਈ ਤੇਰੀ ਵੱਧ ਨੂੰ ਵੀ ਵੇਖ ਸਕਦੀ ਹੈ, ਤੂੰ ਸ਼ੁਰੂ ਕਰ।
2: ਸਤਿੰਦਰ ਜੀ, ਜਦੋਂ ਇੱਕ ਨੌਜਵਾਨ ਕਿਸਾਨ ਔਰਗੈਨਿਕ ਖੇਤੀ ਵਾਲੇ ਪਾਸੇ ਆਉਂਦਾ ਹੈ ਤਾਂ ਪਿੰਡ ਦੇ ਵਿੱਚ ਵੀ ਅਕਸਰ ਗੱਲਾਂ ਹੁੰਦੀਆਂ ਨੇ, ਔਰ ਜਿਹੜੇ ਸਾਡੇ ਗੁਆਂਢੀ ਕਿਸਾਨ ਹੁੰਦੇ ਨੇ ਉਹ ਵੀ ਗੱਲਾਂ ਕਰਦੇ ਨੇ ਕਿ ਇਹਦੇ ਖੇਤ ਦੇ ਵਿੱਚ ਤਾਂ ਕੁਛ ਹੋਈ ਨਹੀਂ, ਕਿਉਂਕਿ ਔਰਗੈਨਿਕ ਖੇਤੀ ਜਦੋਂ ਪਹਿਲੀ ਵਾਰ ਅਸੀਂ ਕਰਦੇ ਹਾਂ ਤਾਂ ਫਸਲ ਸਾਡੀ ਕਮਜ਼ੋਰ ਹੁੰਦੀ ਹੈ। ਗੱਲਾਂ ਹੁੰਦੀਆਂ ਨੇ ਕਿ ਇਸ ਦੇ ਵਿੱਚੋਂ ਤਾਂ ਕੁਛ ਹੋਣਾ ਨਹੀਂ, ਕੁਝ ਨਹੀਂ, ਤੈਨੂੰ ਬਚਣਾ ਕਿਉਂ ਇਸ ਪਾਸੇ ਆਇਆ, ਪਹਿਲਾਂ ਹੀ ਕਿਸਾਨਾਂ ਨੂੰ ਤਾਂ ਕੁਝ ਬਚ ਨਹੀਂ ਰਿਹਾ ਜਦੋਂ ਕਿ ਸਾਡਾ ਰਸਾਇਣਿਕ ਖਾਦਾਂ ਦੀ ਵਰਤੋਂ ਕਰਕੇ ਵੀ ਇੰਨਾ ਇੰਨਾ ਝਾੜ ਅਸੀਂ ਲੈ ਰਹੇ ਹਾਂ, ਫਿਰ ਵੀ ਕਿਸਾਨਾਂ ਨੂੰ ਕੁਝ ਨਹੀਂ ਬਚ ਰਿਹਾ। ਤੁਸੀਂ ਔਰਗੈਨਿਕ ਖੇਤੀ ਕੀਤੀ, ਗੱਲਾਂ ਹੋਈਆਂ ਹੋਣਗੀਆਂ ਪਿੰਡ ਦੇ ਵਿੱਚ ਵੀ, ਰਿਸ਼ਤੇਦਾਰਾਂ ਦੇ ਵਿੱਚ ਵੀ ਹੋਈਆਂ ਹੋਣਗੀਆਂ, ਤੁਸੀਂ ਕੀ ਸੋਚਿਆ ਕਿ ਇਸ ਪਾਸੇ ਮੈਨੂੰ ਹੁਣ ਆਉਣਾ ਚਾਹੀਦਾ?
1: ਸਭ ਤੋਂ ਵੱਡਾ ਕਾਰਨ ਆ ਜੀ, ਅਸਲ 'ਚ ਇਕੱਲੀ ਖੇਤੀ ਪੈਸੇ ਅਤੇ ਦਿਮਾਗ ਨਾਲ ਨਹੀਂ ਹੁੰਦੀ, ਸ਼ੌਂਕ ਵੀ ਜ਼ਰੂਰੀ ਆ।
2: ਬਿਲਕੁਲ,
1: ਜਦੋਂ ਬਚਪਨ ਦੇ ਵਿੱਚ ਮੈਨੂੰ ਪੌਦਿਆਂ ਦਾ ਬੜਾ ਸ਼ੌਂਕ ਸੀ ਅਤੇ ਜਿਵੇਂ ਆਮ ਆਪਣੇ ਘਰਾਂ ਦੇ ਵਿੱਚ ਫੁੱਲ ਬੂਟੇ ਹੁੰਦੇ ਆ ਉਹ ਲਗਾਉਣੇ ਵਧੀਆ ਲੱਗਣੇ, ਕਦੇ ਕੋਈ ਵਰਾਇਟੀ ਲਗਾਤੀ, ਕਦੇ ਕੋਈ ਨਰਸਰੀ ਤੋਂ ਲੈ ਆਏ, ਕੋਈ ਆਪ ਤਿਆਰ ਕਰ ਲਏ ਬੀਜ ਤੋਂ, ਅਤੇ ਉਸ ਚੀਜ਼ਾਂ ਤੋਂ ਸੇਧ ਮਿਲੀ, ਸ਼ੌਂਕ ਪਿਆ ਵੀ ਕਿਉਂ ਨਾ ਇਹਨੂੰ ਹੋਰ ਤਰੀਕੇ ਨਾਲ ਕਰਿਆ ਜਾਵੇ। ਦੇਖੋ ਕੋਈ ਵੀ ਬਿਜ਼ਨਸ ਆ ਘਾਟੇ ਵੀ ਹੋ ਜਾਂਦੇ ਆ, ਵਾਧੇ ਵੀ ਹੋ ਜਾਂਦੇ ਆ,
2: ਬਿਲਕੁਲ
1: ਕੋਈ ਇਹ ਵੱਡੀ ਗੱਲ ਨਹੀਂ ਹੈਗੀ, ਪਰ ਜਦੋਂ ਇਸ ਚੀਜ਼ ਨੂੰ ਮੈਂ ਵਧਾਇਆ ਤਾਂ ਮੈਨੂੰ ਕਦੇ ਕੋਈ ਘਾਟਾ ਪਿਆ ਨਹੀਂ। ਚਲੋ ਕੋਈ ਕੋਈ ਕਰੋਪੀ ਆ ਜਾਵੇ ਕੁਦਰਤ ਦੀ,
2: ਬਿਲਕੁਲ
1: ਕੋਈ ਬਰਸਾਤ ਜ਼ਿਆਦਾ ਹੋ ਗਈ ਹੈ ਜਾਂ ਕਈ ਵਾਰੀ ਕੋਈ ਹੋਰ ਸਮੱਸਿਆਵਾਂ ਆ ਜਾਣ, ਉਹ ਗੱਲ ਵੱਖਰੀ ਹੈ, ਪਰ ਉੱਦਾਂ ਰੂਟੀਨ ਦੇ ਵਿੱਚ ਮੈਨੂੰ ਤਾਂ ਬਹੁਤ ਲਾਹੇਵੰਦ ਰਿਹਾ ਕੰਮ। ਸ਼ੁਰੂਆਤੀ ਜ਼ਰੂਰ ਇੱਕ ਦੋ ਸਮੱਸਿਆਵਾਂ ਆਈਆਂ ਨੇ, ਅਤੇ ਖੀਰੇ ਦੀ ਖੇਤੀ ਕਰੀ, ਖੀਰੇ ਦਾ ਬਹੁਤ ਵਧੀਆ ਰੇਟ ਜਾ ਰਿਹਾ ਸੀ, ਇੱਕਦਮ ਰੇਟ ਘੱਟ ਗਿਆ ਜੀ ਬਾਅਦ ਵਿੱਚ, ਅਤੇ ਫਿਰ ਨਾਲ ਕੱਦੂਆਂ ਦਾ ਰੇਟ ਵੱਧ ਗਿਆ, ਉਨਾ ਕੁ ਉਹਨੇ ਸੰਭਾਲ ਲਿਆ। ਪੈਰਲਰ ਵੱਖਰੀਆਂ ਵੱਖਰੀਆਂ ਫਸਲਾਂ ਹੋਣ, ਤੁਸੀਂ ਇੱਕ ਫਸਲ 'ਤੇ ਨਿਰਭਰ ਨਾ ਹੋਵੋ। ਸਾਡੇ ਨੌਜਵਾਨਾਂ ਨੂੰ ਤਾਂ ਅਲਸੀ ਦਾ ਨਹੀਂ ਪਤਾ ਜੀ, ਮੈਂ ਇਕੱਲੀ ਕੋਈ ਇਸ 'ਤੇ ਨਹੀਂ, ਤੇਲ ਬੀਜ ਫਸਲਾਂ ਵੀ ਬੀਜੀਆਂ, ਅਤੇ ਸਭ ਤੋਂ ਵੱਡੀ ਗੱਲ ਮੈਂ ਕੋਈ ਮੱਝਾਂ ਦੇ ਲਈ ਦਾਣਾ ਫੱਕਾ ਜਾਂ ਚਾਰਾ ਕੋਈ ਬਾਹਰੋਂ ਲਿਆ ਹੀ ਨਹੀਂ
2: ਜੀ।
1: ਜਿਹਨੂੰ ਆਮ ਪਿੰਡਾਂ 'ਚ ਲੋਕ ਕਹਿ ਦਿੰਦੇ ਆ ਵੀ ਮੈਂ ਜੀ ਫਲਾਣੀ ਫੀਡ ਵਰਤਦਾ, ਮੈਂ ਤਾਂ ਜੀ ਆਹ ਦੁੱਧ ਵਧਾ ਰਹੀ ਆ ਕਰ ਰਿਹਾ, ਹੈ ਤਾਂ ਉਹ ਵੀ ਕੈਮੀਕਲ ਨੇ।
2: ਕਿੰਨੀਆਂ ਕੁ ਮੱਝਾਂ ਤੁਸੀਂ ਰੱਖੀਆਂ ਹੋਈਆਂ ਨੇ ਆਪਣੇ ਫਾਰਮ 'ਤੇ?
1: ਮੇਰੇ ਕੋਲ ਜੀ 18 to 20 ਮੱਝਾਂ ਐਵਰੇਜ ਰਹੀਆਂ ਨੇ, ਅਤੇ ਕਈ ਵਾਰੀ 5-7 ਵੇਚ ਲਈਆਂ, ਕੋਈ ਲੈ ਲਈਆਂ, ਕਿਉਂਕਿ ਇਹ 'ਚੋਂ ਵੀ ਕਾਫੀ ਮੁਨਾਫਾ ਹੈ। ਜੇ ਦੇਖਿਆ ਜਾਵੇ ਦੁੱਧ ਤਾਂ ਪੂਰਾ ਹੋ ਹੀ ਨਹੀਂ ਸਕਦਾ, ਨਕਲੀ ਹੀ ਪੂਰਾ ਹੋ ਰਿਹਾ ਜੇ ਅਸਲ ਮਾਇਨੇ ਦੇਖਿਆ ਜਾਵੇ। ਜੇ ਕੋਈ ਬੰਦਾ ਇਸ ਨਾਲ ਜੁੜਿਆ ਹੋਇਆ ਤਾਂ ਇੱਕ ਮੱਝ ਦੀ ਕੀਮਤ ਲੱਖਾਂ ਕਰੋੜਾਂ 'ਚ ਵੀ ਲਾ ਦਿੰਦਾ। ਜੇ ਚੰਗੀ ਨਸਲ ਤੁਸੀਂ ਤਿਆਰ ਕਰੋ, ਕੋਈ ਮੱਝ ਆ ਚਾਹੇ ਗਾਂ ਆ ਜਾਂ ਕੋਈ ਹੋਰ ਇਹਦੇ ਨਾਲ ਜੁੜੇ ਹੋਏ ਪਸ਼ੂ ਨੇ, ਤਾਂ ਤੁਸੀਂ ਉਹ ਵੀ ਇਹਦੇ ਨਾਲ ਜ਼ਰੂਰ ਕਰੋ, ਅਤੇ ਉਹਦੇ ਨਾਲ ਵੀ ਕਾਫੀ ਫਾਇਦਾ। ਕਿਉਂਕਿ ਮੈਂ ਕੋਈ ਜਿੰਨੀਆਂ ਫਸਲਾਂ ਨੇ ਮੈਂ ਆਪਣਾ ਘਰ ਦਾ ਸਾਰਾ ਦਾਣਾ ਤਿਆਰ ਕਰ ਰਿਹਾ, ਜੌਂ, ਕਣਕ, ਮੱਕੀ, ਉਹਦੇ ਵਿੱਚ ਮੇਰੇ ਸਰੋਂ ਵੀ ਥੋੜ੍ਹੀ ਬਹੁਤੀ ਨਾਲ ਰੱਖੀ ਦੀ ਹੈ, ਦਾਣਾ ਟੋਟਲੀ ਘਰ ਦਾ ਰੱਖੀ ਦਾ, ਤਾਰਾਂ ਮੀਰਾ ਹਾਲਿਓ ਇਹ ਛੋਟੀਆਂ ਚੀਜ਼ਾਂ ਨੇ, ਇਹ ਵੀ ਮੇਰੀਆਂ ਵਿੱਚ ਬੀਜੀਆਂ ਹੁੰਦੀਆਂ ਨੇ, ਅਤੇ ਸਭ ਤੋਂ ਵੱਡੀ ਗੱਲ ਇਹ ਆਪ ਵੱਢ ਕੇ ਥਰੈਸ਼ਰ ਨਾਲ ਕੱਢੀਆਂ ਹੋਈਆਂ ਨੇ।
2: ਅੱਛਾ,
1: ਥਰੈਸ਼ਰ ਅੱਜ ਕੱਲ੍ਹ ਲੱਭਦਾ ਹੈ ਨਹੀਂ ਜੀ,
2: ਬਿਲਕੁਲ
1: ਖੜੰਬਾ ਕਹਿੰਦਾ ਕੋਈ ਉਹਨੂੰ ਪਿੰਡਾਂ ਦੇ ਵਿੱਚ,
2: ਹਾਂਜੀ ਹਾਂਜੀ,
1: ਉਹ ਮਿਲਦਾ ਹੀ ਹੈ ਨਹੀਂ, ਕੰਬਾਈਨ ਤੋਂ ਜੀ 2 ਮਿੰਟ 'ਚ ਕੰਮ ਹੋ ਜਾਂਦਾ, ਐਂ ਨਹੀਂ ਪਤਾ ਉਹਦੇ ਫਾਇਦੇ ਨੁਕਸਾਨ ਕੀ ਨੇ ਜੀ, ਇਹਦੇ ਪਿੱਛੇ ਵੀ ਬਹੁਤ ਕਾਰਨ ਨੇ। ਕੋਈ ਔਰਗੈਨਿਕ ਖੇਤੀ ਇਹ ਨਹੀਂ ਆ ਜੀ, ਇਹਦੇ ਵਿੱਚ ਬਹੁਤ ਲੌਜਿਕ ਨੇ, ਬਹੁਤ ਚੀਜ਼ਾਂ ਨੇ, ਤੁਹਾਨੂੰ ਹਰ ਚੀਜ਼ ਮੈਂਟੇਨ ਕਰਨੀ ਪਊਗੀ।
2: ਨਹੀਂ ਸਤਿੰਦਰ ਜੀ, ਔਰਗੈਨਿਕ ਫਸਲ ਨੂੰ ਅਸੀਂ ਕੰਬਾਈਨ ਦੇ ਨਾਲ ਕਿਉਂ ਨਹੀਂ ਕਟਵਾ ਸਕਦੇ?
1: ਦੇਖੋ ਕੰਬਾਈਨ ਦੇ ਨਾਲ ਕਟਾ ਤਾਂ ਸਕਦੇ ਹਾਂ, ਪਰ ਜਿੱਥੇ ਕੁ ਤੱਕ ਮੈਨੂੰ ਲੱਗਦਾ, ਜਿੱਥੇ ਕੁ ਤੱਕ ਮਾਹਿਰਾਂ ਨੇ ਸਲਾਹ ਦਿੱਤੀ ਵੀ ਇਹਨੂੰ ਹੱਥੀਂ ਵੱਢੋ
2: ਜੀ,
1: ਜਦੋਂ ਤੁਸੀਂ ਉਹਨੂੰ ਹੱਥੀਂ ਵੱਢਦੇ ਹੋ, ਪਹਿਲੀ ਗੱਲ ਤਾਂ ਉਹ ਟਾਈਮ ਨਾਲ ਵੱਢ ਕੇ ਉਹ ਤਿਆਰ ਹੁੰਦੀ ਪੱਕਦੀ ਆ। ਇੱਕ ਤਾਂ ਕੰਬਾਈਨ ਨਾਲ ਤੁਸੀਂ ਦੇਖ ਲਿਆ ਵੀ ਯਾਰ ਹੁਣ ਪੱਕਣ ਜਿਹੀ ਵਾਲੀ ਹੋ ਗਈ, ਇਹਨੂੰ ਵੱਢ ਲਓ, ਕੋਈ ਦਾਣਾ ਵਿਚਾਰਾ ਸੁੱਕ ਤੇ ਉਹਦੀ ਤੂੜੀ ਵੀ ਸੰਭਾਲ ਸਕਦੇ ਹੋ ਤੁਸੀਂ ਕਣਕ ਦੀ, ਜਾਂ ਕੋਈ ਹੋਰ ਫਸਲਾਂ ਨੇ ਉਹ ਵੀ ਤੁਸੀਂ ਉਹ ਤੋਂ ਕੰਮ ਲੈ ਸਕਦੇ ਹੋ। ਤੇ ਦੂਸਰਾ ਉਹ ਟਾਈਮ ਨਾਲ ਫਿਰ 5-7 ਦਿਨ 'ਚ ਪੱਕਦੀ ਹੈ, ਫਿਰ ਜਦੋਂ ਉਹਨੂੰ ਤੁਸੀਂ ਥਰੈਸ਼ਰ ਨਾਲ ਕੱਢਦੇ ਹੋ ਤਾਂ ਉਹਦੇ ਵਿੱਚੋਂ ਕਿਸੇ ਹੋਰ ਕਿਸਾਨ ਵੀਰ ਦਾ ਕੋਈ ਦਾਣਾ ਤੁਹਾਡੇ ਕੋਲ ਨਹੀਂ ਆਊਗਾ
2: ਥਰੈਸ਼ਰ ਰਾਹੀਂ।
1: ਥਰੈਸ਼ਰ ਰਾਹੀਂ ਕੰਬਾਈਨ ਆ ਜਿਹੜੀ, ਮੈਂ ਇਹ ਨਹੀਂ ਕਹਿੰਦਾ ਜੇ ਉਹਨੂੰ ਵੀ ਤੁਸੀਂ ਚੰਗੀ ਤਰ੍ਹਾਂ ਕਰ ਲਓ ਸਾਫ਼ ਸਫਾਈ, ਪਰ ਉਹ ਹਰ ਕਿਸਾਨ ਨਹੀਂ ਕਰ ਸਕਦਾ। ਕੋਈ ਕੰਬਾਈਨ ਵਾਲੇ ਬੰਦੇ ਨੂੰ ਸੀਜ਼ਨ ਦਾ ਹੁੰਦਾ, ਉਹ ਇੱਕ ਦੇ ਉਹ ਵੱਢ ਕੇ ਆਇਆ, ਦੂਜੇ ਦੇ ਗਿਆ ਵੀ ਜਾਂ ਟਾਈਮ ਹੈ ਨਹੀਂ, ਫਟਾਫਟ ਟਰਾਲੀ ਲਿਆ ਪਾ ਕੇ ਮੰਡੀ ਸਿੱਟ ਦੀ, ਸਾਂਭੀ ਨਾ ਸਿੱਟ ਦੀ,
2: ਬਿਲਕੁਲ
1: ਇਹੀ ਸਾਡੀ ਚੀਜ਼ ਬਣੀ ਹੋਈ ਹੈ। ਪਰ ਸਾਂਭਣ ਲਈ ਸਾਨੂੰ ਢੰਗ ਤਰੀਕੇ ਨਾਲ ਚੱਲਣਾ ਪਊਗਾ। ਫਿਰ
2: ਮੰਡੀ ਦੇ ਵਿੱਚ ਫਸਲ ਨੂੰ ਸਿੱਟ ਕੇ ਨਹੀਂ ਆਉਣਾ, ਸਾਂਭ ਕੇ ਆਉਣਾ,
1: ਸਾਂਭ ਕੇ ਆਉਣਾ। ਪਰ ਮੈਨੂੰ ਲੱਗਦਾ ਵੀ ਜੇ ਕੋਈ ਸਫਲ ਕਿਸਾਨ ਆ ਉਹਨੂੰ ਮੰਡੀ ਜਾਣ ਦੀ ਵੀ ਲੋੜ ਨਹੀਂ। ਉਹਦੇ ਕੋਲ ਲੋ, ਦੇਖੋ ਜੀ ਕੋਈ ਵੀ ਚੀਜ਼ ਆ ਜੇ ਉਹਦੀ ਵੈਲਿਊ ਹੈ ਤਾਂ ਘਰ ਆ ਕੇ ਪਊਗੀ।
2: ਬਿਲਕੁਲ, ਤੁਸੀਂ ਆਪਣੀ ਚੀਜ਼ ਦੀ ਕੀਮਤ ਆਪ ਰੱਖ ਸਕਦੇ,
1: ਆਪ ਰੱਖ ਸਕਦੇ ਹੋ। ਐਮ ਐਸ ਪੀ ਹੋਣੀ ਚਾਹੀਦੀ ਹੈ ਹਰ ਚੀਜ਼ 'ਤੇ। ਚਲੋ ਸਰਕਾਰਾਂ ਦੀਆਂ ਅਤੇ ਕਿਸਾਨਾਂ ਦੀਆਂ ਇਹ ਮਸਲੇ ਤਾਂ ਹੈ ਨੇ, ਇਹ ਵੱਡੇ ਮਸਲੇ ਨੇ, ਇਸ 'ਤੇ ਮੈਂ ਨਹੀਂ ਬੋਲਣਾ ਚਾਹੁੰਦਾ, ਪਰ ਕੁਛ ਨਾ ਕੁਛ ਤੁਸੀਂ ਵੀ ਐਫਰਟ ਕਰ ਸਕਦੇ ਹੋ।
2: ਮੈਂ ਇਹੀ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਸੀ ਕਿ ਜਦੋਂ ਅਸੀਂ ਔਰਗੈਨਿਕ ਫਸਲ ਤਿਆਰ ਕਰ ਲੈਂਦੇ ਹਾਂ, ਜਾਂ ਤੁਸੀਂ ਆਪਣੇ ਫਾਰਮ ਦੇ ਉੱਤੇ ਜਿੱਦਾਂ ਤੁਸੀਂ ਚੌਲ ਤਿਆਰ ਕਰਦੇ ਹੋ, ਔਰਗੈਨਿਕ ਕਣਕ ਤਿਆਰ ਕਰਦੇ ਹੋ, ਸਬਜ਼ੀਆਂ ਤਿਆਰ ਕਰਦੇ ਹੋ, ਮੰਡੀ ਕਰਨ ਦੇ ਵਿੱਚ ਜਿਹੜੀ ਸਮੱਸਿਆ ਹੈ ਉਸ ਦੇ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ?
1: ਦੇਖੋ ਮੰਡੀ ਕਰਨ ਦੇ ਵਿੱਚ ਮੇਨ ਗੱਲ ਇਹ ਹੈਗੀ ਹੈ ਜੀ, ਜਦੋਂ ਤੁਹਾਨੂੰ ਇਸ ਚੀਜ਼ ਨੂੰ ਸਰਕਾਰ ਖੁਦ ਕਹਿੰਦੀ ਹੈ ਕਿ ਇਹ ਬੰਦੇ ਨੇ ਕਦੇ ਖੇਤ ਦੇ ਵਿੱਚ ਅੱਗ ਨਹੀਂ ਲਗਾਈ, ਇਹਨੂੰ ਅਸੀਂ ਸਨਮਾਨ ਕਰਿਆ ਵਾ, ਇਸ ਬੰਦੇ ਨੇ ਕਦੇ ਕੋਈ ਫਸਲ ਜਿਹੜੀ ਹੈ ਇਹ ਇਸ ਲਈ ਨਹੀਂ ਬੀਜੀ ਕਿ ਮੈਂ ਜ਼ਿਆਦਾ ਉਤਪਾਦਨ ਕਰਾਂ, ਇਸ ਲਈ ਬੀਜੀ ਹੈ ਕਿ ਮੈਂ ਜ਼ਿੰਦਗੀਆਂ ਬਚਾਵਾਂ। ਕਿਉਂਕਿ ਤੁਸੀਂ ਉਤਪਾਦਨ ਤਾਂ ਜ਼ਿਆਦਾ ਕਰ ਸਕਦੇ ਹੋ,
2: ਕੁਆਂਟਿਟੀ ਦੇ ਨਾਲੋਂ ਕੁਆਲਿਟੀ ਨੂੰ ਜ਼ਿਆਦਾ,
1: ਕੁਆਲਿਟੀ ਨੂੰ ਜ਼ਿਆਦਾ ਤੁਸੀਂ ਉਹ ਕਰੋ। ਜਿਹੜੀ ਕੁਆਲਿਟੀ ਹੈ ਉਹ ਸਿਹਤ ਸਭ ਤੋਂ ਪਹਿਲਾਂ ਜ਼ਰੂਰੀ ਹੈ।
2: ਬਿਲਕੁਲ,
1: ਇਸ ਦੇ ਮੱਦੇਨਜ਼ਰ ਤੁਸੀਂ ਦੇਖੋ 20 ਸਾਲ ਪਹਿਲਾਂ ਤੁਹਾਨੂੰ ਇੰਸ਼ੋਰੈਂਸ ਕੰਪਨੀਆਂ ਕੀ ਕਹਿੰਦੀਆਂ ਸੀ ਕਿ ਭਾਈ ਆਪਣੀ ਪਾਲਿਸੀ ਕਰਾ ਲਓ, ਆਪਣੀ ਕੋਈ LIC ਕਰਾ ਲਓ, ਕੋਈ ਇੰਸ਼ੋਰੈਂਸ ਕਰਾ ਲਓ, ਕੋਈ ਆਪਣਾ ਬੀਮਾ ਕਰਾ ਲਓ, ਕਿਉਂ ਕਹਿੰਦੀਆਂ ਸੀ? ਅਸੀਂ ਕੀ ਕਹਿੰਦੇ ਸੀ? ਇਹ ਤਾਂ ਯਾਰ ਸਾਨੂੰ ਮਾਰ ਕੇ ਰਾਜੀ ਨੇ, ਇਹ ਤਾਂ ਸਾਨੂੰ ਹਸਪਤਾਲਾਂ 'ਚ ਪਹੁੰਚਾ ਕੇ ਰਾਜੀ ਨੇ। ਪਰ ਅੱਜ ਉਹ ਤੁਸੀਂ ਹੋਸਪਿਟਲ ਦੇਖੋ, ਉਹ ਲਗਜ਼ਰੀ ਬਣ ਗਏ ਨਾ, ਉਹ 5-star ਬਣ ਗਏ ਨਾ।
2: ਬਿਲਕੁਲ,
1: ਕਿਉਂ ਬਣੇ? ਕਿਉਂਕਿ ਸਾਡੀ ਸਿਹਤ ਠੀਕ ਨਹੀਂ ਹੈ, ਸਾਨੂੰ ਹੋਸਪਿਟਲ ਜਾਣਾ ਪੈਂਦਾ ਵਾ, ਖਾਣ ਪੀਣ ਸਾਡਾ ਠੀਕ ਨਹੀਂ ਹੈ, ਅਤੇ ਇਸ ਲਈ ਇਸ ਚੀਜ਼ 'ਤੇ ਤਾਂ ਤੁਹਾਨੂੰ ਆਉਣਾ ਹੀ ਪੈਣਾ। ਇਸ ਲਈ ਕੁਆਲਿਟੀ ਜ਼ਰੂਰੀ ਹੈ, ਕੁਆਂਟਿਟੀ ਘਟਾ ਲਓ, ਕੁਆਲਿਟੀ 'ਤੇ ਆ ਜਾਓ। ਖਰੀਦਦਾਰ ਬਹੁਤ ਹੈਗੇ ਆ, ਇਹ 'ਚ ਕੋਈ ਸ਼ੱਕ ਨਹੀਂ। ਲੋਕ ਵਾਪਸ ਗੁੜ 'ਤੇ ਆ ਗਏ ਨੇ ਜੀ,
2: ਜੀ ਬਿਲਕੁਲ
1: ਆ ਰਹੇ ਆ ਨਾ, ਜ਼ਰੂਰਤ ਹੈ, ਪਰ ਉਹ ਗੁੜ ਬਣਿਆ ਕਿਵੇਂ ਆ, ਕਿੱਥੋਂ ਤਿਆਰ ਹੋਇਆ, ਇਹ ਚੀਜ਼ ਸਾਨੂੰ ਦੇਖਣੀ ਪਊਗੀ।
2: ਬਹੁਤ ਵਧੀਆ ਜਾਣਕਾਰੀ ਸਤਿੰਦਰ ਜੀ ਤੁਸੀਂ ਦਿੱਤੀ। ਔਰ ਜਦੋਂ ਅਸੀਂ ਔਰਗੈਨਿਕ ਖੇਤੀ ਦੀ ਸਤਿੰਦਰ ਜੀ ਗੱਲ ਕਰਦੇ ਹਾਂ, ਹੁਣ ਝੋਨੇ ਦਾ ਸੀਜ਼ਨ ਹੈ ਜਿਹੜਾ, ਉਸ ਦੇ ਵਿੱਚ ਤੁਸੀਂ ਬਾਸਮਤੀ ਦੀ ਕਾਸ਼ਤ ਕਰਦੇ ਹੋ, ਕਿਹੜੀਆਂ ਕਿਹੜੀਆਂ ਵਰਾਇਟੀਆਂ ਤੁਸੀਂ ਲਾਉਂਦੇ ਹੋ, ਕਿਸ ਢੰਗ ਦੇ ਨਾਲ ਫਿਰ ਉਹਨਾਂ ਨੂੰ ਸਾਂਭਦੇ ਹੋ ਅੱਗੇ?
1: ਦੇਖੋ ਜੀ, ਇਹਦੇ ਵਿੱਚ ਇਹ ਹੈਗਾ ਵਾ, ਹਰ ਸਾਲ ਸਾਡੀ ਜਿਹੜੀ ਪੰਜਾਬ ਸਰਕਾਰ ਆ ਜਾਂ ਸੈਂਟਰ ਦੇ ਵੀ ਮਹਿਕਮੇ ਨੇ, ਉਹ ਨਵੇਂ ਬੀਜ਼ ਲੈ ਕੇ ਆਉਂਦੀਆਂ ਨੇ, ਜਿਹਦੇ ਟ੍ਰਾਇਲ ਵੀ ਸਾਨੂੰ ਮਿਲ ਸਕਦੇ ਆ ਜੇ ਅਸੀਂ

0: ਉਸ ਲੈਵਲ ਤੇ ਐਫਰਟ ਕਰੀਏ। ਪਰ ਸਾਡੀ ਤਾਂ ਮੈਂਟੈਲਿਟੀ, ਸਾਡੀ ਸੋਚ ਹੀ ਇਹ ਹੋ ਗਈ ਆ ਵੀ ਅਸੀਂ ਪ੍ਰਾਈਵੇਟ ਦੁਕਾਨ ਤੇ ਜਾਣਾ, ਉੱਥੇ ਕਹਿਣਾ ਯਾਰ ਜਿਹੜਾ ਬੀਜ ਦਾ ਵੱਧ ਝਾੜ ਆ ਸਾਨੂੰ ਦੇ ਦੇ। ਅਸੀਂ ਇਹੀ ਕਰਦੇ ਆ ਨਾ ਅਕਸਰ,
1: ਬਿਲਕੁਲ।
0: ਅਸੀਂ ਇਹ ਚੀਜ਼ ਤਾਂ ਦੇਖਦੇ ਹੀ ਨਹੀਂ ਵੀ ਸਾਡੀਆਂ ਸਰਕਾਰਾਂ ਸਾਡੇ ਲਈ ਕਰਦੀਆਂ ਜ਼ਰੂਰ ਨੇ, ਇਹ 'ਚ ਕੋਈ ਸ਼ੱਕ ਨਹੀਂ ਹੈ, ਅਸੀਂ ਚਾਹੁੰਦੇ ਹੀ ਨਹੀਂ ਉਸ ਲੈਵਲ ਤੇ। ਜਦੋਂ ਤੁਹਾਨੂੰ ਤੁਹਾਡੀ ਸਰਕਾਰ ਕਹਿੰਦੀ ਆ ਵੀ ਅਸੀਂ ਨਵਾਂ ਬੀਜ ਲਾਂਚ ਕਰਿਆ, ਇਹਦਾ ਭਾਈ ਆ ਇਹਦੇ 'ਚ ਸੋਧ ਨੇ, ਆ ਇਹਦੇ ਫਾਇਦੇ ਆ, ਮੇਰੇ ਕੋਲ ਕਾਫੀ ਬੀਜ ਫਾਊਂਡੇਸ਼ਨ ਤੇ ਆਉਂਦੇ ਆ,
1: ਜੀ ਬਿਲਕੁਲ, ਮਾਹਰ
0: ਮੈਂ
1: ਨੇ ਜਿਹੜੇ ਬਹੁਤ
0: ਹਾਂ
1: ਮਿਹਨਤ
0: ਮਿਹਨਤ
1: ਕਰਦੇ
0: ਕਰਦੇ ਆ, ਜਦੋਂ ਫਾਊਂਡੇਸ਼ਨ ਤੇ ਮੇਰੇ ਕੋਲ ਆ ਜਾਂਦੇ ਆ, ਕੋਈ ਮੇਰੇ ਕੋਲ ਕਿੱਲੇ ਦਾ ਟ੍ਰਾਇਲ ਆ ਗਿਆ, ਕਈ ਵਾਰੀ ਕਨਾਲ ਦਾ ਵੀ ਆਉਂਦਾ, ਉਹ ਅਸੀਂ ਬੀਜਦੇ ਹਾਂ, ਫਿਰ ਅੱਗੇ ਸਾਡੇ ਤੋਂ ਯੂਨੀਵਰਸਿਟੀਆਂ ਬੀਜ ਵੀ ਲੈ ਕੇ ਜਾਂਦੀਆਂ ਨੇ, ਕਾਫੀ ਲੋਕ ਵੀ ਲੈਂਦੇ ਆ, ਕਈ ਵਾਰੀ ਯੂਨੀਵਰਸਿਟੀ ਵੀ ਲੈ ਕੇ ਜਾਂਦੀ ਆ ਵੀ ਇੰਨਾ ਤੁਹਾਡਾ ਭਾਈ ਸਰਟੀਫਾਈਡ ਆ, ਤੁਹਾਡਾ ਫਾਊਂਡੇਸ਼ਨ ਆ, ਇਹ ਸਾਨੂੰ ਹੀ ਦੇ ਦਿਓ, ਤਾਂ ਉਹਦੀ ਤੁਹਾਨੂੰ ਕੀਮਤ ਵੀ ਮਿਲਦੀ ਆ। ਇਹ ਤਾਂ ਤੁਸੀਂ ਦੇਖਣਾ ਵੀ ਉਸਨੂੰ ਕਿਸ ਲੈਵਲ ਤੇ ਲੈ ਕੇ ਜਾ ਸਕਦੇ ਹੋ।
1: ਕਿਹੜੀਆਂ ਕਿਹੜੀਆਂ ਵੈਰਾਈਟੀਆਂ ਦੀ ਤੁਸੀਂ ਇਸ ਵੇਲੇ ਕਾਸ਼ਤ ਕਰ ਰਹੇ ਹੋ ਜਿਹੜਾ ਹੁਣ ਸੀਜ਼ਨ ਆਉਣ ਵਾਲਾ ਹੈ?
0: ਹੁਣ ਸੀਜ਼ਨ ਆਉਣ ਵਾਲਾ, ਦੇਖੋ ਜੀ ਮੇਰੇ ਕੋਲ 11-21 ਦੀ ਬਰਸਾਤ ਵੀ ਹੋਊਗੀ, ਕਿਉਂਕਿ ਪਰਾਲੀ ਅਸੀਂ ਆਪਣੇ ਆਲੂਆਂ ਵਾਸਤੇ ਪਸ਼ੂਆਂ ਵਾਸਤੇ ਵੀ ਰੱਖਣੀ ਹੁੰਦੀ ਹੈ, ਅਤੇ ਸਾਨੂੰ ਕਿਤੇ ਨਾ ਜਾਣਾ ਪਵੇ, ਅਤੇ ਬਾਕੀ ਬਾਸਮਤੀ ਦੀਆਂ ਹੋਰ ਵੀ ਵਰਾਇਟੀਆਂ ਹੈਗੀਆਂ ਨੇ, ਉਹ ਵੀ ਅਸੀਂ ਬਿਜਾਈ ਕਰਦੇ ਹਾਂ ਸਮੇਂ ਸਮੇਂ 'ਤੇ ਦੇਖ ਕੇ ਜਿਵੇਂ ਸਾਨੂੰ ਮਾਹਿਰ ਸਲਾਹ ਦਿੰਦੇ ਆ। ਇਸ ਤੋਂ ਬਿਨਾਂ ਅਸੀਂ ਹੋਰ ਵੀ ਜਿੱਦਾਂ ਲੇਟ ਵੀ ਝੋਨਾ ਲਾਉਣਾ ਹੁੰਦਾ ਸਬਜ਼ੀ ਵਾਲੇ ਖੇਤ 'ਚ, ਅਤੇ ਪਹਿਲਾਂ ਤਾਂ ਅਸੀਂ ਕਦੇ ਸੋਚਿਆ ਹੀ ਹੈ ਨਹੀਂ, ਅਸੀਂ ਲਾਈਦਾ ਹੀ ਅਕਸਰ ਲੇਟ ਆ, ਪਾਣੀ ਵੀ ਬਚਾਉਣਾ ਜੀ,
1: ਕਾਹਲ ਨਹੀਂ ਕਰਨੀ, ਬਿਲਕੁਲ
0: ਕਾਹਲ ਕਰਨੀ ਨਹੀਂ, ਝਾੜ ਉੱਥੇ ਕੀ ਹੈ ਜੀ, ਕੋਈ ਜ਼ਿਆਦਾ ਫਰਕ ਨਹੀਂ ਪੈਂਦਾ, ਜਿਹੜੇ ਜ਼ਿਆਦਾ ਕਾਲੇ ਆ ਕਈ ਵਾਰੀ ਉਹ ਘਟਾ ਵੀ ਜਾਂਦੇ ਆ, ਕਿਉਂਕਿ ਇੱਕ ਤਾਂ ਉਹ ਗਰਮੀ ਦਾ ਟਾਈਮ ਹੁੰਦਾ ਸ਼ੁਰੂਆਤੀ, ਉਦੋਂ ਝੋਨਾ ਜਲਦੀ ਤੁਰਦਾ ਹੈ ਨਹੀਂ, ਇੱਕ ਆ ਪਹਿਲਾਂ ਜਾਂਦਾ ਜਦ ਨੂੰ ਬਾਰਿਸ਼ਾਂ ਦੇ ਦਿਨ ਹੁੰਦੇ ਆ।
1: ਜਦੋਂ ਸਤਿੰਦਰ ਜੀ ਔਰਗੈਨਿਕ ਖੇਤੀ ਦੀ ਅਸੀਂ ਗੱਲ ਕਰਦੇ ਹਾਂ, ਬਹੁਤ ਸਾਰੀਆਂ ਸਮੱਸਿਆਵਾਂ ਨੇ, ਨਦੀਨਾਂ ਦੀ ਸਮੱਸਿਆ ਹੈ, ਕੀਟ ਜਿਹੜੇ ਨੇ ਫਸਲ ਨੂੰ ਖਾਂਦੇ ਨੇ, ਸੁੰਡੀਆਂ ਨੇ, ਬਹੁਤ ਸਾਰੀਆਂ ਸਮੱਸਿਆਵਾਂ ਸਾਨੂੰ ਆਉਂਦੀਆਂ ਨੇ, ਫਿਰ ਸਾਨੂੰ ਸਪਰੇ ਦੀ ਵੀ ਲੋੜ ਪੈਂਦੀ ਹੈ। ਰਸਾਇਣਿਕ ਤੌਰ 'ਤੇ ਜਦੋਂ ਜਿਹੜੇ ਕਿਸਾਨ ਖੇਤੀ ਕਰਦੇ ਨੇ ਉਹ ਤਾਂ ਕਈ ਵਾਰੀ ਚਾਰ ਚਾਰ ਪੰਜ ਪੰਜ ਸਪਰੇਹਾਂ ਵਿੱਚ ਝੋਨੇ ਦੀ ਫਸਲ 'ਤੇ ਕਰ ਲੈਂਦੇ ਨੇ, ਤੁਸੀਂ ਫਿਰ ਆਪਣੀ ਫਸਲ ਨੂੰ ਕਿਵੇਂ ਸਾਂਭਦੇ ਹੋ ਜਦੋਂ ਇਸ ਤਰ੍ਹਾਂ ਦੀ ਕੋਈ ਸਮੱਸਿਆ ਤੁਹਾਨੂੰ ਸਾਹਮਣੇ ਆਉਂਦੀ ਹੈ?
0: ਉਹ ਤਾਂ ਜੀ ਖੇਤ 'ਚ ਫਸਲ ਰੱਖਦੀ ਨਹੀਂ, ਰੱਖਦੀ ਸਪਰੇ ਨੇ, ਅਸਲ ਦੇ ਵਿੱਚ ਇਹਦਾ ਹੱਲ ਤੁਹਾਡੇ ਘਰ ਤੋਂ ਸ਼ੁਰੂ ਹੁੰਦਾ। ਤੁਸੀਂ ਅਕਸਰ ਆਪਣੇ ਲੋਕਾਂ ਨੂੰ ਘਰਾਂ 'ਚ ਦੇਖਿਆ ਹੋਊਗਾ, ਉਹ ਗਮਲਿਆਂ 'ਚ ਵੀ ਬਹੁਤ ਸਾਰੀਆਂ ਬੇਲਾਂ ਉਗਾ ਲੈਂਦੇ ਆ।
1: ਹਾਂਜੀ ਹਾਂ,
0: ਅੱਜ ਕੱਲ੍ਹ ਤਾਂ ਨੈੱਟ 'ਤੇ ਯੂਟਿਊਬ 'ਤੇ ਅਤੇ ਉਹ ਤੁਹਾਡੇ ਰੀਲਾਂ 'ਚ ਵੀ ਅਕਸਰ ਤੁਸੀਂ ਦੇਖਦੇ ਹੋ ਕਿ ਇੱਕ ਬੰਦਾ ਕੋਈ ਪੁਰਾਣਾ ਡਰੰਮ ਲੈ ਕੇ, ਉਹਨੂੰ ਕਟਿੰਗ ਕਰਕੇ, ਕੋਈ ਗਮਲੇ ਵੱਡੇ ਲੈ ਕੇ, ਕੋਈ ਪਲਾਸਟਿਕ ਦੀ ਭਾਂਡੇ ਲੈ ਕੇ, ਕੁਛ ਨਾ ਕੁਛ ਕਰਕੇ, ਕੋਈ ਬੈਗ ਲੈ ਰਿਹਾ ਪੋਲੀਥਨ ਦੇ, ਉਹਦੇ ਵਿੱਚ ਸਬਜ਼ੀਆਂ ਉਗਾ ਰਿਹਾ, ਉਹ ਆਪਣੇ ਘਰ ਦੇ ਵਿੱਚ ਕਿੰਨੇ ਤੁਹਾਨੂੰ ਨੁਸਖੇ ਦੱਸ ਦਿੰਦਾ ਕਿ ਲਓ ਜੀ ਇਹਦੇ ਵਿੱਚ ਤੁਸੀਂ ਕੋਈ ਸਰਫ ਵਾਲਾ ਥੋੜ੍ਹਾ ਜਿਹਾ ਲੈ ਲਓ, ਹਾਲੇ ਸਰਫ ਵੀ ਕੈਮੀਕਲ ਆ, ਮੈਂ ਇਸ ਨੂੰ ਕਹਿਣਾ ਹੀ ਨਹੀਂ ਚਾਹੁੰਦਾ ਕਿਸਾਨ ਵੀਰਾਂ ਨੂੰ ਵੀ ਕੋਈ ਨਮਕ ਪਾ ਰਿਹਾ, ਕੋਈ ਕੁਛ ਕਰ ਰਿਹਾ, ਪਰ ਹੁਣ ਤਾਂ ਔਰਗੈਨਿਕ ਤੁਹਾਡੇ ਕੋਲ ਉਸ ਤਰ੍ਹਾਂ ਦੇ ਮਟੀਰੀਅਲ ਵੀ ਆ ਗਏ ਨੇ ਜਿਹਦੇ ਵਿੱਚ ਤੁਸੀਂ ਪਸ਼ੂ ਦਾ ਮਲਮੂਤਰ ਲੈ ਸਕਦੇ ਹੋ, ਕਲੀ ਲੈ ਸਕਦੇ ਹੋ ਪ੍ਰਾਣੀ, ਅਤੇ ਹੋਰ ਵੀ ਕਾਫੀ ਸਾਰੀਆਂ ਖਾਦਾਂ ਹੈਗੀਆਂ ਨੇ, ਗੱਲ ਲੰਬੀ ਚਲੇ ਜਾਏਗੀ, ਅਤੇ ਜਿਹਦੇ ਵਿੱਚ ਤੁਸੀਂ ਹੋਰ ਕਾਫੀ ਸਰੋਂ ਲੈ ਲਓ ਪ੍ਰਾਣੀ, ਉਹਦੀ ਖਲ ਲੈ ਲਓ, ਖਲ ਤੋਂ ਤੁਸੀਂ ਤਿਆਰ ਕਰ ਸਕਦੇ ਹੋ, ਕਿਉਂਕਿ ਇਹ ਜਿਹੜੀਆਂ ਬਿਮਾਰੀਆਂ ਨੇ ਇਹਦਾ ਹੱਲ ਵੀ ਉਸੇ ਚੀਜ਼ ਦੇ ਵਿੱਚ ਆ।
1: ਤੁਸੀਂ ਆਪਣੀ ਫਸਲ 'ਤੇ ਬਿਲਕੁਲ ਵੀ ਸਪਰੇਅ ਨਹੀਂ ਕਰਦੇ ਕਿਸੇ ਵੀ ਤਰ੍ਹਾਂ ਦੀ?
0: ਮੈਂ ਤਾਂ ਜੀ ਆਪਣੇ ਖੇਤ ਦੇ ਵਿੱਚ ਹਰੇ ਚਾਰੇ 'ਚ ਵੀ ਕੋਈ ਸਪਰੇਅ ਨਹੀਂ ਕਰਦਾ, ਇੱਕ ਇੱਕ ਬਾਹਰ ਕੱਟ ਜ਼ਰੂਰ ਲੈਂਦਾ ਹਰੇ ਚਾਰੇ ਦੀ, ਹੋ ਸਕਦਾ ਕਿਸਾਨ ਕੋਈ 5 ਲੈ ਲੈਂਦੇ ਹੁਣ, ਮੈਂ 4 ਲੈ ਲੈਂਦਾ ਹੋਵਾਂ, ਹੋ ਸਕਦਾ ਵੀ ਉਹਨਾਂ ਦੇ ਕੋਈ ਫਸਲ 8 ਇੰਚ ਦਾ ਹੋ ਜਾਂਦਾ ਹੋਵੇ, ਬਰਸੀਮ ਮੇਰਾ 6 ਇੰਚ ਦਾ ਹੋਵੇ, ਪਰ ਮੈਂ ਉੱਧਰ ਨੂੰ ਜਾਣਾ ਹੀ ਨਹੀਂ ਚਾਹੁੰਦਾ, ਫਰਕ ਜ਼ਰੂਰ 19 ਦਾ ਹੋ ਸਕਦਾ ਪਰ ਮੈਂ ਜਾਣਾ ਹੀ ਨਹੀਂ ਚਾਹੁੰਦਾ, ਤਾਂ ਮੇਰੀ ਤਾਂ ਸੋਚ ਹੀ ਇਹ ਆ, ਮੇਰੇ ਔਰੇ 'ਚ ਮੇਰੇ ਭਾਈਚਾਰੇ 'ਚ ਵੀ ਇਹੀ ਹੈ ਵੀ ਤੁਸੀਂ ਇੱਧਰ ਨੂੰ ਆਓ, ਅੱਜ ਨਹੀਂ ਕੱਲ੍ਹ ਤੁਹਾਨੂੰ ਮੁੜਨਾ ਪੈਣਾ, ਅਤੇ ਮੁੜ ਵੀ ਰਹੇ ਨੇ ਲੋਕ
1: ਜੀ। ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਕਿਸਾਨ ਨੇ ਹੋਰ ਜਿਹੜੇ ਤੁਹਾਨੂੰ ਦੇਖ ਕੇ ਇੱਦਾਂ ਦੇ ਕੰਮ ਸ਼ੁਰੂ, ਜਿਨ੍ਹਾਂ ਨੇ ਔਰਗੈਨਿਕ ਖੇਤੀ ਵਾਲੇ ਪਾਸੇ ਆਏ ਨੇ?
0: ਸਾਡੇ 2-3 ਕਿਸਾਨ ਤਾਂ ਹੈ ਜਿਹੜੇ ਇਸ ਨੂੰ ਕਰ ਰਹੇ ਆ, ਉਹ ਇਕੱਲੀ ਇਹੀ ਸਬਜ਼ੀਆਂ ਨਹੀਂ, ਮਤਲਬ ਧਨੀਆ ਵੀ ਬੀਜ ਰਿਹਾ, ਕੋਈ ਕਿਸਾਨ ਪਾਲਕ ਵੀ ਬੀਜ ਰਿਹਾ, ਹੋਰ ਸਬਜ਼ੀਆਂ ਵੀ ਲਾ ਰਹੇ ਆ, ਇਹ ਲਾਹੇਵੰਦ ਧੰਦੇ ਵਾਲੀ ਗੱਲ ਆ, ਨਾਲ ਕੋਈ ਬਚ ਗਈ ਤੁਹਾਡੇ ਕੋਲ ਸਬਜ਼ੀ ਤੁਸੀਂ ਪਸ਼ੂਆਂ ਨੂੰ ਵੀ ਪਾ ਸਕਦੇ ਹੋ, ਕੋਈ ਇਹੋ ਜਿਹੀ ਗੱਲ ਨਹੀਂ ਹੈ ਵੀ ਜ਼ਰੂਰੀ ਨਹੀਂ ਹੈ, ਅਤੇ ਇਸ ਤੋਂ ਬਿਨਾਂ ਜੀ 1-2 ਕਿਸਾਨ ਹੋਰ ਵੀ ਜੁੜੇ ਆ, ਅਤੇ ਉਹ ਹਲੇ ਥੋੜ੍ਹਾ ਥੋੜ੍ਹਾ ਕਰ ਰਹੇ ਆ, ਇਲਾਕੇ 'ਚ ਤਾਂ ਕਾਫੀ ਹੈਗੇ ਆ, ਕੋਈ ਇਹੋ ਜਿਹੀ ਗੱਲ ਨਹੀਂ, ਸਾਡੇ ਨਾਲ ਹੀ ਪਿੰਡ ਇੱਕ ਵਧੀਆ ਫਾਰਮ ਹੈਗਾ, ਅਤੇ ਉਹ ਪੂਰਾ ਫਾਰਮ ਹੀ ਔਰਗੈਨਿਕ, ਉਹਨਾਂ ਨੇ ਪੋਲੀ ਹਾਊਸ ਵੀ ਹੋਰ ਵੀ ਕਾਫੀ ਸ਼ੁਰੂ ਕਰਿਆ, ਅਤੇ ਬਾਕੀ ਸਾਡੇ ਫੂਡ ਪ੍ਰੋਸੈਸਿੰਗ ਦੀ ਯੂਨਿਟ ਵੀ ਲੱਗਣੀ ਹੈਗੀ ਆ, ਜਿਹਦੇ ਨਾਲ ਸਾਡੇ ਇਲਾਕੇ ਦੇ ਕਿਸਾਨਾਂ ਦਾ ਹੋਰ ਵੀ ਫਾਇਦਾ ਹੋ ਸਕਦਾ
1: ਜੀ। ਔਰਗੈਨਿਕ ਖੇਤੀ ਤੋਂ ਇਲਾਵਾ ਸਤਿੰਦਰ ਜੀ ਹੋਰ ਕਿਹੜੇ ਕੰਮਾਂ ਦੇ ਵਿੱਚ ਤੁਹਾਡੀ ਦਿਲਚਸਪੀ ਹੈ?
0: ਦੇਖੋ ਜੀ ਸ਼ੌਂਕ ਤਾਂ ਕਾਫੀ ਹੈਗੇ ਆ, ਅਤੇ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ, ਅਤੇ ਮੈਂ ਸ਼ੋਰਟ ਦੇ ਵਿੱਚ ਗੱਲ ਨੂੰ ਖਤਮ ਕਰਾਂ ਕਿ ਇੱਕ ਤਾਂ ਮੈਨੂੰ ਖੂਨਦਾਨ ਦਾ ਬੜਾ ਸ਼ੌਂਕ ਹੈ, ਇਹ ਵੀ ਕਾਲਜ ਤੋਂ ਹੀ ਪਿਆ
1: ਜੀ,
0: ਅਤੇ ਮੇਰਾ ਪਰਿਵਾਰ ਵੀ ਖੂਨਦਾਨੀ ਆ,
1: ਬਹੁਤ ਵਧੀਆ ਸ਼ੌਂਕ ਹੈ ਤੁਹਾਡਾ,
0: ਅਤੇ ਸਾਡੇ ਕਲੱਬ ਬਣਿਆ ਇੱਕ ਸਮਰਾਲੇ ਤੋਂ, ਇਹ ਸਰਕਾਰੀ ਕਲੱਬ ਹੈਗਾ, ਅਤੇ ਉਹਦਾ ਜ਼ਿਕਰ ਕਰਾਂ ਤਾਂ ਯੁਵਕ ਸੇਵਾਵਾਂ ਕਲੱਬ ਸਮਰਾਲਾ ਵਾ, ਅਤੇ ਕਲੱਬ ਪਿੰਡਾਂ 'ਚ ਵੀ ਸਰਕਾਰ ਨੇ ਬਣਾਏ ਹੋਏ ਆ, ਅਤੇ ਇਸ ਕਲੱਬ ਨੂੰ 9 ਵਾਰ ਤਾਂ ਸਰਕਾਰ ਨੇ ਸਟੇਟ ਬੋਰਡ ਦੇ ਕੇ ਹਲੇ ਸਰਕਾਰ ਦਾ 5ਵਾਂ ਸਾਲ ਹੈ, ਚਲੋ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ, ਦੁਬਾਰਾ ਫਿਰ

0: ਕੋਈ ਨਵੀਂ ਆਵੇ ਜਾਂ ਹੀ ਰਹੇ ਉਹ ਗੱਲ ਵੱਖਰੀ ਆ, ਪਰ ਸਾਨੂੰ ਸਰਕਾਰ ਫਿਰ ਇਸ ਵਾਰੀ ਸਨਮਾਨਿਤ ਕਰੂਗੀ। ਸਾਨੂੰ ਪਤਾ ਸੀ ਜੋ ਲੈਵਲ ਤੇ ਕੰਮ ਕਰ ਰਹੇ ਆ
1: ਜੀ, ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ ਸਤਿੰਦਰ ਜੀ। ਔਰ ਜਿਹੜਾ ਖੂਨਦਾਨ ਹੈ, ਮਹਾਨਦਾਨ ਇਸ ਨੂੰ ਗਿਣਿਆ ਜਾਂਦਾ, ਬਹੁਤ ਸਾਰੀਆਂ ਜ਼ਿੰਦਗੀਆਂ ਇਸ ਦੇ ਨਾਲ ਜੁੜੀਆਂ ਨੇ। ਹਾਲਾਂਕਿ ਇੱਕ ਤੰਦਰੁਸਤ ਵਿਅਕਤੀ ਨੂੰ ਕੋਈ ਫਰਕ ਨਹੀਂ ਪੈਂਦਾ ਖੂਨਦਾਨ ਕਰਨ ਦੇ ਨਾਲ,
0: ਬਿਲਕੁਲ ਜੀ।
1: ਔਰ ਬਹੁਤ ਸਾਰੀਆਂ ਜਿਹੜੀਆਂ ਜਾਨਾਂ ਨੇ, ਤੁਸੀਂ ਜਿਹੜੇ ਲੋੜਵੰਦ ਵਿਅਕਤੀ ਨੇ ਜਿਨ੍ਹਾਂ ਨੂੰ ਬਲੱਡ ਦੀ ਲੋੜ ਹੁੰਦੀ ਹੈ, ਬਲੱਡ ਡੋਨੇਟ ਕਰਕੇ ਤੁਸੀਂ ਇਸ ਤਰ੍ਹਾਂ ਦੇ ਪੁੰਨ ਦੇ ਕੰਮ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ। ਸਤਿੰਦਰ ਜੀ, ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ, ਔਰ ਇਸ ਲਈ ਤੁਹਾਨੂੰ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਕਿ ਤੁਹਾਨੂੰ ਸਟੇਟ ਅਵਾਰਡ ਮਿਲ ਚੁੱਕਿਆ, ਬਹੁਤ ਵਾਰ ਮਿਲ ਚੁੱਕਿਆ, ਔਰ ਅਗਲੀ ਵਾਰ ਵੀ ਤੁਹਾਡੀ ਜਿਹੜੀ ਸੰਸਥਾ ਹੈ, ਤੁਹਾਡਾ ਕਲੱਬ ਹੈ, ਇਸ ਤਰ੍ਹਾਂ ਦੇ ਕੰਮ ਕਰਦਾ ਰਹੇ, ਅਸੀਂ ਇਸ ਦੀ ਵੀ ਕਾਮਨਾ ਕਰਦੇ ਹਾਂ। ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਔਰ ਬਹੁਤ ਹੀ ਲਾਹੇਵੰਦ ਜਾਣਕਾਰੀ ਦਿੱਤੀ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪਰ ਅਖੀਰ ਦੇ ਵਿੱਚ ਅਸੀਂ ਤੁਹਾਡੇ ਤੋਂ ਇਹ ਜਾਣਨਾ ਜ਼ਰੂਰ ਚਾਹਾਂਗੇ ਕਿ ਜਿਹੜੇ ਕਿਸਾਨ, ਖਾਸ ਕਰਕੇ ਨੌਜਵਾਨ ਕਿਸਾਨ ਜਿਹੜੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਨੇ, ਬਾਹਰ ਵਾਲਿਆਂ ਨੂੰ ਕਿਸਾਨਾਂ ਦਾ ਬਹੁਤ ਰੁਝਾਨ ਹੈ, ਕਿਸਾਨੀ ਪਰਿਵਾਰਾਂ ਦੇ ਵਿੱਚ ਜਿਹੜੇ ਬੱਚੇ ਨੇ, ਕਿਵੇਂ ਕੰਮ ਸ਼ੁਰੂ ਕਰਨ, ਛੋਟੇ ਪੱਧਰ ਤੋਂ ਕਰਨ, ਕਿ ਉਹ ਆਪਣਾ ਜਿਹੜਾ ਕੰਮ ਹੈ ਇੱਥੇ ਹੀ ਸ਼ੁਰੂ ਕਰਕੇ ਚੰਗੇ ਤਰੀਕੇ ਨਾਲ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਜਿਹੜਾ ਕਰ ਸਕਣ।
0: ਦੇਖੋ ਜੀ, ਸਾਨੂੰ ਥੋੜ੍ਹੇ ਲੈਵਲ ਤੋਂ ਔਰਗੈਨਿਕ ਸ਼ੁਰੂ ਕਰਨਾ ਚਾਹੀਦਾ, ਇਕੱਠਾ ਨਹੀਂ ਕਰਨਾ ਚਾਹੀਦਾ, ਕਿਉਂਕਿ ਹਰੇਕ ਦੇ ਖੇਤ ਦੀ ਬਣਤਰ ਮਿੱਟੀ ਅਲੱਗ ਅਲੱਗ ਹੈ, ਅਤੇ ਦੂਸਰੀ ਗੱਲ ਕਈ ਕਿਸਾਨਾਂ ਦੇ ਖੇਤ ਨੀਵੇਂ ਆ, ਉੱਥੇ ਉਹ ਝੋਨੇ ਦੇ ਬਦਲ ਤੋਂ ਬਿਨਾਂ ਨਹੀਂ ਕਿਸੇ ਪਾਸੇ ਜਾ ਸਕਦੇ, ਕਾਫੀ ਚੀਜ਼ਾਂ ਹੁੰਦੀਆਂ ਨੇ। ਅਤੇ ਦੂਸਰਾ, ਪਰ ਉਹਦੇ ਨਾਲ ਤੁਸੀਂ ਬਾਕੀ ਲਾਹੇਵੰਦ ਧੰਦੇ ਜ਼ਰੂਰ ਅਪਣਾਓ। ਮੈਂ ਫਿਰ ਦੁਬਾਰਾ ਕਹਿ ਰਿਹਾ ਵੀ ਜਿਵੇਂ ਜਿਹੜੇ ਤੁਹਾਡੇ ਪਸ਼ੂ ਆ ਜਾਂ ਮੱਝਾਂ ਗਾਵਾਂ ਨੇ ਜਾਂ ਕੋਈ ਬੱਕਰੀ ਫਾਰਮ ਆ ਜਾਂ ਕੋਈ ਮੁਰਗੀ ਫਾਰਮ ਆ ਜਾਂ ਤੁਹਾਡੇ ਖੇਤ ਨੀਵੇਂ ਆ, ਥੋੜ੍ਹਾ ਬਹੁਤਾ ਮੱਛੀ ਪਾਲਣ ਕਰ ਲਓ, ਇਹ ਚੀਜ਼ਾਂ ਜ਼ਰੂਰੀ ਨੇ ਅਤੇ ਸਮੇਂ-ਸਮੇਂ ਤੇ ਇਹ ਵੱਧ ਰਿਹਾ, ਘੱਟ ਨਹੀਂ ਰਿਹਾ। ਹੁਣ ਤਾਂ ਯੂਨੀਵਰਸਿਟੀਆਂ ਸਾਡੀਆਂ ਕਿੰਨੀਆਂ ਪ੍ਰਾਈਵੇਟ ਵੀ ਆ ਗਈਆਂ, IIT ਆ ਗਈਆਂ, ਕਿੰਨਾ ਕੁਛ ਹੋ ਗਿਆ ਜੀ। ਰੋਪੜ IIT ਕਿੰਨਾ ਕੁਛ ਲੈ ਆਈ, ਉਹ ਇੱਕ ਐਪ ਤੋਂ ਹੀ ਤੁਹਾਡੀ ਫਸਲ ਦਾ ਦੱਸ ਰਹੀ ਹੈ ਵੀ ਇਹਦੇ 'ਚ ਕੀ ਘਾਟ ਆ। ਉਹਨਾਂ ਨੇ ਇੱਕ ਐਪ ਲਾਂਚ ਕਰਿਆ, ਉਹ ਐਪ ਤੋਂ ਹੀ ਦੱਸ ਰਹੀ ਹੈ ਵੀ ਇਹ ਫਸਲ ਦੇ ਵਿੱਚ ਪਾਣੀ ਦੀ ਘਾਟ ਆ, ਹਵਾ ਦੀ ਘਾਟ ਆ, ਧੁੱਪ ਦੀ ਕਮੀ ਆ ਜਾਂ ਕੋਈ ਤੱਤ ਦੀ ਕਮੀ ਆ। ਹੁਣ ਤਾਂ ਮੇਰੇ ਖਿਆਲ ਕੋਈ ਸਾਇੰਸ ਵੱਲੋਂ ਵੀ ਕਮੀ ਤਾਂ ਹੈ ਨਹੀਂ, ਕਮੀ ਸਾਡੇ 'ਚ ਹੀ ਆ। ਵੀ ਅਸੀਂ ਉਹ ਕਹਿੰਦੇ ਹਾਂ ਯਾਰ ਵੀ ਹੁਣ ਮੋਟਰ ਵੀ ਮਹਿਕਮਾ ਹੀ ਬੰਦ ਕਰ ਦੇਵੇ, ਉਹੀ ਚਲਾ ਦੇਵੇ, ਵੀ ਸਾਨੂੰ ਖੇਤ ਜਾਣਾ ਹੀ ਨਾ ਪਵੇ, ਸਾਡਾ ਨੌਕਰੀ ਰਿਹਾ ਪਾ ਦੇਵੇ, ਚਾਹੇ ਸਾਡੇ ਪਾ ਦੇਵੇ ਚਾਹੇ ਗੁਆਂਢੀਆਂ ਦੇ ਪਾ ਦੇਵੇ, ਪਰ ਫਸਲ ਸਾਡੇ ਵੱਧ ਹੋ ਜਾਵੇ।
1: ਜੀ ਬਿਲਕੁਲ, ਬਹੁਤ ਵਧੀਆ ਜਾਣਕਾਰੀ ਸਤਿੰਦਰ ਜੀ ਤੁਸੀਂ ਦਿੱਤੀ, ਔਰ ਉਮੀਦ ਕਰਦੇ ਹਾਂ ਕਿ ਤੁਹਾਡੇ ਵਰਗੇ ਨੌਜਵਾਨ ਕਿਸਾਨ, ਖਾਸ ਤੌਰ 'ਤੇ ਜਿਹੜੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ, ਖੇਤੀ ਦੇ ਵਿੱਚ ਵਿਭਿੰਨਤਾ ਕਰਨ ਦੀ ਸੋਚਣਗੇ, ਨਵੇਂ ਕੰਮ ਕਰਨ ਦੀ ਸੋਚਣਗੇ, ਸਹਾਇਕ ਧੰਦੇ ਅਪਣਾਉਣ ਬਾਰੇ ਸੋਚਣਗੇ, ਔਰ ਆਪਣੇ ਨਾਲ ਨਾਲ ਆਪਣੀ ਮਿੱਟੀ ਦੀ ਸਿਹਤ ਦਾ ਵੀ ਖਿਆਲ ਰੱਖਣਗੇ, ਆਪਣੇ ਆਲੇ ਦੁਆਲੇ ਦਾ ਵੀ ਖਿਆਲ ਰੱਖਣਗੇ, ਔਰ ਆਪਣੀ ਆਰਥਿਕਤਾ ਨੂੰ ਮਜ਼ਬੂਤ ਵੀ ਕਰਨਗੇ। ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਔਰ ਬਹੁਤ ਹੀ ਲਾਹੇਵੰਦ ਜਾਣਕਾਰੀ ਸਾਡੇ ਕਿਸਾਨਾਂ ਦੇ ਨਾਲ ਸਾਂਝੀ ਕੀਤੀ, ਬਹੁਤ ਬਹੁਤ ਸ਼ੁਕਰੀਆ।
0: ਧੰਨਵਾਦ ਬਹੁਤ ਬਹੁਤ।
1: ਕਿਸਾਨ ਵੀਰੋ, ਇਹ ਸਨ ਅਗਾਂਹ ਵਧੂ ਨੌਜਵਾਨ ਕਿਸਾਨ ਸਤਿੰਦਰ ਸਿੰਘ, ਜਿਹੜੇ ਕਿ ਜੈਵਿਕ ਖੇਤੀ ਤੋਂ ਚੰਗੀ ਆਮਦਨ ਲੈ ਰਹੇ ਨੇ। ਹੁਣ ਸਾਂਝਾ ਕਰਦੇ ਹਾਂ ਮੌਸਮ ਦਾ ਹਾਲ। ਕਿਸਾਨ ਵੀਰੋ, ਅੱਜ ਦਿਨ ਦਾ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਤੱਕ ਰਿਹਾ, ਰਾਤ ਨੂੰ ਘੱਟੋ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਤੱਕ ਰਹੇਗਾ। ਇਸੇ ਤਰ੍ਹਾਂ ਭਲਕੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਤੱਕ ਰਹੇਗਾ। ਆਉਣ ਵਾਲੇ 24 ਘੰਟਿਆਂ ਦੌਰਾਨ ਪਟਿਆਲਾ ਅਤੇ ਨਾਲ ਲੱਗਦੇ ਇਲਾਕਿਆਂ 'ਚ ਹਲਕੀ ਬੱਦਲਵਾਈ ਬਣੀ ਰਹੇਗੀ, ਕਈ ਥਾਵਾਂ 'ਤੇ ਤੇਜ਼ ਹਵਾ ਦੇ ਨਾਲ ਛਿੱਟੇ ਪੈਣ ਦਾ ਵੀ ਅਨੁਮਾਨ ਹੈ। ਇਹ ਸੀ ਮੌਸਮ ਦਾ ਹਾਲ। ਇਸ ਦੇ ਨਾਲ ਹੀ ਅੱਜ ਦਾ ਕਿਸਾਨ ਬਾਣੀ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਰਣਬੀਰ ਸਿੰਘ ਰਾਣਾ ਨੂੰ ਦਿਓ ਇਜਾਜ਼ਤ।

ਅੱਜ ਫਰਮਾਇਸ਼ੀ ਪ੍ਰੋਗਰਾਮ ਸਾਡੇ ਕੇਂਦਰ ਤੋਂ ਇਹਨਾਂ ਵੇਲਿਆਂ 'ਤੇ ਪ੍ਰਸਾਰਿਤ ਹੋਣਗੇ। 7:40 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਸ਼ਾਮ ਸੁਹਾਣੀ। ਇਹ ਪ੍ਰੋਗਰਾਮ ਸਜੀਵ ਫੋਨ ਇਨ ਹੁੰਦਾ, ਜਿਸ ਦੇ ਤਹਿਤ ਤੁਸੀਂ ਪੰਜਾਬੀ ਅਤੇ ਹਿੰਦੀ ਦੋਵੇਂ ਗੀਤਾਂ ਲਈ ਫਰਮਾਇਸ਼ ਕਰ ਸਕਦੇ ਹੋ। ਅਤੇ ਰਾਤ 10:02 'ਤੇ ਤੁਹਾਡੀ ਖਿਦਮਤ 'ਚ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਪੰਜਾਬੀ ਤੜਕਾ, ਜਿਸ 'ਚ ਵਟਸਐਪ 'ਤੇ ਆਧਾਰਿਤ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ।

ਰਾਤ 10:30 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਰਜਨੀਗੰਧਾ ਤੇ ਜਿਸ ਦੇ ਤਹਿਤ ਤੁਸੀਂ ਲੁਤਫ ਲਓਗੇ ਪੁਰਾਣੇ ਹਿੰਦੀ ਫਿਲਮੀ ਗੀਤ ਸੰਗੀਤ ਦਾ। ਇਹਨਾਂ ਪ੍ਰੋਗਰਾਮ ਤੋਂ ਇਲਾਵਾ ਖਬਰਾਂ ਦੇ ਬੁਲੇਟਿਨ ਇਹਨਾਂ ਵੇਲਿਆਂ ਤੇ ਹੁੰਦੇ ਨੇ। ਪੰਜਾਬੀ 'ਚ ਖਬਰਾਂ ਤੁਸੀਂ ਸੁਣੋਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 7:30 ਵਜੇ। ਰਾਤ 9:15 ਵਜੇ ਸਮਾਚਾਰ ਸੰਧਿਆ ਤਹਿਤ ਸਮਾਚਾਰ ਨਸ਼ਰ ਹੁੰਦੇ ਨੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਇਸ ਤੋਂ ਇਲਾਵਾ ਵੀ ਸਭਾ ਦੇ ਅਖੀਰ 'ਚ ਰਾਤ 11:00 ਵਜੇ ਹਿੰਦੀ 'ਚ ਅਤੇ 11:05 'ਤੇ ਅੰਗਰੇਜ਼ੀ 'ਚ ਖਬਰਾਂ ਹੋਣਗੀਆਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਇਸ ਸਾਡੇ ਕੇਂਦਰ ਤੋਂ ਅੱਜ ਪ੍ਰਸਾਰਿਤ ਹੋਣ ਵਾਲੇ ਕੁਝ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦੀ ਸਮਾਂ ਸਾਰਣੀ।

ਕੁਝ ਦੇਸ਼ ਪਿਆਰ ਦੇ ਗੀਤ ਸੁਣਦੇ ਹਾਂ। ਪਹਿਲਾ ਦੇਸ਼ ਪਿਆਰ ਦਾ ਗੀਤ ਹੈ ਏਕ ਭਾਰਤ ਸ਼੍ਰੇਸ਼ਠ ਭਾਰਤ, ਆਵਾਜ਼ਾਂ ਸ਼ੰਕਰ ਮਹਾਦੇਵਨ, ਸੋਨੂ ਨਿਗਮ ਅਤੇ ਸਾਥੀਆਂ ਦੀਆਂ।

ਫਿਲਮ ਕਰਮਾ 'ਚੋਂ ਤੁਸੀਂ ਕਵਿਤਾ ਕ੍ਰਿਸ਼ਨ ਮੂਰਤੀ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ ਦੇਸ਼ ਪਿਆਰ ਦਾ ਗੀਤ ਸੁਣ ਰਹੇ ਸੀ। 100.2 ਮੈਗਾਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। 6:20 ਹੋਣ ਵਾਲੇ ਨੇ। ਹੁਣ ਰੁੱਖ ਕਰਦੇ ਹਾਂ ਸਾਡੇ ਜਲੰਧਰ ਕੇਂਦਰ ਦਾ ਪ੍ਰਾਦੇਸ਼ਿਕ ਖਬਰਾਂ ਲਈ।

0: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ 0 ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ 0 ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ।
1: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ.gov.in।
2: ਹਰ ਘਰ ਸੂਰਿਆ ਘਰ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੰਜਾਬ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੇਸ਼ ਭਰ ਦੇ ਸਕੂਲਾਂ ਤੇ ਹੋਰ ਸੰਵੇਦਨਸ਼ੀਲ ਸਥਾਨਾਂ ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿੱਚ ਸ਼ਾਮਿਲ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਦੀ ਆਖਰੀ ਤਰੀਕ ਇੱਕ ਦਿਨ ਵਧਾ ਕੇ 24 ਮਈ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਏਸ਼ੀਆਈ ਹਾਕੀ ਚੈਂਪੀਅਨਸ ਟਰਾਫੀ ਸੰਬੰਧੀ ਮੀਟਿੰਗ ਵਿੱਚ ਟੂਰਨਾਮੈਂਟ ਲਈ ਹਰ ਸੰਭਵ ਸਹੂਲਤ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮਲੋਟ ਸੜਕ ਤੇ ਬਣਨ ਵਾਲੇ ਪੱਕੇ ਖਾਲਿਆਂ ਦਾ ਨੀਂਹ ਪੱਥਰ ਰੱਖਿਆ ਤੇ IIT ਰੋਪੜ ਵੱਲੋਂ ਅਜੀਵਾ ਸੰਗਮ ਪੜਾਅ 6 ਤਹਿਤ ਪੰਜਾਬ ਵਫਦ ਨੂੰ ਬਿਹਾਰ ਲਈ ਰਵਾਨਾ ਕੀਤਾ ਗਿਆ। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਪੁਲਿਸ ਨੇ ਦੇਸ਼ ਭਰ ਦੇ ਸਕੂਲਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿੱਚ ਸ਼ਾਮਿਲ ਇੱਕ ਨੈਟਵਰਕ ਦਾ ਪਰਦਾਫਾਸ਼ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਬੰਗਲਾਦੇਸ਼ ਅਤੇ ਪਾਕਿਸਤਾਨ ਸਥਿਤ ਵਿਅਕਤੀ ਇਸ ਨੈਟਵਰਕ ਦਾ ਹਿੱਸਾ ਸਨ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੱਤੀ ਹੈ ਕਿ ਮੁੱਖ ਮੁਲਜ਼ਮ ਸੌਰਭ ਵਿਸ਼ਵਾਸ ਉਫ ਮਾਈਕਲ, ਜੋ ਕਿ ਬੰਗਲਾਦੇਸ਼ ਤੋਂ ਆਇਆ ਸੀ, ਨੂੰ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼੍ਰੀ ਭੁੱਲਰ ਨੇ ਕਿਹਾ ਕਿ ਕਿਉਂਕਿ ਅੰਤਰਰਾਸ਼ਟਰੀ ਸੰਬੰਧ ਨੇ, ਇਸ ਲਈ ਇੰਟਰਪੋਲ ਤੋਂ ਵੀ ਮਦਦ ਮੰਗੀ ਗਈ ਹੈ। ਸਾਈਬਰ ਕ੍ਰਾਈਮ ਵਿਰੋਧੀ ਟੀਮ ਵੱਲੋਂ ਕੀਤੀ ਗਈ ਜਾਂਚ ਤੋਂ ਪਤਾ ਲੱਗਿਆ ਕਿ ਉਹ ਵੱਖ ਵੱਖ ਫੇਸਬੁੱਕ ਗਰੁੱਪਸ ਰਾਹੀਂ ਈਮੇਲ ਖਾਤਿਆਂ ਦੀ ਖਰੀਦੋ ਫਰੋਖਤ ਕਰਦਾ ਸੀ। ਕਰੀਬ 300 ਜੀਮੇਲ ਖਾਤੇ ਹਾਸਲ ਕੀਤੇ ਗਏ ਨੇ, ਜਿਨ੍ਹਾਂ ਵਿੱਚੋਂ 219 ਖਾਤੇ ਬੰਗਲਾਦੇਸ਼ ਸਥਿਤ ਇੱਕ ਵਿਅਕਤੀ ਨੂੰ ਵੇਚੇ ਗਏ ਸਨ। ਇਹ ਖਾਤੇ ਬਾਅਦ ਵਿੱਚ ਪਾਕਿਸਤਾਨ ਅਧਾਰਿਤ ਅਣਪਛਾਤੇ ਵਿਅਕਤੀਆਂ ਨੂੰ ਸਪਲਾਈ ਕੀਤੇ ਗਏ ਸਨ, ਜਿਨ੍ਹਾਂ ਨੇ ਕਥਿਤ ਤੌਰ 'ਤੇ ਉਨ੍ਹਾਂ ਦੀ ਵਰਤੋਂ ਬੰਬ ਦੀ ਧਮਕੀ ਵਾਲੇ ਈਮੇਲ ਭੇਜਣ ਅਤੇ ਹੋਰ ਗੈਰ ਕਾਨੂੰਨੀ ਸਾਈਬਰ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੀਤੀ।
4: ਬੰਬ ਥ੍ਰੈਟ ਦੀਆਂ ਈਮੇਲਸ ਆ ਰਹੀਆਂ ਸੀ ਕੁਛ ਇੰਸਟੀਟਿਊਸ਼ਨਸ ਨੂੰ। ਇਹਨੂੰ ਟਰੈਕ ਕਰਦੇ ਕਰਦੇ ਵੈਸਟ ਬੰਗਾਲ ਸਾਡੀ ਟੀਮ ਪਹੁੰਚੀ। ਜਿਹੜਾ ਬੰਦਾ ਅਸੀਂ ਆਈਡੈਂਟੀਫਾਈ ਕੀਤਾ, ਉਹਦਾ ਨਾਮ ਹੈਗਾ ਸੌਰਭ ਵਿਸ਼ਵਾਸ, ਏਲੀਅਸ ਮਾਈਕਲ, ਤੇ ਅਰੈਸਟ ਇਹਦੀ ਪਾਈ ਹੈ ਵਿਸ਼ੇਸ਼ ਪੁਲਿਸ ਅੰਮ੍ਰਿਤਸਰ ਦੇ ਵਿੱਚ। ਈਮੇਲ ਬਾਇੰਗ ਤੇ ਜਿਹੜਾ ਖਰੀਦੋ ਫਰੋਖਤ ਦਾ ਕੰਮ ਕਰਦਾ ਸੀਗਾ। ਫੇਸਬੁੱਕ ਗਰੁੱਪਸ ਯੂਜ਼ ਕੀਤੇ ਗਏ ਇਹਨਾਂ ਵੱਲੋਂ। 300 ਜੀਮੇਲ ਅਕਾਊਂਟਸ ਜਿਹੜੇ ਪਰਚੇਸ ਕੀਤੇ ਗਏ ਆਨਲਾਈਨ ਪਲੇਟਫਾਰਮਸ ਤੋਂ, ਤੇ 219 ਜੀਮੇਲ ਅਕਾਊਂਟਸ ਜਿਹੜੇ ਆ ਉਹ ਇਕੱਲੇ ਨੂੰ ਬੰਗਲਾਦੇਸ਼ ਦੇ ਵਿੱਚ ਥਰੂ ਵਟਸਐਪ ਨੇ ਉਹ ਵੇਚੇ। ਜਿਹੜੇ ਪੈਸੇ ਲੈਣ ਦਾ ਤਰੀਕਾ ਇਹਨਾਂ ਦਾ ਕ੍ਰਿਪਟੋ ਕਰੰਸੀ USDT ਦੇ ਥਰੂ ਸੀਗਾ। ਇਹ ਜਿਹੜੀਆਂ ਈਮੇਲ ਅਕਾਊਂਟਸ ਨੇ ਇੱਕ ਪਾਕਿਸਤਾਨ ਬੇਸਡ ਬੰਦੇ ਨੂੰ ਦਿੱਤੇ ਗਏ ਸੀਗੇ, ਤੇ ਉਹ ਆਪਣੀਆਂ ਅਨਲੋਫਲ ਜਿਹੜੀਆਂ ਸਾਈਬਰ ਐਕਟੀਵਿਟੀਜ਼ ਇਹਦੇ ਨਾਲ ਕਰਦਾ ਸੀਗਾ। ਇਹਦੇ ਤੋਂ ਕਾਫੀ ਸਾਨੂੰ ਲੀਡਸ ਮਿਲੀਆਂ, ਕਾਫੀ ਕਲੈਰੀਫਾਈ ਹੋਈਆਂ ਚੀਜ਼ਾਂ ਕਿ ਕਿਸ ਤਰ੍ਹਾਂ ਇਹ ਸਾਰਾ ਓਪਰੇਸ਼ਨ ਚੱਲ ਰਿਹਾ ਸੀਗਾ।
3: ਕਈ CPU, ਕੰਪਿਊਟਰ ਹਾਰਡ ਡਿਸਕ, ਮੋਬਾਈਲ ਫੋਨ, 300 ਤੋਂ ਵੱਧ ਜੀਮੇਲ IDs ਦੇ ਵੇਰਵੇ, ਪਾਸਵਰਡ ਅਤੇ 15 ਹੌਟਮੇਲ ਖਾਤੇ ਬਰਾਮਦ ਕੀਤੇ ਗਏ ਨੇ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਦੀ ਆਖਰੀ ਤਰੀਕ ਇੱਕ ਦਿਨ ਵਧਾ ਕੇ 24 ਮਈ ਕਰ ਦਿੱਤੀ ਹੈ। CBSE ਨੇ ਇਹ ਫੈਸਲਾ ਆਪਣੀ ਵੈਬਸਾਈਟ ਤੇ ਅਰਸੀਆਂ ਵਿੱਚ ਵਾਧੇ ਅਤੇ ਤਕਨੀਕੀ ਖਾਮੀਆਂ ਤੋਂ ਬਾਅਦ ਲਿਆ ਜੋ ਵਿਘਨ ਪਾ ਰਹੀਆਂ ਸਨ। ਬੋਰਡ ਨੇ ਕਿਹਾ ਕਿ ਵਿਦਿਆਰਥੀਆਂ ਕੋਲ ਆਪਣੀਆਂ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਤੋਂ ਬਾਅਦ ਮੁੜ ਮੁਲੰਕਣ ਲਈ ਅਰਜ਼ੀ ਦੇਣ ਲਈ 2 ਦਿਨ ਹੋਣਗੇ। ਪੰਜਾਬ ਭਾਰਤੀ ਹਾਕੀ ਦੇ ਇਤਿਹਾਸਕ ਦੌਰ ਦਾ ਅਹਿਮ ਹਿੱਸਾ ਬਣਨ ਲਈ ਤਿਆਰ ਹੈ। ਸੂਬਾ ਇਸ ਸਾਲ ਅਕਤੂਬਰ ਵਿੱਚ ਪਹਿਲੀ ਵਾਰ ਵੱਕਾਰੀ ਏਸ਼ੀਆਈ ਹਾਕੀ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਅੰਤਰਰਾਸ਼ਟਰੀ ਟੂਰਨਾਮੈਂਟ ਲਈ ਇੰਡੀਅਨ ਹਾਕੀ ਫੈਡਰੇਸ਼ਨ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਇਹ ਸਮਾਗਮ ਭਾਰਤੀ ਹਾਕੀ ਵਿੱਚ ਪੰਜਾਬ ਦੀ ਪਛਾਣ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਨੌਜਵਾਨਾਂ ਦੀ ਨਵੀਂ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰੇਗਾ। ਹਾਕੀ ਇੰਡੀਆ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਿੱਸਾ ਲੈਣ ਵਾਲੇ ਖਿਡਾਰੀਆਂ ਅਤੇ ਅਧਿਕਾਰੀਆਂ ਲਈ ਵਿਸ਼ਵ ਪੱਧਰੀ ਪ੍ਰਬੰਧ, ਪੁਖਤਾ ਸੁਰੱਖਿਆ ਅਤੇ ਹਰ ਸੰਭਵ ਸਹੂਲਤ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਮੁੱਖ ਮੰਤਰੀ ਨੇ ਕਿਹਾ ਦੱਸਿਆ ਕਿ ਅਕਤੂਬਰ ਵਿੱਚ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਦੇ ਮੈਚ ਮੋਹਾਲੀ ਦੇ ਇਤਿਹਾਸਕ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਅਤੇ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸਮਾਗਮ ਦੀ ਸਫਲ ਮੇਜ਼ਬਾਨੀ ਆਲਮੀ ਖੇਡ ਨਕਸ਼ੇ ਤੇ ਪੰਜਾਬ ਦੇ ਅਕਸ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਸੂਬੇ ਭਰ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਹਮੇਸ਼ਾ ਹਾਕੀ ਦੀ ਨਰਸਰੀ ਰਿਹਾ ਅਤੇ ਸਾਡੀ ਧਰਤੀ ਦੇ ਅਜਿਹੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਨਾਲ ਸਾਡੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੁੜਨ ਲਈ ਹੋਰ ਪ੍ਰੇਰਣਾ ਮਿਲੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਖੇਤੀਬਾੜੀ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਵਸਨੀਕਾਂ ਨੂੰ ਖੇਤੀਬਾੜੀ ਸੈਕਟਰ ਲਈ ਸਿੰਜਾਈ ਅਤੇ ਪੀਣ ਵਾਲਾ ਸਾਫ਼ ਸੁਥਰਾ ਪਾਣੀ ਮੁਹੱਈਆ ਕਰਾਉਣ ਲਈ ਜੰਗੀ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ। ਇਹ ਗੱਲ ਉਨ੍ਹਾਂ ਅੱਜ ਲੰਬੀ ਹਲਕੇ ਦੇ ਪਿੰਡ ਬਲੋਸ਼ਕੇਰਾ ਵਿਖੇ ਮਲੋਟ ਸੜਕ 'ਤੇ ਬਣਨ ਵਾਲੇ ਪੱਕੇ ਖਾਲਿਆਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕਹੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਾਲਿਆਂ ਦੀ ਮੁੜ ਉਸਾਰੀ 'ਤੇ ਸਰਕਾਰ ਵੱਲੋਂ 3 ਕਰੋੜ 19 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਹਰ ਇਨਸਾਨ ਨੂੰ ਪਾਣੀ ਬਚਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਤਾਂ ਜੋ ਭਵਿੱਖ ਵਿੱਚ ਪਾਣੀ ਦੇ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ। ਸਰਕਾਰ ਵੱਲੋਂ 15,000 ਕਿਲੋਮੀਟਰ ਤੋਂ ਵੱਧ ਨਹਿਰਾਂ, ਰਜਵਾਹੀ ਅਤੇ ਕੱਸੀਆਂ ਨੂੰ ਪੱਕਾ ਕੀਤਾ ਗਿਆ ਤਾਂ ਜੋ ਟੇਲ 'ਤੇ ਪੈਂਦੇ ਪਿੰਡਾਂ ਨੂੰ ਖੇਤੀਬਾੜੀ ਅਤੇ ਪੀਣ ਲਈ ਸਾਫ਼ ਸੁਥਰਾ ਪਾਣੀ ਮੁਹੱਈਆ ਹੋ ਸਕੇ। ਉਨ੍ਹਾਂ ਦੱਸਿਆ ਕਿ ਰਾਜ ਵਿੱਚ ਹੁਣ 75% ਨਹਿਰੀ ਪਾਣੀ ਨੂੰ ਵਰਤੋਂ ਵਿੱਚ ਲਿਆਂਦਾ ਗਿਆ ਹੈ। ਕੈਬਨਿਟ ਮੰਤਰੀ ਨੇ ਅੱਜ ਆਪਣੇ ਦੌਰੇ ਦੌਰਾਨ ਲੰਬੀ ਹਲਕੇ ਦੇ ਪਿੰਡਾਂ ਨੂੰ ਜੋੜਨ ਵਾਲੀਆਂ 33 ਕਿਲੋਮੀਟਰ ਲੰਮੀਆਂ ਲਿੰਕ ਸੜਕਾਂ ਦੀ ਮੁੜ ਉਸਾਰੀ ਅਤੇ ਮੁਰੰਮਤ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ ਅਤੇ ਦੱਸਿਆ ਕਿ ਇਨ੍ਹਾਂ ਸੜਕਾਂ 'ਤੇ 14 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਲੋਕਾਂ ਨੂੰ ਆਵਾਜਾਈ ਲਈ ਹੋਰ ਬਿਹਤਰ ਸਹੂਲਤ ਮਿਲੇਗੀ ਅਤੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਪੇਸ਼ ਆਏਗੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅਬੋਹਰ ਤੋਂ ਸਾਬਕਾ ਵਿਧਾਇਕ ਸਾਹੀ ਰਾਮ ਬਿਸ਼ਨੋਈ ਚੌਧਰੀ ਦੇ ਦੇਹਾਂਤ 'ਤੇ ਦੁੱਖ ਜ਼ਾਹਿਰ ਕੀਤਾ ਹੈ। ਸ੍ਰੀ ਸੰਧਵਾ ਨੇ ਕਿਹਾ ਕਿ ਰਾਜਨੀਤੀ ਪ੍ਰਤੀ ਉਨ੍ਹਾਂ ਦਾ ਅਟੁੱਟ ਸਮਰਪਣ ਹਮੇਸ਼ਾ ਸਾਨੂੰ ਪ੍ਰੇਰਿਤ ਕਰੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਰਾਹ ਦਸੇਰਿਆ ਬਣਾ ਰਹੇਗਾ। ਭਾਰਤੀ ਤਕਨਾਲੋਜੀ ਸੰਸਥਾ ਰੋਪੜ IIT ਰੋਪੜ, ਜੋ ਕਿ ਯੁਵਾ ਸੰਗਮ ਪਹਿਲਕਦਮੀ ਅਧੀਨ ਪੰਜਾਬ ਦੀ ਨੋਡਲ ਸੰਸਥਾ ਹੈ, ਨੇ ਅੱਜ ਯੁਵਾ ਸੰਗਮ ਪੜਾਅ 6 ਤਹਿਤ ਪੰਜਾਬ ਵਫਦ ਨੂੰ ਬਿਹਾਰ ਲਈ ਰਵਾਨਾ ਕੀਤਾ। ਇਹ ਸਿੱਖਿਆ ਮੰਤਰਾਲੇ ਦੀ ਏਕ ਭਾਰਤ ਸ਼੍ਰੇਸ਼ਠ ਭਾਰਤ ਮੁਹਿੰਮ ਦਾ ਪ੍ਰਮੁੱਖ ਪ੍ਰੋਗਰਾਮ ਹੈ। ਇਸ ਮੌਕੇ ਹੋਏ ਸਮਾਰੋਹ ਵਿੱਚ IIT ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਅਹੂਜਾ ਅਤੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਆਦਿਤਯ ਦਾਚਲਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਵਿੱਚ IIT ਰੋਪੜ ਦੇ ਯੁਵਾ ਸੰਗਮ ਨੋਡਲ ਅਫਸਰ ਅਤੇ ਐਸੋਸੀਏਟ ਪ੍ਰੋਫੈਸਰ ਡਾਕਟਰ ਸੋਮਦੇਵ ਕਾਰ ਅਤੇ ਸੰਸਥਾ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਮੁਤਾਬਕ ਦੇਸ਼ ਦੇ ਵੱਖ ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਕਾਰ ਏਕਤਾ ਦੇ ਬੰਧਨ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤਾ ਗਿਆ ਯੁਵਾ ਸੰਗਮ 5 ਤੋਂ 7 ਦਿਨਾਂ ਦੇ ਅਨੁਭਵ ਆਧਾਰਿਤ ਯਾਤਰਾ ਰਾਹੀਂ ਵੱਖ ਵੱਖ ਖੇਤਰਾਂ ਦੇ ਨੌਜਵਾਨਾਂ ਨੂੰ ਇੱਕ ਥਾਂ ਲਿਆਉਂਦਾ ਹੈ। ਪੜਾਅ 6 ਵਿੱਚ ਪੰਜਾਬ ਨੂੰ ਬਿਹਾਰ ਨਾਲ ਜੋੜਿਆ ਗਿਆ, ਜਿਸ ਵਿੱਚ IIT ਰੋਪੜ ਪੰਜਾਬ ਲਈ ਪ੍ਰੋਗਰਾਮ ਦਾ ਤਾਲਮੇਲ ਕਰ ਰਿਹਾ ਹੈ ਅਤੇ IIT ਪਟਨਾ ਮੇਜ਼ਬਾਨ ਸੰਸਥਾ ਹੈ। ਪ੍ਰੋਗਰਾਮ ਸੈਰ ਸਪਾਟੇ ਅਤੇ ਆਪਸੀ ਸਬੰਧਾਂ ਜਿਹੇ 5 ਵਿਸ਼ਿਆਂ 'ਤੇ ਆਧਾਰਿਤ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੇਰਾਵਲੀਨ ਦਵਾਈ ਨੂੰ ਦਵਾਈਆਂ ਬਾਰੇ ਨਿਯਮਾਂ ਅਤੇ ਸ਼ਡਿਊਲ H1 ਵਿੱਚ ਸ਼ਾਮਿਲ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਨਿਯਮਾਂ ਨੂੰ ਮਜ਼ਬੂਤ ਕਰੇਗਾ ਅਤੇ ਨੌਜਵਾਨਾਂ ਵਿੱਚ ਇਸ ਦੀ ਦੁਰਵਰਤੋਂ ਨੂੰ ਰੋਕੇਗਾ। ਇਹ ਫੈਸਲਾ ਕੁਝ ਰਾਜਾਂ ਵਿੱਚ ਪ੍ਰੇਗਾਬਲੀਨ ਦੀ ਦੁਰਵਰਤੋਂ ਦੇ ਮੱਦੇਨਜ਼ਰ ਲਿਆ ਗਿਆ ਹੈ। IPL ਕ੍ਰਿਕਟ ਵਿੱਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਹੈਦਰਾਬਾਦ ਵਿੱਚ ਰਾਇਲ ਚੈਲੇਂਜਰਜ਼ ਬੰਗਲੁਰੂ ਨਾਲ ਮੁਕਾਬਲਾ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਖੇਡਿਆ ਜਾਏਗਾ। ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ। ਪੰਜਾਬ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੇਸ਼ ਭਰ ਦੇ ਸਕੂਲਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ 'ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿੱਚ ਸ਼ਾਮਿਲ ਨੈਟਵਰਕ ਦਾ ਪਰਦਾਫਾਸ਼ ਕੀਤਾ। CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਦੀ ਆਖਰੀ ਤਰੀਕ 1 ਦਿਨ ਵਧਾ ਕੇ 24 ਮਈ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਏਸ਼ੀਆਈ ਹਾਕੀ ਚੈਂਪੀਅਨਸ ਟਰਾਫੀ ਸਬੰਧੀ ਮੀਟਿੰਗ ਵਿੱਚ ਟੂਰਨਾਮੈਂਟ ਲਈ ਹਰ ਸੰਭਵ ਸਹੂਲਤ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ

0: ਕਰਦੀ ਵਚਨਬੱਧਤਾ ਨੂੰ ਦੁਹਰਾਇਆ ਤੇ ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮਲੋਟ ਸੜਕ ਤੇ ਬਣਨ ਵਾਲੇ ਪੱਕੇ ਖਾਲਿਆਂ ਦਾ ਨੀਂਹ ਪੱਥਰ ਰੱਖਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਦੋਸਤੋ, ਇਸ ਵਕਤ ਸ਼ਾਮ ਦੇ 6:30 ਹੋਏ ਨੇ ਤੇ ਹੁਣ ਵੇਲਾ ਨੌਜਵਾਨ ਦੋਸਤਾਂ ਦੇ ਪਸੰਦੀਦਾ ਪ੍ਰੋਗਰਾਮ ਵਿਪਕਿਓਰ ਦਾ। ਤੇ ਦੋਸਤੋ, ਅੱਜ ਦਾ ਪ੍ਰੋਗਰਾਮ ਵਿਪਕਿਓਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈ ਤੁਹਾਡਾ ਦੋਸਤ ਇਸ਼ਫਾਕ ਅਲੀ। ਦੋਸਤੋ, ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਤੁਹਾਡੇ ਨਾਲ ਇੱਕ ਵਿਚਾਰ ਸਾਂਝਾ ਕਰਦੇ ਹਾਂ ਤੇ ਅੱਜ ਦਾ ਸਾਡਾ ਜਿਹੜਾ ਵਿਚਾਰ ਹੈ ਉਹ ਬਹੁਤ ਮਸ਼ਹੂਰ ਫ੍ਰੈਂਚ ਫਿਲਾਸਫਰ ਨੇ ਬਲੇਜ਼ ਪਾਸਕਲ, ਉਹਨਾਂ ਦਾ ਵਿਚਾਰ ਹੈ। ਉਹ ਕਹਿੰਦੇ ਨੇ ਕਿ ਸਾਡੀ ਸਾਰੀ ਜਿਹੜੀ ਕੁਆਲਿਟੀ ਹੈ ਉਹ ਸਾਡੀ ਸੋਚ ਦੇ ਉੱਤੇ ਨਿਰਧਾਰਿਤ ਕਰਦੀ ਹੈ, ਇਸ ਲਈ ਚੰਗੀ ਸੋਚ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੋਸਤੋ, ਅੱਗੇ ਇਹ ਕਹਿੰਦੇ ਨੇ ਕਿ ਇਹ ਮੋਰੈਲਿਟੀ ਦਾ ਅਸਲੀ ਸਿਧਾਂਤ ਹੈ, ਯਾਨੀ ਕਿ ਨੈਤਿਕਤਾ ਦਾ ਜੋ ਅਸਲੀ ਸਿਧਾਂਤ ਹੈ ਉਹ ਚੰਗੀ ਸੋਚ ਹੀ ਹੈ। ਦੇਖਣ ਨੂੰ ਤਾਂ ਇਹ ਦੋ ਲਾਈਨਾਂ ਬਹੁਤ ਸਰਲ ਜਿਹੀਆਂ ਲੱਗਦੀਆਂ ਨੇ, ਪਰ ਇਹਨਾਂ ਦੇ ਵਿੱਚ ਇਨਸਾਨੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਹੈ ਜਿਹੜਾ ਉਹ ਲੁਕਿਆ ਹੋਇਆ ਹੈ। ਦੋਸਤੋ, ਇਨਸਾਨ ਦੀ ਜਿਹੜੀ ਅਸਲੀ ਕੀਮਤ ਹੁੰਦੀ ਹੈ ਨਾ, ਉਹਦੇ ਮਹਿੰਗੇ ਕੱਪੜਿਆਂ ਤੋਂ, ਵੱਡੀਆਂ ਗੱਡੀਆਂ ਤੋਂ ਜਾਂ ਉੱਚੇ ਅਹੁਦਿਆਂ ਤੋਂ ਨਹੀਂ ਹੁੰਦੀ। ਹਾਲਾਂਕਿ ਮਟੀਰੀਅਲਿਜ਼ਮ ਦਾ ਦੌਰ ਚੱਲ ਰਿਹਾ ਅੱਜ ਦੇ ਟਾਈਮ ਦੇ ਵਿੱਚ, ਹਰ ਇਨਸਾਨ ਦਾ ਜਿਹੜਾ ਸਟੇਟਸ ਹੈ ਉਸਨੂੰ ਦੇਖ ਕੇ ਹੀ ਉਸਦੀ ਸੋਚ ਦਾ ਜਿਹੜਾ ਅੰਦਾਜ਼ਾ ਲਗਾਉਣ ਦੀ ਜਾਂ ਜਜਮੈਂਟਲ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੇਕਿਨ ਇਖਲਾਕੀ ਤੌਰ ਦੇ ਉੱਤੇ ਬਿਲਕੁਲ ਗਲਤ ਹੈ। ਐਸਾ ਕੁਝ ਨਹੀਂ ਹੁੰਦਾ ਕਿ ਅਗਰ ਕਿਸੇ ਦਾ ਪਹਿਰਾਵਾ ਬਹੁਤ ਆਲੀਸ਼ਾਨ ਹੈ, ਕਿਸੇ ਦੀ ਲਾਈਫ ਸਟਾਈਲ ਹੈ ਜਿਹੜਾ ਉਹ ਬਹੁਤ ਅੱਛਾ ਹੈ ਜਾਂ ਉਹ ਕਿਸੇ ਬਹੁਤ ਵੱਡੀ ਡੈਜ਼ੀਗਨੇਸ਼ਨ 'ਤੇ ਹੈ, ਤਾਂ ਜ਼ਰੂਰੀ ਨਹੀਂ ਕਿ ਉਸਦੀ ਸੋਚ ਵੀ ਉਨੀ ਹੀ ਜ਼ਿਆਦਾ ਅੱਛੀ ਹੋਵੇ। ਇਨਸਾਨ ਦੀ ਅਸਲੀ ਪਹਿਚਾਣ ਹੈ ਜਿਹੜੀ ਉਸਦੀ ਚੰਗੀ ਸੋਚ ਤੋਂ ਹੀ ਹੁੰਦੀ ਹੈ। ਹੁਣ ਇਹਦੀ ਵੀ ਇੱਕ ਵਜ੍ਹਾ ਹੈ, ਕਿਉਂਕਿ ਸਾਡੀ ਜਿਹੜੀ ਸੋਚ ਹੈ ਨਾ ਉਹ ਬੀਜ ਹੈ ਜਿਸ ਦੇ ਵਿੱਚੋਂ ਸਾਡੇ ਸ਼ਬਦ ਨਿਕਲਦੇ ਨੇ, ਸਾਡਾ ਕਿਸੇ ਨਾਲ ਵਿਵਹਾਰ ਨਿਕਲਦਾ ਹੈ, ਸਾਡਾ ਕਿਰਦਾਰ ਜਿਹੜਾ ਉਹ ਪੈਦਾ ਹੁੰਦਾ ਕਿ ਅਸੀਂ ਆਪ ਤੋਂ ਛੋਟਿਆਂ ਦੇ ਨਾਲ ਕਿਸ ਤਰ੍ਹਾਂ ਡੀਲ ਕਰਦੇ ਹਾਂ, ਕਿਸ ਤਰ੍ਹਾਂ ਗੱਲ ਕਰਦੇ ਹਾਂ, ਅਤੇ ਆਪ ਤੋਂ ਵੱਡਿਆਂ ਦੇ ਨਾਲ ਅਸੀਂ ਕਿਸ ਤਰ੍ਹਾਂ ਮਿਲਦੇ ਹਾਂ ਜਾਂ ਕਿਸ ਤਰ੍ਹਾਂ ਉਹਨਾਂ ਦਾ ਸਤਿਕਾਰ ਕਰਦੇ ਹਾਂ। ਇਹ ਸਾਰੇ ਕਾਸੇ ਦੀ ਅਗਰ ਅਸੀਂ ਕਹੀਏ ਜਾਣਨੀ ਹੈ ਤਾਂ ਸਾਡੀ ਸੋਚ ਹੀ ਹੈ। ਜੇਕਰ ਸਾਡੀ ਸੋਚ ਦੇ ਵਿੱਚ ਦੂਸਰਿਆਂ ਦੇ ਲਈ ਹਮਦਰਦੀ ਨਹੀਂ ਹੈ ਜਾਂ ਸਮਾਜ ਦੇ ਲਈ ਕੁਝ ਚੰਗਾ ਕਰਨ ਦਾ ਜਜ਼ਬਾ ਨਹੀਂ ਹੈ, ਤਾਂ ਸਾਡਾ ਹਰ ਕਰਮ ਹੈ ਜਿਹੜਾ ਉਹ ਕਦੇ ਵੀ ਨੇਕੀ ਦੀ ਤਰਫ ਨਹੀਂ ਜਾਏਗਾ। ਔਰ ਇਸ ਦੇ ਉਲਟ, ਜੇਕਰ ਸਾਡੀ ਸੋਚ ਦੇ ਵਿੱਚ ਸਮਾਜ ਦੇ ਲਈ ਕੁਝ ਚੰਗਾ ਕਰਨ ਦਾ ਜਜ਼ਬਾ ਹੈ ਔਰ ਦੂਸਰਿਆਂ ਪ੍ਰਤੀ ਹਮਦਰਦੀ ਹੈ, ਈਰਖਾ ਜਾਂ ਫਿਰ ਲਾਲਚ ਨਫ਼ਰਤ ਐਸੀ ਕੋਈ ਚੀਜ਼ ਨਹੀਂ ਹੈ, ਤਾਂ ਅਸੀਂ ਜੋ ਵੀ ਕਰਮ ਕਰਾਂਗੇ ਉਹ ਆਪਣੇ ਆਪ ਨੇਕ ਹੋ ਜੂਗਾ। ਤਾਂ ਜਦੋਂ ਮਿਆਰੀ ਤੌਰ ਦੇ ਉੱਤੇ ਇਨਸਾਨ ਗਿਰਦਾ ਹੈ, ਹੈ ਨਾ, ਇਖਲਾਕੀ ਤੌਰ ਦੇ ਉੱਤੇ ਇਨਸਾਨ ਗਿਰਦਾ ਹੈ, ਜਿਸ ਨੂੰ ਸਮਾਜ ਕਹਿ ਦਿੰਦਾ ਕਿ ਯਾਰ ਇਸ ਦੇ ਅੰਦਰ ਉਹ ਕੁਆਲਿਟੀ ਨਹੀਂ ਹੈ, ਉਹ ਗੁਣਵੱਤਾ ਨਹੀਂ ਹੈ, ਇਹਦੇ ਨੈਤਿਕ ਤੌਰ ਦੇ ਉੱਤੇ ਬੜਾ ਪੂਅਰ ਇਨਸਾਨ ਹੈ ਨਾ ਇਹ, ਤਾਂ ਉਸ ਦੇ ਵਿੱਚ ਸਭ ਤੋਂ ਵੱਡਾ ਰੋਲ ਸਾਡੀ ਸੋਚ ਦਾ ਹੀ ਹੁੰਦਾ। ਤਾਂ ਪਾਸਕਰ ਇਸੇ ਲਈ ਕਹਿੰਦੇ ਨੇ ਕਿ ਚੰਗੀ ਸੋਚ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਨੈਤਿਕਤਾ ਯਾਨੀ ਕਿ ਮੋਰੈਲਿਟੀ ਕੋਈ ਬਾਹਰੋਂ ਆਉਣ ਵਾਲੀ ਚੀਜ਼ ਨਹੀਂ ਹੈ, ਇਨਸਾਨ ਦੇ ਆਪਣੇ ਹੀ ਅੰਦਰ ਹੁੰਦੀ ਹੈ, ਇਹ ਸਾਡੇ ਆਪਣੇ ਅੰਦਰ ਉਪਜਦੀ ਹੈ। ਜਦੋਂ ਅਸੀਂ ਆਪਣੀ ਸੋਚ ਨੂੰ ਸ਼ੁੱਧ ਕਰਦੇ ਹਾਂ, ਆਪਣੇ ਔਰ ਇਹਨੂੰ ਪੋਜ਼ੀਟਿਵ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਸਹੀ ਔਰ ਗਲਤ ਦਾ ਫੈਸਲਾ ਹੈ ਜਿਹੜਾ ਔਰ ਸਹੀ ਔਰ ਗਲਤ ਦਾ ਜਿਹੜਾ ਫਰਕ ਹੈ ਉਹ ਆਸਾਨੀ ਦੇ ਨਾਲ ਸਮਝ ਲੈਂਦੇ ਹਾਂ। ਤਾਂ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਥਰੂ ਆਪਣੇ ਜਿਹੜੇ ਨੌਜਵਾਨ ਦੋਸਤ ਨੇ ਉਹਨਾਂ ਨੂੰ ਇਹੀ ਗੁਜ਼ਾਰਿਸ਼ ਕਰੂੰਗਾ ਕਿ ਅੱਜ ਦੇ ਦੌਰ ਦੇ ਵਿੱਚ ਜਿੱਥੇ ਬਾਹਰੀ ਦਿਖਾਵਿਆਂ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ, ਉੱਥੇ ਸਾਨੂੰ ਆਪਣੇ ਅੰਦਰ ਵੀ ਝਾਤ ਜ਼ਰੂਰ ਮਾਰਨੀ ਚਾਹੀਦੀ ਹੈ। ਆਪਣੇ ਦਿਮਾਗ ਨੂੰ ਚੰਗੇ ਵਿਚਾਰਾਂ ਦੇ ਨਾਲ, ਚੰਗੀਆਂ ਕਿਤਾਬਾਂ ਦੇ ਨਾਲ, ਪੋਜ਼ਿਟਿਵ ਊਰਜਾ ਦੇ ਨਾਲ ਹੈ ਜਿਹੜਾ ਉਹ ਭਰਪੂਰ ਰੱਖਣਾ ਚਾਹੀਦਾ, ਕਿਉਂਕਿ ਜਦ ਤੱਕ ਸਾਡੇ ਦਿਮਾਗ ਦੇ ਅੰਦਰ, ਸਾਡੀ ਸੋਚ ਦੇ ਅੰਦਰ ਪੋਜ਼ਿਟਿਵਿਟੀ ਨਹੀਂ ਆਉਂਦੀ ਨਾ, ਉਦੋਂ ਤੱਕ ਸਾਡੀ ਜ਼ਿੰਦਗੀ ਦੇ ਜਿਹੜੇ ਗੋਲ ਨੇ ਜਾਂ ਸਾਡੀ ਜ਼ਿੰਦਗੀ ਦੇ ਅੰਦਰ ਜਿਹੜੀਆਂ ਚੱਲਣ ਵਾਲੀਆਂ ਰੋਜ਼ਮਰਾ ਦੀਆਂ ਚੀਜ਼ਾਂ ਨੇ, ਹੈ ਨਾ, ਉਸ ਦੇ ਅੰਦਰ ਉਹ ਇੱਕ ਕੁਆਲਿਟੀ ਉੱਭਰ ਕੇ ਨਹੀਂ ਆਉਂਦੀ ਹੈਗੀ। ਤੁਸੀਂ ਦੇਖਦੇ ਹੋ ਨਾ ਕਿ ਜਦੋਂ ਸਾਡਾ ਮੂਡ ਅੱਛਾ ਹੁੰਦਾ, ਜਦੋਂ ਅਸੀਂ ਊਰਜਾ ਪੋਜ਼ਿਟਿਵ ਊਰਜਾ ਦੇ ਨਾਲ ਭਰਪੂਰ ਹੁੰਦੇ ਹਾਂ, ਤਾਂ ਸਾਡੇ ਆਸ ਪਾਸ ਇੱਕ ਐਸਾ ਪੋਜ਼ਿਟਿਵ ਔਰਾ ਕ੍ਰੀਏਟ ਹੋਣਾ ਸ਼ੁਰੂ ਹੋ ਜਾਂਦਾ ਕਿ ਹਰ ਚੀਜ਼ ਸਾਨੂੰ ਖੁਸ਼ ਮਿਜ਼ਾਜ ਲੱਗਦੀ ਹੈ, ਹਰ ਚੀਜ਼ ਸਾਨੂੰ ਇੱਦਾਂ ਲੱਗਦਾ ਕਿ ਸਾਡੇ ਪੱਖ ਦੇ ਵਿੱਚ ਹੈ। ਔਰ ਇਸ ਦੇ ਬਿਲਕੁਲ ਉਲਟ, ਜਦੋਂ ਸਾਡੀ ਅਸੀਂ ਨੈਗੇਟਿਵਿਟੀ ਦੇ ਨਾਲ ਭਰੇ ਹੁੰਦੇ ਹਾਂ ਜਾਂ ਕੀ ਕਿ ਮਾਨਸਿਕ ਤੌਰ ਦੇ ਉੱਤੇ ਥੋੜ੍ਹਾ ਜਿਹਾ ਅਸੀਂ ਸਟ੍ਰੈਸਡ ਹੁੰਦੇ ਹਾਂ, ਤਾਂ ਹਰ ਚੀਜ਼ ਇੱਦਾਂ ਲੱਗਦਾ ਕਿ ਬੜਾ ਬੜਾ ਵਜ਼ਨ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ। ਤਾਂ ਦੋਸਤੋ, ਚੰਗੀ ਸੋਚ ਬੜੀ ਜ਼ਰੂਰੀ ਹੈ। ਯਾਦ ਰੱਖੋ ਕਿ ਜਿਸ ਦਿਨ ਅਸੀਂ ਆਪਣੀ ਸੋਚ ਨੂੰ ਬਦਲਣਾ ਸ਼ੁਰੂ ਕਰਦੇ ਹਾਂ, ਉਹ ਦਿਨ ਸਾਡੀ ਜ਼ਿੰਦਗੀ ਔਰ ਸਾਡੇ ਸਮਾਜ ਦੇ ਵਿੱਚ ਆਪਣੇ ਆਪ ਹੈ ਜਿਹੜਾ ਉਹ ਬਦਲਾਉਣਾ ਸ਼ੁਰੂ ਹੋ ਜਾਏਗਾ। ਅਤੇ ਦੋਸਤੋ, ਇਸ ਦੇ ਨਾਲ ਹੀ ਤੁਹਾਨੂੰ ਸੁਣਾਉਂਦੇ ਹਾਂ ਪ੍ਰੋਗਰਾਮ ਦਾ ਇਹ ਪਹਿਲਾ ਗੀਤ।

ਰੰਗ ਬਿਰੰਗਾ ਪਰਿਵਾਰ ਹੈ, ਉਹ ਅਲੱਗ ਅਲੱਗ ਚੀਜ਼ਾਂ ਨੇ ਜਿਸ ਦੇ ਵਿੱਚ ਜੋ ਮਿਲ ਕੇ ਇੱਕ ਖੂਬਸੂਰਤ ਦੁਨੀਆ ਬਣਾਉਂਦੇ ਨੇ, ਹੈ ਨਾ, ਜਿਸ ਦੇ ਵਿੱਚ ਇਨਸਾਨ ਵੀ ਨੇ, ਰੁੱਖ ਪੌਦੇ ਨੇ, ਪਸ਼ੂ ਪਕਸ਼ੀ ਨੇ, ਔਰ ਉਸ ਤੋਂ ਇਲਾਵਾ ਹਜ਼ਾਰਾਂ ਕਰੋੜਾਂ ਦੀ ਤਾਦਾਦ ਦੇ ਅੰਦਰ ਛੋਟੇ ਛੋਟੇ ਜਿਹੜੇ ਜੀਵ ਜੰਤੂ ਨੇ ਸਭ ਸ਼ਾਮਿਲ ਨੇ, ਅਤੇ ਇੱਕ ਬਿਲਕੁਲ ਚੇਨ ਦੀ ਤਰ੍ਹਾਂ ਕੰਮ ਕਰਦੇ ਨੇ। ਇਹਨਾਂ ਦੇ ਵਿੱਚੋਂ ਕੋਈ ਇੱਕ ਚੀਜ਼ ਵੀ ਅਗਰ ਡਿਸਟਰਬ ਹੁੰਦੀ ਹੈ ਤਾਂ ਉਸ ਦਾ ਇਫੈਕਟ ਪੂਰੀ ਦੀ ਪੂਰੀ ਦੁਨੀਆ ਦੇ ਉੱਤੇ ਪੈਂਦਾ ਹੈ। ਅਤੇ ਖਾਸ ਤੌਰ ਦੇ ਉੱਤੇ ਕਹੀਏ ਕਿ ਇਹ ਸਾਰੀਆਂ ਚੀਜ਼ਾਂ ਇਨਸਾਨ ਦੇ ਇਰਦ ਗਿਰਦ ਨੇ ਤਾਂ ਇਨਸਾਨ ਦੇ ਬੈਨੀਫਿਸ਼ਰੀ ਦੇ ਤੌਰ ਦੇ ਉੱਤੇ ਕੰਮ ਕਰਦੀਆਂ ਨੇ। ਪਰ ਅੱਜ ਦੋਸਤੋ, ਇਹ ਖਾਸ ਦਿਨ ਦੇ ਉੱਤੇ ਸਾਨੂੰ ਸਿਰਫ ਜਸ਼ਨ ਮਨਾਉਣ ਦੇ ਨਾਲ ਨਾਲ ਬਹੁਤ ਗੰਭੀਰ ਚਿੰਤਨ ਕਰਨ ਦੀ ਵੀ ਜ਼ਰੂਰਤ ਹੈ ਕਿ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਡਾਟਾ ਨੂੰ, ਅੰਕੜਿਆਂ ਨੂੰ ਬਹੁਤ ਚੰਗੇ ਤਰੀਕੇ ਨਾਲ ਸਮਝਦੀ ਹੈ। ਤਾਂ ਮੈਨੂੰ ਲੱਗਦਾ ਕਿ ਮੈਨੂੰ ਮੇਰੇ ਨੌਜਵਾਨ ਦੋਸਤਾਂ ਦੇ ਨਾਲ ਉਹ ਕੁਝ ਸੰਯੁਕਤ ਰਾਸ਼ਟਰ ਦੇ ਕੁਝ ਅੰਕੜੇ ਨੇ ਜਿਹੜੇ ਵਿਗਿਆਨੀਆਂ ਦੁਆਰਾ ਦਿੱਤੇ ਗਏ ਨੇ, ਉਹਨਾਂ ਨੂੰ ਜ਼ਰੂਰ ਸਾਂਝਾ ਕਰਨਾ ਚਾਹੀਦਾ ਹੈ। ਅਤੇ ਬੜੀ ਹੈਰਾਨੀਜਨਕ ਅੰਕੜੇ ਨੇ ਦੋਸਤੋ ਇਹ। ਸਭ ਤੋਂ ਪਹਿਲਾਂ ਇਹ ਕਿ ਯੂਨਾਈਟਿਡ ਨੇਸ਼ਨ ਦੀ ਇੱਕ ਰਿਪੋਰਟ ਦੇ ਮੁਤਾਬਿਕ ਧਰਤੀ ਤੇ ਮੌਜੂਦ ਲਗਭਗ 80 ਲੱਖ ਜੀਵ ਜੰਤੂਆਂ ਦੇ ਵਿੱਚੋਂ ਪੌਦਿਆਂ ਦੀਆਂ ਪ੍ਰਜਾਤੀਆਂ ਵਿੱਚ 10 ਲੱਖ ਕਿਹੜੇ ਪ੍ਰਜਾਤੀਆਂ ਨੇ ਉਹ ਅਗਲੇ ਕੁਝ ਸਾਲਾਂ ਦੇ ਵਿੱਚ, ਯਾਨੀ ਕਿ ਅਗਲੇ ਕੁਝ ਦਹਾਕਿਆਂ ਦੇ ਵਿੱਚ ਹੋ ਸਕਦਾ ਕਿ ਹਮੇਸ਼ਾ ਲਈ ਖਤਮ ਹੋ ਜਾਣ ਜਾਂ ਫਿਰ ਉਹ ਖਤਮ ਹੋਣ ਦੀ ਕਗਾਰ ਦੇ ਉੱਪਰ ਨੇ। ਉਸ ਤੋਂ ਇਲਾਵਾ ਦੋਸਤੋ, ਹਰ ਸਾਲ ਦੁਨੀਆ ਭਰ ਦੇ ਵਿੱਚ 10 ਮਿਲੀਅਨ ਯਾਨੀ ਕਿ 1 ਕਰੋੜ ਹੈਕਟੇਅਰ ਜੰਗਲ ਨੂੰ ਸਾਫ਼ ਕੀਤਾ ਜਾ ਰਿਹਾ ਹੈ, ਉਸ ਨੂੰ ਖਤਮ ਕੀਤਾ ਜਾ ਰਿਹਾ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਜੰਗਲ ਖਤਮ ਹੋ ਜਾਣਗੇ ਤਾਂ ਉਹਨਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਜੀਵ ਜੰਤੂ ਨੇ ਉਹ ਕਿੱਥੇ ਜਾਣਗੇ। ਤਾਂ ਉਸ ਤੋਂ ਵੀ ਜ਼ਿਆਦਾ ਸੋਚਣ ਦੀ ਗੱਲ ਇਹ ਹੈ ਕਿ ਜਿਹੜੀ ਕਰੋੜਾਂ ਅਰਬਾਂ ਦੀ ਇਨਸਾਨੀਅਤ ਹੈ, ਤਾਦਾਦ ਹੈ ਇਨਸਾਨਾਂ ਦੀ, ਹੈ ਨਾ, ਉਹਨੂੰ ਵੀ ਤਾਂ ਆਕਸੀਜਨ ਉਹਨਾਂ ਜੰਗਲਾਂ ਤੋਂ ਹੀ ਮਿਲਦੀ ਹੈ, ਤਾਂ ਉਹ ਕਿਸ ਤਰੀਕੇ ਨਾਲ ਇਨਬੈਲੈਂਸਿੰਗ ਕ੍ਰੀਏਟ ਹੋ ਜਾਵੇਗੀ, ਆਪਣੇ ਆਪ ਦੇ ਵਿੱਚ ਇੱਕ ਸੋਚਣ ਦੀ ਗੱਲ ਹੈ। ਦੋਸਤੋ, ਸਾਡੀ ਆਪਣੀ ਹੋਂਦ ਦੇ ਵਿੱਚ ਕਿਹੜੀ ਵਿਭਿੰਨਤਾ ਡਾਇਵਰਸਿਟੀ ਦੇ ਉੱਤੇ ਹੀ ਟਿਕੀ ਹੋਈ ਹੈ। ਸਾਡੀ ਖੁਰਾਕ ਦਾ 80% ਜਿਹੜਾ ਹਿੱਸਾ ਹੈ ਉਹ ਸਿਰਫ ਪੌਦਿਆਂ ਤੋਂ ਅਸੀਂ ਲੈਂਦੇ ਹਾਂ। ਦੁਨੀਆ ਦੀ ਅਰਬਾਂ ਦੇ ਅੰਦਰ ਜਿਹੜੀ ਦੁਨੀਆ ਭਰ ਦੇ ਵਿੱਚ ਇਨਸਾਨਾਂ ਦੀ ਅਰਬਾਂ ਦੇ ਅੰਦਰ ਜਿਹੜੀ ਆਬਾਦੀ ਹੈ ਉਹਦਾ ਵੱਡਾ ਹਿੱਸਾ ਹੈ ਜਿਹੜਾ ਉਹ ਰੋਜ਼ਾਨਾ ਰੋਜ਼ੀ ਰੋਟੀ ਦੇ ਲਈ ਸਮੁੰਦਰ ਦੇ ਤਟਵਰਤੀ ਜੈਵਿਕ ਜਿਹੜੇ ਵਿਭਿੰਨਤਾਵਾਂ ਨੇ, ਹੈ ਨਾ, ਜਿਹੜੇ ਓਸ਼ਨਸ ਨੇ ਉਹਨਾਂ ਦੇ ਨਾਲ ਕਨੈਕਟਡ ਹੈ ਜਾਂ ਜੰਗਲਾਂ ਦੇ ਨਾਲ ਕਨੈਕਟਡ ਹੈ, ਤਾਂ ਉਹ ਪੂਰੀ ਤਰੀਕੇ ਨਾਲ ਉਹ ਚੇਨ ਨੂੰ ਸਪੋਇਲ ਕਰ ਸਕਦਾ ਅਗਰ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਨਹੀਂ ਦੇਵਾਂਗੇ। ਸਾਡੀ ਡਾਇਵਰਸਿਟੀ ਹੈ ਜਿਹੜੀ, ਬਾਇਓਲੋਜੀਕਲ ਡਾਇਵਰਸਿਟੀ ਹੈ, ਉਹ ਸਾਡੀ ਸਟਰੈਂਥ ਹੈ ਅਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਦਾ ਧਿਆਨ ਰੱਖੀਏ। ਦੋਸਤੋ, ਸੋਚਣ ਵਾਲੀ ਗੱਲ ਹੈ ਕਿ ਜੇਕਰ ਇਹ ਅੰਕੜੇ ਸਿਰਫ ਕਾਗਜ਼ ਤੱਕ ਹੀ ਰਹਿ ਗਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਭਿਆਨਕ ਨਤੀਜੇ ਹੋ ਸਕਦੇ ਨੇ। ਅਗਰ ਅਸੀਂ ਗੱਲ ਕਰੀਏ ਸਾਡੇ ਆਪਣੇ ਪੰਜਾਬ ਦੀ ਤਾਂ ਬਹੁਤ ਸਾਰੇ ਐਸੇ ਪੰਛੀ ਨੇ, ਹੈ ਨਾ, ਜਿਵੇਂ ਘਰੇਲੂ ਚਿੜੀਆਂ ਸੀਗੀਆਂ, ਗਿਲਜਾਂ ਤੀਆਂ, ਜਾਂ ਹੋਰ ਬਹੁਤ ਸਾਰੇ ਐਸੇ ਦੇਸੀ ਰੁੱਖ ਵੀ ਨੇ ਜਿਵੇਂ ਜੰਡ, ਕਿੱਕਰ ਵਗੈਰਾ, ਉਹ ਅੱਜ ਦੇਖਣ ਨੂੰ ਨਹੀਂ ਮਿਲ ਰਹੇ ਹੈਗੇ। ਕਿਉਂ? ਕਿਉਂਕਿ ਸਾਨੇ ਆਪਣੇ ਜਿਹੜੇ ਨੇਟਿਵ ਪਲਾਂਟ ਸੀਗੇ, ਨੇਟਿਵ ਬਰਡਸ ਸੀਗੇ, ਉਹਨਾਂ ਦੀ ਸਾਨੇ ਕੇਅਰ ਨਹੀਂ ਕੀਤੀ, ਉਹਨਾਂ ਨੂੰ ਸਾਨੇ ਸੰਭਾਲਿਆ ਨਹੀਂ, ਦੇਖਿਆ ਨਹੀਂ, ਤਾਂ ਉਸਦਾ ਖਮਿਆਜ਼ਾ ਇਹ ਹੈ ਕਿ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹਨਾਂ ਤੋਂ ਪੂਰੇ ਤਰੀਕੇ ਨਾਲ ਹੈ, ਜਿਹੜੀ ਵੰਚਿਤ ਹੋ ਗਈ, ਉਹਨਾਂ ਨੂੰ ਨਹੀਂ ਪਤਾ ਉਸਦੇ ਬਾਰੇ। ਅਤੇ ਹੁਣ ਸਵਾਲ ਆਖਿਰ ਦੇ ਵਿੱਚ ਉਹੀ ਹੈ ਕਿ ਅਸੀਂ ਅਗਰ ਇਸ ਚੀਜ਼ ਦੇ ਪ੍ਰਤੀ ਜਾਗਰੂਕ ਹੋ ਗਏ ਤਾਂ ਹੁਣ ਅਸੀਂ ਇਸ ਨੂੰ ਬਚਾਉਣ ਦੇ ਵਿੱਚ ਹਿੱਸਾ ਕਿਵੇਂ ਦੇ ਸਕਦੇ ਹਾਂ। ਤਾਂ ਅੱਜ ਦੀ ਜਿਹੜੀ ਯੂਥ ਹੈ, ਜਿਹੜੀ ਜਨਰੇਸ਼ਨ ਜ਼ੀ ਹੈ, ਜ਼ੈਨ ਜ਼ੀ ਹੈ ਨਾ, ਉਹ ਕਿਸੇ ਵੀ ਤਰੀਕੇ ਦੇ ਨਾਲ ਪੁਰਾਣੀਆਂ ਜਨਰੇਸ਼ਨਾਂ ਤੋਂ ਨਾਕਾਬਿਲ ਨਹੀਂ ਹੈ, ਬਲਕਿ ਕੁਝ ਚੀਜ਼ਾਂ ਦੇ ਅੰਦਰ ਸਟੈਪ ਨੇ ਉਹ ਅੱਗੇ ਹੀ ਹੈ। ਤਾਂ ਸਭ ਤੋਂ ਪਹਿਲਾਂ ਮੇਰੇ ਜਿਹੜੇ ਨੌਜਵਾਨ ਸਾਥੀ ਨੇ, ਇਹਨਾਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਸਿਰਫ ਦੇਸ਼ ਦਾ ਭਵਿੱਖ ਨਹੀਂ ਬਲਕਿ ਦੇਸ਼ ਦਾ ਅੱਜ ਵੀ ਨੇ, ਪ੍ਰੈਜ਼ੈਂਟ ਵੀ ਨੇ, ਅਤੇ ਇੱਕ ਛੋਟੀ ਜਿਹੀ ਕੋਸ਼ਿਸ਼ ਦੇ ਨਾਲ ਵੱਡੀ ਤਬਦੀਲੀ ਆ ਸਕਦੀ ਹੈ। ਸਭ ਤੋਂ ਪਹਿਲਾਂ ਤਾਂ ਆਪਣੇ ਘਰ, ਸਕੂਲ ਜਾਂ ਕਾਲਜ ਦੇ ਵਿੱਚ ਜਿਹੜੇ ਵਿਦੇਸ਼ੀ ਸਜਾਵਟੀ ਬੂਟੇ ਨੇ ਉਹਨਾਂ ਨੂੰ ਲਗਾਉਣ ਦੀ ਜਗ੍ਹਾ ਅਸੀਂ ਨਿੰਮ, ਬੋਹੜ, ਪਿੱਪਲ ਜਾਂ ਸੁਖਚੈਨ ਜਾਂ ਜਾਮਨ ਵਰਗੇ ਕਿਹੜੇ ਫਰੂਟ ਦੇ ਪਲਾਂਟ ਨੇ, ਹੈ ਨਾ, ਉਹਨਾਂ ਨੂੰ ਲਗਾਉਣਾ ਸ਼ੁਰੂ ਕਰੀਏ ਤਾਂ ਕਿ ਸਾਡੇ ਜਿਹੜੇ ਨੇਟਿਵ ਬਰਡਸ ਨੇ, ਸਾਡੇ ਸਥਾਨਕ ਪੰਛੀ ਨੇ ਅਤੇ ਕੀੜੇ ਮਕੌੜੇ ਨੇ, ਉਹਨਾਂ ਨੂੰ ਘਰ ਮਿਲ ਸਕੇ। ਉਸ ਤੋਂ ਬਾਅਦ ਦੂਸਰੀ ਸਭ ਤੋਂ ਅਹਿਮ ਚੀਜ਼ ਕਿ ਅਸੀਂ ਪਾਣੀ ਦੀ ਹਰ ਇੱਕ ਬੂੰਦ ਦੀ ਕੀਮਤ ਸਮਝੀਏ। ਆਪਣੇ ਘਰ ਦੀਆਂ ਛੱਤਾਂ ਦੇ ਉੱਤੇ ਪਰਿੰਦਿਆਂ ਦੇ ਲਈ ਪਾਣੀ ਜ਼ਰੂਰ ਰੱਖੀਏ ਅਤੇ ਪਾਣੀ ਦੀ ਵੇਸਟੇਜ ਨੂੰ ਕੰਟਰੋਲ ਕਰਨ ਵਾਸਤੇ ਜੋ ਜੋ ਵੀ ਅਸੀਂ ਪੋਸੀਬਲ ਤਰੀਕੇ ਅਪਣਾ ਸਕਦੇ ਹਾਂ ਉਹਨਾਂ ਨੂੰ ਜ਼ਰੂਰ ਅਪਣਾਈਏ। ਔਰ ਤੀਸਰੀ ਸਭ ਤੋਂ ਅਹਿਮ ਚੀਜ਼ ਕਿ ਸਿੰਗਲ ਯੂਜ਼ ਪਲਾਸਟਿਕ ਹੈ ਕਿਹੜਾ, ਉਹ ਇਸ ਟਾਈਮ ਪੂਰੀ ਦੁਨੀਆ ਦੇ ਲਈ ਸਭ ਤੋਂ ਵੱਡੀ ਮੁਸੀਬਤ ਬਣਿਆ ਹੋਇਆ। ਤਾਂ ਪਲਾਸਟਿਕ ਸਾਡੀ ਕਿਹੜੀ ਮਿੱਟੀ ਹੈ ਜਾਂ ਸਾਡੇ ਸਮੁੰਦਰ ਨੇ ਉਹਨਾਂ ਨੂੰ ਜ਼ਹਿਰੀਲਾ ਕਰਦਾ। ਸੋ ਜਦੋਂ ਵੀ ਅਸੀਂ ਸ਼ਾਪਿੰਗ ਦੇ ਉੱਤੇ ਜਾਈਏ ਤਾਂ ਆਪਣੇ ਘਰ ਤੋਂ ਇੱਕ ਕੱਪੜੇ ਦਾ ਥੈਲਾ ਵਗੈਰਾ ਜਿਹੜਾ, ਹੈ ਨਾ, ਸ਼ਾਪਿੰਗ ਕਰਨ ਦੇ ਲਈ ਉਹ ਜ਼ਰੂਰ ਨਾਲ ਰੱਖੀਏ। ਅਤੇ ਉਸ ਤੋਂ ਇਲਾਵਾ ਚੌਥੀ ਚੀਜ਼ ਦੋਸਤੋ, ਜਿਵੇਂ ਤੁਹਾਨੂੰ ਪਤਾ ਕਿ ਟੈਕਨੋਲੋਜੀ ਦਾ ਦੌਰ ਹੈ ਤਾਂ ਸੋਸ਼ਲ ਮੀਡੀਆ ਦਾ ਅਸੀਂ ਇਸਤੇਮਾਲ ਕਰੀਏ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ। ਰੀਲ ਔਰ ਮੀਮਸ ਦੇ ਇਸ ਦੌਰ ਦੇ ਵਿੱਚ ਜੇਕਰ ਅਸੀਂ ਬਾਇਓਲੋਜੀਕਲ ਡਾਇਵਰਸਿਟੀ ਬਾਰੇ ਲੋਕਾਂ ਨੂੰ ਜਾਗਰੂਕਤੀ ਫੈਲਾਉਣ ਵਾਲਾ ਕੰਟੈਂਟ ਹੈ ਜਿਹੜਾ ਉਹ ਬਣਾਉਣਾ ਸ਼ੁਰੂ ਕਰੀਏ ਜਾਂ ਉਸ ਨੂੰ ਸ਼ੇਅਰ ਕਰੀਏ ਤਾਂ ਨੌਜਵਾਨਾਂ ਦੀ ਆਵਾਜ਼ ਹੈ ਜਿਹੜੀ ਉਹ ਬਹੁਤ ਦੂਰ ਤੱਕ ਜਾਏਗੀ ਔਰ ਬਹੁਤ ਸਾਰੇ ਲੋਕਾਂ ਨੂੰ ਇਸ ਦੇ ਬਾਰੇ ਪਤਾ ਲੱਗੇਗਾ।
ਇੱਕ ਗੱਲ ਯਾਦ ਰੱਖਣ ਦੀ ਜ਼ਰੂਰਤ ਹੈ ਦੋਸਤ।

ਤੋਂ ਕਿ ਕਿਹੜੀ ਨੇਚਰ ਹੈ ਨਾ, ਨੇਚਰ ਤੋਂ ਬਿਨਾਂ ਇਨਸਾਨ ਦਾ ਕੋਈ ਵਜੂਦ ਨਹੀਂ ਹੈਗਾ, ਪਰ ਮਨੁੱਖ ਤੋਂ ਬਿਨਾਂ ਨੇਚਰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਅੱਗੇ ਵੱਧ ਸਕਦੀ ਹੈ। ਬਸ ਇਹੀ ਛੋਟੀ ਜਿਹੀ ਇੱਕ ਚੀਜ਼ ਹੈ ਜਿਸ ਨੂੰ ਸਮਝਣ ਦੀ ਸਾਨੂੰ ਅੱਜ ਜ਼ਰੂਰਤ ਹੈ, ਅਤੇ ਅਸੀਂ ਆਪਣੇ ਰੋਲ ਨੂੰ ਸਮਝਦੇ ਹੋਏ ਆਪਣੀ ਡਾਇਵਰਸਿਟੀ ਨੂੰ, ਬਾਇਓਲੋਜੀਕਲ ਡਾਇਵਰਸਿਟੀ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਇਸ ਦੁਨੀਆ ਨੂੰ ਹੋਰ ਖੂਬਸੂਰਤ ਬਣਾਉਣ ਦੇ ਵਿੱਚ ਸਾਡਾ ਜਿਹੜਾ ਉਹ ਯੋਗਦਾਨ ਹੋਵੇ।

ਦੋਸਤੋ, ਹੁਣ ਵੇਲਾ ਤੁਹਾਡੇ ਨਾਲ ਰੋਜ਼ਗਾਰ ਸਮਾਚਾਰ ਸਾਂਝੇ ਕਰਨ ਦਾ। ਪੰਜਾਬ ਸਰਕਾਰ ਦੇ ਉਪਰਾਲਾ ਸਦਕਾ ਜ਼ਿਲ੍ਹਾ ਰੱਖਿਆਵਾਂ ਸੇਵਾਵਾਂ ਭਲਾਈ ਦਫ਼ਤਰ ਸਾਹਮਣੇ ਸਰਕਾਰੀ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਸੈਨਿਕ ਵੋਕੇਸ਼ਨਲ ਟ੍ਰੇਨਿੰਗ

ਸੈਂਟਰ ਦੇ ਵਿੱਚ ਆਰਮੀ ਨੇਵੀ ਏਅਰ ਫੋਰਸ ਅਤੇ ਹਥਿਆਰਬੰਦ ਸੈਨਾਵਾਂ ਜਿਵੇਂ ਕਿ BSF CISF CRPF ਅਤੇ ITBT ਔਰ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਵਿੱਚ ਭਰਤੀ ਹੋਣ ਦੇ ਲਈ ਹੈ ਜਿਹੜਾ ਕੋਰਸ ਕਰਵਾਇਆ ਜਾ ਰਿਹਾ। ਇਹ ਜਾਣਕਾਰੀ ਕਮਾਂਡਰ ਬਲਜਿੰਦਰ ਵਿਰਕ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਦਿੱਤੀ ਹੈ। ਕਮਾਂਡਰ ਬਲਜਿੰਦਰ ਸਿੰਘ ਜੀ ਨੇ ਦੱਸਿਆ ਕਿ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਭਰਤੀ ਦੇ ਯੋਗ ਬਣਾਉਣ ਦੇ ਲਈ ਲਿਖਤੀ ਪੇਪਰ ਅਤੇ ਫਿਜ਼ੀਕਲ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ। ਉਹਨਾਂ ਦੱਸਿਆ ਕਿ ਸਿਖਲਾਈ ਦਾ ਸਮਾਂ 45 ਦਿਨ ਦਾ ਰਹੇਗਾ ਜੋ ਕਿ 25 ਮਈ 2026 ਤੋਂ 29 ਜੁਲਾਈ 2026 ਤੱਕ ਚੱਲੇਗਾ। ਚਾਹਵਾਨ ਉਮੀਦਵਾਰ ਸਿਖਲਾਈ ਦੇ ਲਈ ਦਾਖਲਾ ਲੈ ਸਕਦੇ ਨੇ। ਉਹਨਾਂ ਨੇ ਦੱਸਿਆ ਕਿ ਸਿਖਲਾਈ ਸੰਬੰਧੀ ਹੋਰ ਜਾਣਕਾਰੀ ਲੈਣ ਦੇ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਫਤਿਹਗੜ੍ਹ ਸਾਹਿਬ ਨੇੜੇ ਬੱਚਤ ਭਵਨ ਵਿਖੇ ਕਿਸੇ ਵੀ ਕੰਮਕਾਜ ਵਾਲੇ ਦਿਨ ਨਿੱਜੀ ਤੌਰ ਦੇ ਉੱਤੇ ਹਾਜ਼ਰ ਹੋ ਕੇ ਜਾਂ ਫਿਰ ਫੋਨ ਨੰਬਰ 70874-47245। ਦੂਸਰਾ ਫੋਨ ਨੰਬਰ ਹੈ 84373-60019 ਅਤੇ ਸੰਪਰਕ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਦੋਸਤੋ ਇੱਕ ਲੈਂਡਲਾਈਨ ਨੰਬਰ ਵੀ ਹੈ 0-17-63-23-22-87 ਜਿਸ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਉਹਨਾਂ ਦੱਸਿਆ ਦੋਸਤੋ ਕਿ ਇਸ ਤੋਂ ਇਲਾਵਾ ਇਹ ਸੈਂਟਰ ਦੇ ਵਿੱਚ ਇੰਗਲਿਸ਼ ਅਤੇ ਪੰਜਾਬੀ ਟਾਈਪਿੰਗ, ਪਾਵਰ ਪੁਆਇੰਟ, MS ਐਕਸਲ ਔਰ MS ਵਰਡ ਆਦਿ ਕੰਪਿਊਟਰ ਕੋਰਸ ਵੀ ਹੈ ਜਿਹੜੇ ਕਰਵਾਏ ਜਾਂਦੇ ਨੇ, ਜਿਨ੍ਹਾਂ ਦੀ ਦੂਜੀਆਂ ਸੰਸਥਾਵਾਂ ਦੇ ਮੁਕਾਬਲੇ ਚਾਰਜਸ ਬਹੁਤ ਘੱਟ ਲਏ ਜਾਂਦੇ ਨੇ।

0: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ, ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ, ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ, ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
1: ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਵਿਪ ਕਿਓਰ। ਦੋਸਤੋ, ਅੱਜ 22 ਮਈ ਹੈ ਅਤੇ ਇੱਕ ਅਜਿਹੀ ਤਾਰੀਖ ਹੈ ਜਿਸ ਦੇ ਆਉਂਦੇ ਹੀ ਅਖਾੜਿਆਂ ਦੀ ਮਿੱਟੀ ਦੇ ਵਿੱਚ ਇੱਕ ਬੜਾ ਅਣਖ, ਸਿਦਕ ਅਤੇ ਅਜੇਤੂ ਰਹਿਣ ਦੀ ਮਹਿਕ ਹੈ ਜਿਹੜੀ, ਉਹ ਆਪਣੇ ਆਪ ਸ਼ੁਰੂ ਹੋਣੀ ਸ਼ੁਰੂ ਹੋ ਜਾਂਦੀ ਹੈ। ਸਰੋਤਿਓ, ਦੁਨੀਆ ਨੇ ਹਜ਼ਾਰਾਂ ਸੂਰਮੇ ਦੇਖੇ ਨੇ, ਸੈਂਕੜੇ ਜੇਤੂ ਵੀ ਦੇਖੇ ਨੇ, ਪਰ ਇਤਿਹਾਸ ਦੇ ਸਫਿਆਂ ਦੇ ਵਿੱਚ ਇੱਕ ਨਾਮ ਐਸਾ ਵੀ ਹੈ ਜਿਸ ਦੇ ਅੱਗੇ ਹਰ ਸ਼ਬਦ ਨੇ ਖੁਦ ਕੋਡੇ ਟੇਕ ਦਿੱਤੇ। ਅੱਜ ਖੇਡ ਜਗਤ ਦੇ ਉਸ ਅਜੇਤੂ ਸਿਕੰਦਰ ਔਰ ਕੁਸ਼ਤੀ ਦੇ ਬੇਦਾਜ ਬਾਦਸ਼ਾਹ ਰੁਸਤਮੇ ਜ਼ਮਾਂ, ਯਾਨੀ ਕਿ ਦ ਗ੍ਰੇਟ ਗਾਮਾ ਪਹਿਲਵਾਨ ਦਾ ਜਿਹੜਾ ਉਹ ਜਨਮ ਦਿਹਾੜਾ ਹੈ। ਦੋਸਤੋ, ਅੱਜ ਹੀ ਦੇ ਦਿਨ 22 ਮਈ 1878 ਨੂੰ ਪੰਜਾਬ ਦੀ ਪਵਿੱਤਰ ਧਰਤੀ ਸ਼੍ਰੀ ਅੰਮ੍ਰਿਤਸਰ ਵਿਖੇ ਜਨਮੇ ਇਹ ਮਹਾਬਲੀ ਨੇ ਪੂਰੇ 50 ਸਾਲ ਤੱਕ ਵਿਸ਼ਵ ਦੇ ਕੋਨੇ ਕੋਨੇ ਦੇ ਵਿੱਚ ਭਾਰਤ ਦੀ ਤਾਕਤ ਹੈ ਕਿਹੜਾ ਉਹਦਾ ਪਰਚਮ ਲਹਿਰਾਇਆ, ਜਿਸ ਨੂੰ ਕੋਈ ਮਾਈ ਦਾ ਲਾਲ ਅੱਜ ਤੱਕ ਚੁਣੌਤੀ ਨਹੀਂ ਦੇ ਪਾਇਆ। ਦੋਸਤੋ, ਗਾਮਾ ਪਹਿਲਵਾਨ ਕੋਈ ਆਮ ਇਨਸਾਨ ਨਹੀਂ ਸੀ, ਸਗੋਂ ਉਹਨਾਂ ਦੀ ਜਿਹੜੀ ਤਾਕਤ ਹੈ, ਉਹਨਾਂ ਦੀ ਜਿਹੜੀ ਸਟਰੈਂਥ ਹੈ, ਉਹਨਾਂ ਦੀ ਕਹਾਣੀਆਂ ਅੱਜ ਵੀ ਆਮ ਦਿਹਾਤੀ ਘਰਾਂ ਦੇ ਵਿੱਚ ਸੁਣਾਈਆਂ ਜਾਂਦੀਆਂ ਨੇ, ਜਾਂ ਫਿਰ ਕਿਤਾਬਾਂ ਦੇ ਵਿੱਚ ਅਸੀਂ ਪੜ੍ਹਦੇ ਹਾਂ, ਜਾਂ ਉਹਨਾਂ ਦੇ ਕਿੱਸੇ ਬਹੁਤ ਮਸ਼ਹੂਰ ਨੇ ਜੋ ਸਟੇਜਾਂ ਦੇ ਉੱਤੇ ਅਸੀਂ ਸੁਣਦੇ ਹਾਂ, ਹੈ ਨਾ, ਕਿ ਉਹ ਆਪਣੀ ਬੇਮਿਸਾਲ ਤਪੱਸਿਆ ਦੇ ਕਰਕੇ ਬੜੇ ਫੇਮਸ ਸੀਗੇ। ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਜੋ ਜਿੰਮ ਦੇ ਵਿੱਚ ਜਾਂਦੀ ਹੈ ਨਾ, ਜਾਂ ਫਿਰ ਕੁਛ ਐਸੇ ਪ੍ਰੋਟੀਨ ਵਗੈਰਾ ਯੂਜ਼ ਕਰਕੇ ਸ਼ਾਰਟਕੱਟ ਅਪਣਾਉਣਾ ਚਾਹੁੰਦੀ ਹੈ, ਤਾਂ ਉਹਨਾਂ ਨੂੰ ਗਾਮਾ ਪਹਿਲਵਾਨ ਜੀ ਦੇ ਜਿਹੜੀ ਕਸਰਤ ਕਰਨ ਦਾ ਤਰੀਕਾ ਸੀ ਉਹ ਜ਼ਰੂਰ ਪੜ੍ਹਨਾ ਚਾਹੀਦਾ, ਜ਼ਰੂਰ ਦੇਖਣਾ ਚਾਹੀਦਾ। ਕਹਿੰਦੇ ਨੇ ਕਿ ਉਹ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਰੋਜ਼ਾਨਾ ਹਰ ਰੋਜ਼ 5,000 ਦੇ ਲਗਭਗ ਜਿਹੜੀਆਂ ਬੈਠਕਾਂ ਤੀਆਂ ਉਹ ਲਗਾਉਂਦੇ ਸੀ, ਅਤੇ ਦਿਨ ਦੇ ਚਾਨਣ ਦੇ ਵਿੱਚ 3,000 ਡੰਡ, ਯਾਨੀ ਕਿ ਪੁਸ਼ਅਪਸ, ਉਹ ਆਪਣੀ ਕਸਰਤ ਦੇ ਵਿੱਚ ਜੋੜਦੇ ਸੀ। ਦੋਸਤੋ, ਉਹ ਜਦੋਂ ਵਾਕ ਕਰਦੇ ਸੀ ਤਾਂ ਉਸ ਟਾਈਮ ਆਪਣੇ ਗਲ ਦੇ ਵਿੱਚ 84 ਕਿਲੋ ਦਾ ਇੱਕ ਸੋਰੀ 54 ਕਿਲੋ ਦਾ ਇੱਕ ਪੱਥਰ ਹੈ ਜਿਹੜਾ ਉਹ ਨਾਲ ਰੱਖਦੇ ਸੀ, ਜਿਸ ਨੂੰ ਹਸਲੀ ਕਿਹਾ ਜਾਂਦਾ, ਅਤੇ ਉਹ ਗਰਦਨ ਦੀ ਜ਼ੀਨਤ ਦੀ ਤਰ੍ਹਾਂ ਪਾ ਕੇ ਉਹ ਪੂਰੇ ਦਾ ਪੂਰਾ ਟਰੈਕ ਹੈ ਜਿਹੜਾ ਆਪਣਾ ਕੰਪਲੀਟ ਕਰਿਆ ਕਰਦੇ, ਤਾਂ ਕਿ ਉਹਨਾਂ ਦੀ ਸਟਰੈਂਥ ਹੈ ਜਿਹੜੀ ਉਹ ਵਧੇ। ਔਰ ਇਹ ਕੋਈ 1 ਜਾਂ 2 ਦਿਨ ਦੀ ਪ੍ਰੈਕਟਿਸ ਨਹੀਂ ਹੁੰਦੀ ਸੀ, ਕਿਹਾ ਜਾਂਦਾ ਕਿ ਉਹ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਇਸ ਕਸਰਤ ਨੂੰ ਕੰਟੀਨਿਊ ਰੱਖਦੇ ਸੀ। ਉਸ ਤੋਂ ਇਲਾਵਾ ਉਹਨਾਂ ਦੀ ਡਾਇਟ ਸੀ ਉਹ ਜਿਹੜੀ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬੜੀ ਹੈਰਾਨ ਕਰਨ ਵਾਲੀ ਸੀ। ਲੋਕ ਕਥਾਵਾਂ ਦੇ ਵਿੱਚ ਕਿਹਾ ਜਾਂਦਾ ਕਿ ਉਹ 10 ਲੀਟਰ ਦੇ ਲਗਭਗ ਡੇਲੀ ਦੁੱਧ ਦਾ ਸੇਵਨ ਕਰਦੇ ਸੀ। ਉਸ ਤੋਂ ਇਲਾਵਾ ਦੇਸੀ ਘੀ, ਬਦਾਮ ਜਾਂ ਫਿਰ ਹੋਰ ਐਸੀਆਂ ਜਿਹੜੀਆਂ ਦੇਸੀ ਖੁਰਾਕਾਂ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਨਾ, ਉਹਨਾਂ ਦਾ ਇਸਤੇਮਾਲ ਕਰਦੇ ਸੀ।

ਦੋਸਤੋ, ਇਤਿਹਾਸ ਗਵਾਹ ਹੈ ਕਿ ਸਾਲ 1910 ਦੇ ਵਿੱਚ ਜਦੋਂ ਸਾਡਾ ਦੇਸ਼ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਜਕੜਿਆ ਹੋਇਆ ਸੀ, ਉਸ ਟਾਈਮ ਗਾਮੇ ਪਹਿਲਵਾਨ ਨੇ ਲੰਡਨ ਦੀ ਧਰਤੀ ਦੇ ਉੱਤੇ ਜਾ ਕੇ ਗੋਰਿਆਂ ਦੇ ਹੰਕਾਰ ਨੂੰ ਮਿੱਟੀ ਦੇ ਵਿੱਚ ਰਲਾਤਾ। ਇਸ ਦੀ ਦਲੀਲ ਇਹ ਹੈ ਕਿ ਵਿਸ਼ਵ ਉਸ ਟਾਈਮ ਦੇ ਜਿਹੜੇ ਵਿਸ਼ਵ ਚੈਂਪੀਅਨ ਸੀਗੇ, ਜਿਨ੍ਹਾਂ ਦਾ ਨਾਮ ਸੀ ਸਟੈਨਿਕੋਲ ਜਿਬੋਕਸੀ, ਉਹਨਾਂ ਵਰਗੇ ਵੱਡੇ ਨਾਮਵਾਰ ਪਹਿਲਵਾਨ ਨੂੰ ਉਹਨਾਂ ਨੇ ਮਿੰਟਾਂ ਦੇ ਵਿੱਚ ਹੈ ਜਿਹੜਾ ਉਹ ਮਿੱਟੀ ਦੇ ਉੱਤੇ ਢੇਰ ਕਰ ਦਿੱਤਾ। ਅਤੇ ਦੋਸਤੋ, ਉਹਨਾਂ ਦੀ ਤਾਕਤ ਦਾ ਰੋਹਬ ਅਜਿਹਾ ਸੀ ਕਿ ਮਾਰਸ਼ਲ ਆਰਟ ਦੀ ਦੁਨੀਆ ਦੇ ਵਿੱਚ ਤਾਜ ਬਾਦਸ਼ਾਹ ਬਰੂਸ ਲੀ ਵੀ ਗਾਮਾ ਪਹਿਲਵਾਨ ਨੂੰ ਆਪਣਾ ਗੁਰੂ ਮੰਨਦੇ ਸੀ। ਗੁਰੂ ਇਨ ਸੈਂਸ ਕਿ ਐਜ਼ ਇਟ ਇਜ਼ ਕੋਈ ਪਰਫਾਰਮਿੰਗ ਗੁਰੂ ਨਹੀਂ, ਮਤਲਬ ਕਿ ਉਹਨਾਂ ਦੀ ਕਸਰਤ ਦੇ ਬੜੇ ਦੀਵਾਨੇ ਸੀ ਉਹ। ਅਤੇ ਉਹਨਾਂ ਨੇ ਗਾਮੇ ਪਹਿਲਵਾਨ ਦਾ ਜੋ ਪੁਸ਼ਅਪ ਕਰਨ ਦਾ ਤਰੀਕਾ ਸੀ, ਉਸ ਨੂੰ ਆਪਣੀ ਮਾਰਸ਼ਲ ਆਰਟ ਟ੍ਰੇਨਿੰਗ ਦੇ ਵਿੱਚ ਉਹਨਾਂ ਨੇ ਆਪਣੇ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਉਹ ਉਸ ਨੂੰ ਪਰਫਾਰਮ ਕਰਦੇ ਨੇ ਡੇਲੀ। ਸੋ ਸਾਡੇ ਨੌਜਵਾਨ ਦੋਸਤਾਂ ਨੂੰ ਇਹੀ ਸੁਨੇਹਾ ਕਿ ਇਸ ਤਰੀਕੇ ਦੇ ਨਾਲ ਜਿਹੜੇ ਸਾਡੇ ਰੀਅਲ ਹੀਰੋਜ਼ ਨੇ, ਹੈ ਨਾ, ਸਾਡੇ ਦੇਸੀ ਹੀਰੋਜ਼ ਨੇ, ਖਾਸ ਤੌਰ ਦੇ ਉੱਤੇ ਸਾਡੀ ਪੰਜਾਬ ਦੀ ਧਰਤੀ ਦੇ ਨਾਲ ਜੁੜੇ ਹੋਏ, ਉਹਨਾਂ ਦੀ ਜ਼ਿੰਦਗੀ ਦੇ ਬਾਰੇ, ਉਹਨਾਂ ਦੀ ਜੀਵਨੀ ਦੇ ਬਾਰੇ ਜ਼ਰੂਰ ਪੜ੍ਹਿਆ ਜਾਵੇ, ਤਾਂ ਕਿ ਇਹਨਾਂ ਕਹਾਣੀਆਂ ਨੂੰ ਅਸੀਂ, ਹੈ ਨਾ, ਇਹਨਾਂ ਅਸਲ ਕਿੱਸਿਆਂ ਨੂੰ, ਇਹਨਾਂ ਰੀਅਲ ਹੀਰੋਜ਼ ਦੀ ਜ਼ਿੰਦਗੀ ਨੂੰ ਅਸੀਂ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਦੇ ਤੱਕ ਪਹੁੰਚਾ ਸਕੀਏ। ਅਤੇ ਜਿੱਥੇ ਪੂਰੀ ਦੁਨੀਆ ਆਪਣੇ ਹੀਰੋਜ਼ ਦੇ ਉੱਤੇ ਫਖਰ ਕਰਦੀ ਹੈ, ਅਸੀਂ ਵੀ ਉਸੇ ਫਹਿਰਿਸਤ ਦੇ ਅੰਦਰ ਜ਼ਰੂਰ ਦਾਖਲ ਹੋਈਏ, ਕਿਉਂਕਿ ਜੋ ਰੀਅਲ ਲਾਈਫ ਹੀਰੋਜ਼ ਨੇ ਨਾ, ਇਹਨਾਂ ਦੇ ਦੌਰ ਦੇ ਅੰਦਰ ਨਾ ਹੀ ਤਾਂ ਕੋਈ ਇਸ ਤਰੀਕੇ ਦੀ ਟੈਕਨੋਲੋਜੀ ਸੀ, ਨਾ ਹੀ ਕੋਈ ਪ੍ਰੋਪਰ ਅਸੀਂ ਕਹਿ ਸਕਦੇ ਕੋਈ ਇੰਸਟੀਟਿਊਸ਼ਨ ਸੀਗੇ ਜੋ ਕਸਰਤ ਕਰਨ ਦੇ ਵਿੱਚ ਜਾਂ ਫਿਰ ਇਸ ਤਰ੍ਹਾਂ ਅੱਗੇ ਵਧਣ ਦੇ ਵਿੱਚ ਕੋਈ ਇਹਨਾਂ ਦੇ ਹੈਲਪ ਕਰਦੇ ਹੋਏ, ਤਾਂ ਉਸਦੇ ਬਾਵਜੂਦ ਵੀ ਇਹਨਾਂ ਨੇ ਬੜੀ ਦਲੇਰੀ ਦੇ ਨਾਲ, ਬੜੀ ਜੁਰਅਤ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਹੈ ਜਿਹੜੀ ਆਪਣੀ ਤਾਕਤ ਦਾ ਹੈ ਜਿਹੜਾ ਡੰਕਾ ਵਜਵਾਇਆ, ਹੈ ਨਾ। ਤਾਂ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ, ਜਾਂ ਫਿਰ ਪ੍ਰੋਟੀਨ ਪਾਊਡਰਸ ਇਸਤੇਮਾਲ ਕਰ ਰਹੇ ਨੇ, ਜਾਂ ਮੋਬਾਈਲ ਦੇ ਉੱਤੇ ਸਕਰੀਨਿੰਗ ਟਾਈਮ ਬਹੁਤ ਜ਼ਿਆਦਾ ਦੇ ਰਹੇ ਨੇ, ਅਤੇ ਆਪਣੀ ਜਵਾਨੀ ਨੂੰ ਇਸ ਤਰ੍ਹਾਂ ਹੀ ਵਿਅਰਥ ਕਰ ਰਹੇ, ਉਹਨਾਂ ਨੂੰ ਗਾਮੇ ਪਹਿਲਵਾਨ ਦੀ ਜ਼ਿੰਦਗੀ ਦੇ ਉੱਤੋਂ ਇੱਕ ਸੁਨੇਹਾ ਲੈਣਾ ਚਾਹੀਦਾ, ਇੱਕ ਚਾਨਣ ਲੈਣਾ ਚਾਹੀਦਾ, ਤਾਂ ਕਿ ਜ਼ਿੰਦਗੀ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਅਸੀਂ ਜੀ ਸਕੀਏ, ਔਰ ਇੱਕ ਤਾਕਤਵਰ ਸਰੀਰ, ਇੱਕ ਤਾਕਤਵਰ ਕਿਰਦਾਰ ਲੈ ਕੇ ਅਸੀਂ ਜ਼ਮਾਨੇ ਦੇ ਅੰਦਰ ਆਈਏ, ਤਾਂ ਜੋ ਅਸੀਂ ਸਮਾਜ ਦੇ ਪ੍ਰਤੀ ਆਪਣੀਆਂ ਜ਼ਿੰਮੇਦਾਰੀਆਂ ਨੂੰ ਵੀ ਨਿਭਾ ਸਕੀਏ, ਅਤੇ ਆਪਣੇ ਆਪ ਦੇ ਤੌਰ ਦੇ ਉੱਤੇ ਆਪਣੇ ਮਨ ਨੂੰ, ਆਪਣੇ ਦਿਮਾਗ ਨੂੰ, ਔਰ ਆਪਣੇ ਸਰੀਰ ਨੂੰ ਹੈ ਜਿਹੜਾ ਉਹਨੂੰ ਵੀ ਤੰਦਰੁਸਤ ਰੱਖ ਸਕੀਏ। ਅਤੇ ਦੋਸਤੋ, ਇਸ ਦੇ ਨਾਲ ਹੀ ਮੈਨੂੰ ਇਸ਼ਫਾਕ ਅਲੀ ਨੂੰ ਅੱਜ ਦਾ ਪ੍ਰੋਗਰਾਮ ਵਿਪ ਕਿਓਰ ਖਤਮ ਕਰਨ ਦੀ ਦਿਓ ਆਗਿਆ, ਅਤੇ ਤੁਸੀਂ ਆਨੰਦ ਮਾਣੋ ਇਸ ਆਖਰੀ ਗੀਤ ਦਾ।

ਨੌਜਵਾਨ ਸੁਣ ਰਹੇ ਸਨ ਪ੍ਰੋਗਰਾਮ ਵਿਬਕਿਓਰ 100.2 MHz 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸ਼ਾਮ ਦੇ 7 ਵਜੇ ਨੇ।

ਹੁਣ ਇੱਕ ਨਜ਼ਰ ਹੁਣ ਤੱਕ ਦੀਆਂ ਪ੍ਰਮੁੱਖ ਸਰਗਰਮੀਆਂ 'ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਨਾਲ ਗੱਲਬਾਤ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਸਾਈਪ੍ਰਸ ਦਾ ਟੀਚਾ ਅਗਲੇ 5 ਸਾਲਾਂ ਵਿੱਚ ਨਿਵੇਸ਼ ਨੂੰ 2 ਗੁਣਾ ਕਰਨਾ ਹੈ। ਪ੍ਰਧਾਨ ਮੰਤਰੀ ਕੱਲ੍ਹ 19ਵੇਂ ਰੋਜ਼ਗਾਰ ਮੇਲੇ ਵਿੱਚ ਵੀਡੀਓ ਕਾਨਫਰੰਸ ਰਾਹੀਂ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਦੇਸ਼ ਦੀਆਂ ਸਰਹੱਦਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਸਮਾਰਟ ਬਾਰਡਰ ਪ੍ਰੋਜੈਕਟ ਸ਼ੁਰੂ ਕਰੇਗੀ। ਪੰਜਾਬ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੇਸ਼ ਭਰ ਦੇ ਸਕੂਲਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ 'ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿੱਚ ਸ਼ਾਮਲ ਨੈੱਟਵਰਕ ਦਾ ਪਰਦਾਫਾਸ਼ ਕੀਤਾ। CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆ ਦੀਆਂ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਦੀ ਆਖਰੀ ਤਾਰੀਖ ਵਿੱਚ 1 ਦਿਨ ਦਾ ਵਾਧਾ ਕਰਕੇ 24 ਮਈ ਕਰ ਦਿੱਤੀ ਹੈ। ਦੇਸ਼ ਭਰ ਦੇ ਬਜ਼ੁਰਗ ਨਾਗਰਿਕਾਂ ਲਈ ਸਹਾਇਤਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਵਾਸਤੇ ਅੱਜ ਇੱਕ ਮੋਬਾਈਲ ਐਪਲੀਕੇਸ਼ਨ ਜੀਵਨ ਦੀ ਸ਼ੁਰੂਆਤ ਕੀਤੀ ਗਈ। ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਹਿਮ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ। ਨਵੇਂ ਸਮੇਂ ਮੁਤਾਬਕ ਕੰਮਕਾਜ ਦਾ ਸਮਾਂ ਸਵੇਰੇ 7:30 ਵਜੇ ਤੋਂ ਬਾਅਦ ਦੁਪਹਿਰ 1:30 ਵਜੇ ਤੱਕ ਹੋਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਏਸ਼ੀਆਈ ਹਾਕੀ ਚੈਂਪੀਅਨਸ ਟਰਾਫੀ ਸੰਬੰਧੀ ਮੀਟਿੰਗ ਵਿੱਚ ਟੂਰਨਾਮੈਂਟ ਲਈ ਹਰ ਸੰਭਵ ਸਹੂਲਤ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਮਲੋੜ ਸੜਕ 'ਤੇ ਬਣਨ ਵਾਲੇ ਪੱਕੇ ਖਾਲਿਆਂ ਦਾ ਨੀਂਹ ਪੱਥਰ ਰੱਖਿਆ। IIT ਰੋਪੜ ਵੱਲੋਂ ਅੱਜ ਯੁਵਾ ਸੰਗਮ ਪੜਾਅ 6ਵੇਂ ਤਹਿਤ ਪੰਜਾਬ ਵਫਦ ਨੂੰ ਬਿਹਾਰ ਲਈ ਰਵਾਨਾ ਕੀਤਾ ਗਿਆ। IPL ਕ੍ਰਿਕਟ 'ਚ ਅੱਜ ਸਨਰਾਈਜ਼ਰਜ਼ ਹੈਦਰਾਬਾਦ ਦਾ ਮੁਕਾਬਲਾ ਰੋਇਲ ਚੈਲੇਂਜਰਸ ਬੈਂਗਲੁਰੂ ਨਾਲ ਸ਼ਾਮ 7:30 ਵਜੇ ਹੋਵੇਗਾ। ਇਹ ਸਨ ਅੱਜ ਦੀਆਂ ਕੁਝ ਪ੍ਰਮੁੱਖ ਸਰਗਰਮੀਆਂ। ਹੁਣ ਸਰਵਣ ਕਰਦੇ ਹਾਂ ਭਗਤੀ ਰਸ ਤੇ ਆਧਾਰਿਤ ਪ੍ਰੋਗਰਾਮ ਬੰਦਗੀ। ਪ੍ਰੋਗਰਾਮ 'ਚ ਸਰਵਣ ਕਰਦੇ ਹਾਂ ਸ਼ਬਦ ਭਾਈ ਹਰਜਿੰਦਰ ਸਿੰਘ ਜੀ ਦਾ ਗਾਇਨ ਕੀਤਾ।

ਬੰਦਗੀ ਪ੍ਰੋਗਰਾਮ 'ਚ ਤੁਸੀਂ ਸਰਵਣ ਕੀਤਾ ਸ਼ਬਦ ਆਵਾਜ਼ਾਂ ਭਾਈ ਸਤਵਿੰਦਰ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਜੀ ਦਾ ਸਨ। ਪ੍ਰੋਗਰਾਮ 'ਚ ਹੁਣ ਸਰਵਣ ਕਰਦੇ ਹਾਂ ਭਜਨ ਗਾਇਨ ਕੀਤਾ ਲਤਾ ਮੰਗੇਸ਼ਕਰ ਨੇ।

0: ਸੁਮਨ ਕਲਿਆਣਪੁਰ ਦਾ ਗਾਇਨ ਕੀਤਾ ਭਜਨ ਤੁਸੀਂ ਸਰਵਣ ਕਰ ਰਹੇ ਸੀ। ਇਸੇ ਦੇ ਨਾਲ ਹੀ ਅੱਜ ਦਾ ਪੰਥਕੀ ਪ੍ਰੋਗਰਾਮ ਖਤਮ ਹੁੰਦਾ ਹੈ। 100.2 ਮੈਗਾਹਰਟਸ 'ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਾਡੇ ਸਾਥ ਹੋਣ ਵਾਲੇ ਨੇ ਹੁਣ ਤੋਂ ਕੁਝ ਚਿਰ ਬਾਅਦ ਪੰਜਾਬੀ 'ਚ ਖਬਰਾਂ ਰਿਲੇਅ ਹੋਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਭਾਰਤ ਅਤੇ ਸਾਈਪ੍ਰਸ ਨੇ ਅੱਜ ਦਹਿਸ਼ਤਗਰਦੀ ਦੇ ਮੁਕਾਬਲੇ ਲਈ ਇੱਕ ਸਾਂਝਾ ਕਾਰਜ ਸਮੂਹ ਸਥਾਪਿਤ ਕਰਨ ਅਤੇ ਉੱਚ ਸਿੱਖਿਆ ਅਤੇ ਖੋਜ ਸਮੇਤ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਦੇਸ਼ ਦੀਆਂ ਸਰਹੱਦਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਸਮਾਰਟ ਬਾਰਡਰ ਪ੍ਰੋਜੈਕਟ ਸ਼ੁਰੂ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ 19ਵੇਂ ਰੋਜ਼ਗਾਰ ਮੇਲੇ ਵਿੱਚ ਵੀਡੀਓ ਕਾਨਫਰੰਸ ਰਾਹੀਂ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਚੋਣ ਕਮਿਸ਼ਨ ਨੇ ਅੱਜ 10 ਰਾਜਾਂ ਵਿੱਚ 24 ਰਾਜ ਸਭਾ ਸੀਟਾਂ ਲਈ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਹੈਦਰਾਬਾਦ ਵਿੱਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਰਾਇਲ ਚੈਲੇਂਜਰਸ ਬੈਂਗਲੁਰੂ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਅਤੇ ਸਾਈਪ੍ਰਸ ਨੇ ਅੱਜ ਵੱਖ ਵੱਖ ਖੇਤਰਾਂ ਵਿੱਚ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ, ਜਿਨ੍ਹਾਂ ਵਿੱਚ ਦਹਿਸ਼ਤਗਰਦੀ ਦਾ ਮੁਕਾਬਲਾ, ਨਵੀਨਤਾ ਅਤੇ ਤਕਨਾਲੋਜੀ, ਉੱਚ ਸਿੱਖਿਆ ਅਤੇ ਖੋਜ ਅਤੇ ਸੱਭਿਆਚਾਰਕ ਸਹਿਯੋਗ ਬਾਰੇ ਇੱਕ ਸੰਯੁਕਤ ਕਾਰਜ ਸਮੂਹ ਦੀ ਸਥਾਪਨਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਾਈਟਸ ਨਾਲ ਵੱਖ ਵੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਦੋਹਾਂ ਨੇਤਾਵਾਂ ਨੇ ਬਹੁਪੱਖੀ ਮੰਚਾਂ 'ਤੇ ਸਹਿਯੋਗ ਸਮੇਤ ਖੇਤਰੀ ਅਤੇ ਆਲਮੀ ਮਹੱਤਵ ਦੇ ਮੁੱਦਿਆਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ। ਸਾਂਝੇ ਬਿਆਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਸਾਈਪ੍ਰਸ ਵਿਚਕਾਰ ਦੋਸਤੀ ਨਾ ਸਿਰਫ ਮਜ਼ਬੂਤ ਹੈ ਸਗੋਂ ਭਵਿੱਖ ਮੁਖੀ ਵੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ਵਿੱਚ ਸਾਈਪ੍ਰਸ ਤੋਂ ਭਾਰਤ ਵਿੱਚ ਨਿਵੇਸ਼ ਲਗਭਗ ਦੁੱਗਣਾ ਹੋ ਗਿਆ। ਉਨ੍ਹਾਂ ਕਿਹਾ ਕਿ ਭਾਰਤ ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਨੇ ਨਵੇਂ ਮੌਕੇ ਖੋਲ੍ਹੇ ਨੇ ਅਤੇ ਦੋਹਾਂ ਦੇਸ਼ਾਂ ਵਿਚਕਾਰ ਵਿਸ਼ਵਾਸ ਵਧਾਇਆ ਹੈ।
2: ਸਾਈਪ੍ਰਸ ਭਾਰਤ ਕੇ ਟੌਪ 10 ਇਨਵੈਸਟਰਸ ਮੈਂ ਸੇ ਇੱਕ ਹੈ। ਪਿਛਲੇ ਏਕ ਦਸ਼ਕ ਮੈਂ ਸਾਈਪ੍ਰਸ ਸੇ ਭਾਰਤ ਮੈਂ ਨਿਵੇਸ਼ ਲਗਭਗ ਡਬਲ ਹੁਆ ਹੈ। ਦੋਨੋ ਦੇਸ਼ੋ ਕੇ ਬੀਚ ਟ੍ਰਸਟ ਬੜਾ ਹੈ। ਭਾਰਤ ਯੂਰੋਪੀਅਨ ਯੂਨੀਅਨ ਫ੍ਰੀ ਟ੍ਰੇਡ ਐਗਰੀਮੈਂਟ ਸੇ ਤਮਾਮ ਨਈ ਸੰਭਾਵਨਾਏ ਬਨੀ ਹੈ। ਇਸਕਾ ਲਾਭ ਉਠਾਤੇ ਹੋਏ ਹਮ ਅਗਲੇ 5 ਵਰਸ਼ੋ ਮੈਂ ਇਸ ਇਨਵੈਸਟਮੈਂਟ ਕੋ ਫਿਰ ਸੇ ਡਬਲ ਕਰਨੇ ਕਾ ਲਕਸ਼ ਰੱਖ ਰਹੇ ਹੈ।
1: ਉਨ੍ਹਾਂ ਕਿਹਾ ਕਿ ਸਾਈਪ੍ਰਸ ਨਾਲ ਰੱਖਿਆ ਸਹਿਯੋਗ ਵਧਿਆ ਅਤੇ ਦੋਹਾਂ ਦੇਸ਼ਾਂ ਨੇ ਸਾਈਬਰ ਸੁਰੱਖਿਆ, ਸਮੁੰਦਰੀ ਸੁਰੱਖਿਆ ਅਤੇ ਦਹਿਸ਼ਤਗਰਦੀ ਵਿਰੋਧੀ ਸਹਿਯੋਗ ਵਧਾਉਣ ਦਾ ਵੀ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵੀ ਚਰਚਾ ਕੀਤੀ।
2: ਅੱਜ ਹਮਨੇ ਗਲੋਬਲ ਇਸ਼ੂਜ਼ ਪਰ ਵੀ ਚਰਚਾ ਕੀ, ਯੂਕਰੇਨ ਹੋ ਜਾਂ ਵੈਸਟ ਏਸ਼ੀਆ, ਹਮ ਸੰਘਰਸ਼ ਕੀ ਸ਼ੀਘਰ ਸਮਾਪਤੀ ਔਰ ਸ਼ਾਂਤੀ ਕੇ ਪ੍ਰਯਾਸੋਂ ਕਾ ਸਮਰਥਨ ਕਰਤੇ ਰਹੇਂਗੇ। ਹਮ ਇਸ ਬਾਤ ਪਰ ਵੀ ਏਕਮਤ ਹੈ कि बढ़ते हुए ग्लोबल चैलेंजेस के समाधान के लिए ग्लोबल इंस्टीट्यूशन का रिफॉर्म अर्जेंट और इम्पोर्टेंट हो है।
1: पहला सवेरे विदेश मंत्री डॉक्टर एस जयशंकर ने साइप्रस के राष्ट्रपति नाल मुलाकात की थी। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਭਾਰਤ ਯੂਰਪੀ ਸੰਘ ਸਹਿਯੋਗ ਬਾਰੇ ਰਾਸ਼ਟਰਪਤੀ ਕ੍ਰਿਸਟੋਡੋਲਾਈਟਸ ਦੇ ਵਿਚਾਰਾਂ ਤੇ ਮਾਰਗਦਰਸ਼ਨ ਦੀ ਸ਼ਲਾਘਾ ਕਰਦੇ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਦੇਸ਼ ਦੀਆਂ ਸਰਹੱਦਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਸਮਾਰਟ ਬਾਰਡਰ ਪ੍ਰੋਜੈਕਟ ਸ਼ੁਰੂ ਕਰੇਗੀ। ਅੱਜ ਨਵੀਂ ਦਿੱਲੀ ਵਿੱਚ ਸੀਮਾ ਸੁਰੱਖਿਆ ਬਲ ਦੇ ਸਨਮਾਨ ਸਮਾਰੋਹ ਵਿੱਚ ਬੋਲਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਇਸ ਪ੍ਰੋਜੈਕਟ ਵਿੱਚ ਡਰੋਨ, ਰਾਡਾਰ, ਕੈਮਰੇ ਅਤੇ ਹੋਰ ਤਕਨੀਕੀ ਸਰੋਤ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਸਮਾਰਟ ਬਾਰਡਰ ਸੰਕਲਪ ਤਹਿਤ BSF ਦੀ ਸੁਰੱਖਿਆ ਪ੍ਰਣਾਲੀ ਵਿੱਚ ਤਕਨਾਲੋਜੀ ਨੂੰ ਏਕੀਕ੍ਰਿਤ ਕਰਕੇ ਅਗਲੇ 1 ਸਾਲ ਅੰਦਰ ਇੱਕ ਅਭੇਦ ਸੁਰੱਖਿਆ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ ਕੰਮ ਚੱਲ ਰਿਹਾ ਹੈ।
3: आने वाले 1 साल के अंदर ही स्मार्ट बॉर्डर कंसेप्ट के साथ सीमा सुरक्षा बल की सुरक्षा में सभी प्रकार की तकनीक को लैस कर एक अभेद्य बॉर्डर की हम सुरक्षा की ग्रिड बनाने का काम आगे बढ़ रहा है और बहुत कम समय में गृह मंत्रालय, ड्रोन, रडार, आधुनिक कैमराज और बाकी सारी तकनीक के साथ ਇੱਕ ਸਮਾਰਟ ਬਾਰਡਰ ਕੇ ਪ੍ਰੋਜੈਕਟ ਕੋ ਲੇਕਰ ਦੇਸ਼ ਕੇ ਸਾਹਮਣੇ ਆਏਗਾ।
1: ਗ੍ਰਹਿ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦਾਂ ਦੀ ਸੁਰੱਖਿਆ ਨਾਲ ਜੁੜੀਆਂ ਚੁਣੌਤੀਆਂ ਨੂੰ ਇੱਕ ਵਿਆਪਕ ਖੇਤਰੀ ਜ਼ਿੰਮੇਵਾਰੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਸ੍ਰੀ ਸ਼ਾਹ ਨੇ ਕਿਹਾ ਕਿ ਬਹੁਤ ਸਾਰੀਆਂ ਚੁਣੌਤੀਆਂ ਦੇ ਬਾਵਜੂਦ BSF ਨੇ ਲਗਾਤਾਰ ਦੇਸ਼ ਦੇ ਮਾਣ ਨੂੰ ਬਣਾਈ ਰੱਖਿਆ। ਉਨ੍ਹਾਂ ਨੇ ਉਭਰੇ ਸੁਰੱਖਿਆ ਖਤਰਿਆਂ ਦਾ ਜ਼ਿਕਰ ਕਰ ਕੀਤਾ ਜਿਨ੍ਹਾਂ ਵਿੱਚ ਗੈਰ ਕਾਨੂੰਨੀ ਘੁਸਪੈਠ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਜਾਲੀ ਕਰੰਸੀ ਅਤੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸ਼ਾਮਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ 19ਵੇਂ ਰੋਜ਼ਗਾਰ ਮੇਲੇ ਵਿੱਚ ਵੀਡੀਓ ਕਾਨਫਰੰਸ ਰਾਹੀਂ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਸ੍ਰੀ ਮੋਦੀ ਇਸ ਮੌਕੇ ਸੰਬੋਧਨ ਵੀ ਕਰਨਗੇ। ਇਹ ਰੋਜ਼ਗਾਰ ਮੇਲਾ ਦੇਸ਼ ਭਰ ਵਿੱਚ 47 ਥਾਵਾਂ 'ਤੇ ਆਯੋਜਿਤ ਕੀਤਾ ਜਾਏਗਾ। ਦੇਸ਼ ਦੇ ਸਾਰੇ ਹਿੱਸਿਆਂ ਤੋਂ ਚੁਣੇ ਗਏ ਇਹ ਨੌਜਵਾਨ ਭਾਰਤ ਸਰਕਾਰ ਦੇ ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਅਹੁਦੇ ਸੰਭਾਲਣਗੇ, ਜਿਨ੍ਹਾਂ ਵਿੱਚ ਰੇਲਵੇ, ਗ੍ਰਹਿ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਵਿੱਤੀ ਸੇਵਾਵਾਂ ਵਿਭਾਗ ਅਤੇ ਉੱਚ ਸਿੱਖਿਆ ਵਿਭਾਗ ਸ਼ਾਮਲ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ ਅਤੇ ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ। ਚੋਣ ਕਮਿਸ਼ਨ ਨੇ 10 ਰਾਜਾਂ ਵਿੱਚ 24 ਰਾਜ ਸਭਾ ਸੀਟਾਂ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਸਾਬਕ ਪ੍ਰਧਾਨ ਮੰਤਰੀ HD ਦੇਵਗੌੜਾ, ਕੇਂਦਰੀ ਮੰਤਰੀ ਜਾਰਜ ਕੁਰੀਨ ਅਤੇ ਰਵਨੀਤ ਸਿੰਘ ਸਮੇਤ ਕਈ ਮੈਂਬਰਾਂ ਦਾ ਕਾਰਜਕਾਲ ਅਗਲੇ ਮਹੀਨੇ ਖਤਮ ਹੋ ਰਿਹਾ ਹੈ। ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਕਰਨਾਟਕਾ ਵਿੱਚ 4-4, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ 3-3, ਝਾਰਖੰਡ ਵਿੱਚ 2 ਅਤੇ ਮਣੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ਵਿੱਚ 1-1 ਸੀਟ ਲਈ ਚੋਣਾਂ ਹੋਣਗੀਆਂ। ਨੋਟੀਫਿਕੇਸ਼ਨ 1 ਜੂਨ ਨੂੰ ਜਾਰੀ ਕੀਤਾ ਜਾਏਗਾ ਅਤੇ ਵੋਟਿੰਗ 18 ਜੂਨ ਨੂੰ ਹੋਏਗੀ। ਵੋਟਾਂ ਦੀ ਗਿਣਤੀ ਵੀ ਉਸੇ ਦਿਨ ਹੋਏਗੀ। ਕਮਿਸ਼ਨ ਨੇ ਮਹਾਰਾਸ਼ਟਰ ਅਤੇ ਤਾਮਿਲਨਾਡੂ ਵਿੱਚ 1-1 ਰਾਜ ਸਭਾ ਸੀਟ ਲਈ ਜ਼ਿਮਨੀ ਚੋਣ ਦਾ ਵੀ ਐਲਾਨ ਕੀਤਾ ਹੈ। ਰਾਜਸਥਾਨ ਹਾਈਕੋਰਟ ਨੇ ਅੱਜ ਰਾਜ ਸਰਕਾਰ ਅਤੇ ਰਾਜ ਦੇ ਚੋਣ ਕਮਿਸ਼ਨ ਨੂੰ 31 ਜੁਲਾਈ ਤੱਕ ਪੰਚਾਇਤ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਕਰਾਉਣ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਇਨ੍ਹਾਂ ਚੋਣਾਂ ਨੂੰ ਦਸੰਬਰ ਤੱਕ ਮੁਲਤਵੀ ਕਰਨ ਦੀ ਸਰਕਾਰ ਦੀ ਬੇਨਤੀ ਨੂੰ ਰੱਦ ਕਰ ਦਿੱਤਾ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆ ਦੀਆਂ ਉੱਤਰ ਪੁਸਤਿਕਾਵਾਂ ਦੀ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਦੀ ਆਖਰੀ ਤਰੀਕ 1 ਦਿਨ ਵਧਾ ਕੇ 24 ਮਈ ਕਰ ਦਿੱਤੀ ਹੈ। CBSE ਨੇ ਫੈਸਲਾ ਅਰਜ਼ੀਆਂ ਵਿੱਚ ਵਾਧੇ ਅਤੇ ਵੈਬਸਾਈਟ ਵਿੱਚ ਵਿਘਨ ਪੈਣ ਦੀਆਂ ਰਿਪੋਰਟਾਂ ਤੋਂ ਬਾਅਦ ਲਿਆ ਹੈ। ਸਰਕਾਰ ਨੇ ਅੱਜ ਸੂਚਿਤ ਕੀਤਾ ਕਿ ਈਦ ਉਲ ਅਧਾ ਬਕਰੀਦ ਦੇ ਮੌਕੇ 'ਤੇ ਦਿੱਲੀ 'ਚ ਕੇਂਦਰ ਸਰਕਾਰ ਦੇ ਸਾਰੇ ਦਫ਼ਤਰ 28 ਮਈ ਨੂੰ ਬੰਦ ਰਹਿਣਗੇ। ਪਹਿਲਾਂ ਛੁੱਟੀ 27 ਮਈ ਨੂੰ ਨਿਰਧਾਰਿਤ ਕੀਤੀ ਗਈ ਸੀ। ਯੁਵਾ ਸੰਗਮ ਪਹਿਲਕਦਮੀ ਤਹਿਤ ਪੰਜਾਬ ਲਈ ਨੋਡਲ ਸੰਸਥਾ IIT ਰੋਪੜ ਨੇ ਅੱਜ ਯੁਵਾ ਸੰਗਮ ਦੇ 6ਵੇਂ ਪੜਾਅ ਦੇ ਹਿੱਸੇ ਵਜੋਂ ਬਿਹਾਰ ਲਈ ਪੰਜਾਬ ਦੇ ਇੱਕ ਵਫਦ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਏਕ ਭਾਰਤ ਸ੍ਰੇਸ਼ਠ ਭਾਰਤ ਮੁਹਿੰਮਦੀਨ ਸਿੱਖਿਆ ਮੰਤਰਾਲੇ ਦਾ ਇੱਕ ਮੁੱਖ ਪ੍ਰੋਗਰਾਮ ਹੈ। ਆਪਣੇ 10 ਦਿਨਾਂ ਦੇ ਦੌਰੇ ਦੌਰਾਨ ਡੈਲੀਗੇਟ ਇੱਕ ਅਮੀਰ ਸੱਭਿਆਚਾਰਕ ਅਤੇ ਵਿਦਿਅਕ ਯਾਤਰਾ ਸ਼ੁਰੂ ਕਰਨਗੇ। ਉਹ ਪਟਨਾ ਦੇ ਵੱਖ ਵੱਖ ਸੱਭਿਆਚਾਰਕ ਅਤੇ ਇਤਿਹਾਸਕ ਸਥਾਨਾਂ 'ਤੇ ਜਾਣਗੇ। ਉਹ ਵਿਸ਼ਵ ਸ਼ਾਂਤੀ ਸਪੂਤ ਵੇਣੂ ਵਨਰਮ ਅਤੇ ਪਹਾੜੀ ਗੁਫਾਵਾਂ ਦਾ ਵੀ ਦੌਰਾ ਕਰਨਗੇ, ਜਿੱਥੇ ਭਗਵਾਨ ਬੁੱਧ ਨੇ ਆਪਣੇ ਉਪਦੇਸ਼ ਦਿੱਤੇ ਸਨ। ਇਹ ਦੌਰਾ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਬੌਧ ਗਯਾ ਵਿੱਚ ਖਤਮ ਹੋਏਗਾ, ਜਿੱਥੇ ਵਫਦ ਪਵਿੱਤਰ ਮਹਾਬੋਧੀ ਮੰਦਰ ਅਤੇ ਬੋਧੀ ਰੁੱਖ ਦੇ ਦਰਸ਼ਨ ਕਰੇਗਾ। 2 ਭਾਰਤੀ ਪਰਵਤਾਰੋਹੀਆਂ ਅਰੁਣ ਕੁਮਾਰ ਤਿਵਾੜੀ ਅਤੇ ਸੰਦੀਪ ਅਰੇ ਦੀ ਮਾਊਂਟ ਐਵਰੈਸਟ ਤੋਂ ਉਤਰਦੇ ਸਮੇਂ ਮੌਤ ਹੋ ਗਈ ਹੈ। ਨੇਪਾਲ ਦੇ ਸੈਰ ਸਪਾਟਾ ਵਿਭਾਗ ਨੇ ਦੱਸਿਆ ਕਿ ਪਰਵਤਾਰੋਹੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਨੂੰ ਫਤਿਹ ਕਰਨ ਤੋਂ ਬਾਅਦ ਉਤਰਦੇ ਸਮੇਂ ਬਿਮਾਰ ਹੋ ਗਏ ਅਤੇ ਹਰ ਸੰਭਵ ਕੋਸ਼ਿਸ਼ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਕੇਂਦਰੀ ਜਾਂਚ ਬਿਊਰੋ ਭੋਪਾਲ ਵਿੱਚ ਮਾਡਲ ਟਵੀਸ਼ਾ ਸ਼ਰਮਾ ਦੀ ਛੱਕੀ ਮੌਤ ਦੀ ਜਾਂਚ ਕਰੇਗੀ। ਟਵੀਸ਼ਾ 12 ਮਈ ਨੂੰ ਕਟਾਰਾ ਹਿਲਸ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ ਸੀ। ਮੱਧ ਪ੍ਰਦੇਸ਼ ਦੇ ਗ੍ਰਹਿ ਵਿਭਾਗ ਨੇ ਜਾਂਚ CBI ਨੂੰ ਸੌਂਪਣ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪੁਲਿਸ ਨੇ ਟਵੀਸ਼ਾ ਦੇ ਪਤੀ ਸਮਰੱਥ ਸਿੰਘ ਅਤੇ ਸੱਸ ਗਿਰੀਵਾਲਾ ਵਿਰੁੱਧ ਡੌਰੀ ਡੈਥ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ। ਸੇਵਾ ਮੁਕਤ ਜੱਜ ਗਿਰੀਵਾਲਾ ਸਿੰਘ ਨੂੰ ਅਦਾਲਤ ਨੇ ਅਗਾਊਂ ਜ਼ਮਾਨਤ ਦੇ ਦਿੱਤੀ ਹੈ, ਜਦੋਂ ਕਿ ਸਮਰੱਥ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਰੱਦ ਹੋ ਗਈ ਹੈ। IPL ਕ੍ਰਿਕਟ ਵਿੱਚ ਅੱਜ ਹੈਦਰਾਬਾਦ ਵਿੱਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋ ਰਿਹਾ ਹੈ। ਸਨਰਾਈਜ਼ਰਸ ਹੈਦਰਾਬਾਦ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਦੀ ਇੱਕ ਅਦਾਲਤ ਨੇ IRCTC ਹੋਟਲ ਘੁਟਾਲੇ ਨਾਲ ਸੰਬੰਧਿਤ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਵਿਰੁੱਧ ਦੋਸ਼ ਤੈਅ ਕਰਨ ਦੀ ਪ੍ਰਕਿਰਿਆ 9 ਜੂਨ ਤੱਕ ਮੁਲਤਵੀ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਹ ਕੇਂਦਰੀ ਜਾਂਚ ਬਿਊਰੋ ਵੱਲੋਂ ਦਰਜ ਕੀਤੇ ਗਏ ਇੱਕ ਮੂਲ ਅਪਰਾਧ 'ਤੇ ਆਧਾਰਿਤ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫੇਰ ਸੁਣ ਲਓ। ਭਾਰਤ ਅਤੇ ਸਾਈਪ੍ਰਸ ਨੇ ਅੱਜ ਦਹਿਸ਼ਤਗਰਦੀ ਦੇ ਮੁਕਾਬਲੇ ਲਈ ਇੱਕ ਸਾਂਝਾ ਕਾਰਜ ਸਮੂਹ ਸਥਾਪਿਤ ਕਰਨ ਅਤੇ ਉੱਚ ਸਿੱਖਿਆ ਅਤੇ ਖੋਜ ਸਮੇਤ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਦੇਸ਼ ਦੀਆਂ ਸਰਹੱਦਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਸਮਾਰਟ ਬਾਰਡਰ ਪ੍ਰੋਜੈਕਟ ਸ਼ੁਰੂ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ 19ਵੇਂ ਰੋਜ਼ਗਾਰ ਮੇਲੇ ਵਿੱਚ ਵੀਡੀਓ ਕਾਨਫਰੰਸ ਰਾਹੀਂ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਤੇ ਚੋਣ ਕਮਿਸ਼ਨ ਨੇ ਅੱਜ 10 ਰਾਜਾਂ ਵਿੱਚ 24 ਰਾਜ ਸਭਾ ਸੀਟਾਂ ਲਈ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਪਾਲ ਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।
0: FM ਬੈਂਡ 100.2 ਮੈਗਾ ਹਰਟਸ ਫ੍ਰੀਕੁਐਂਸੀ ਤੇ ਆਵਾਜ਼ ਦੀਆਂ ਤਰੰਗਾਂ ਨਾਲ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਾਡੇ ਸਟੂਡੀਓਜ਼ ਦੀ ਘੜੀ ਇਸ ਵੇਲੇ 7:40 ਵਜਾ ਰਹੀ ਹੈ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਸ਼ਾਮ।

ਰੂਹਾਨੀ ਆਦਾ ਪ੍ਰੋਗਰਾਮ ਲੈ ਕੇ ਹਾਜ਼ਰ ਆ ਗਗਨਦੀਪ ਸਿੰਘ ਮੇਰੇ ਵੱਲੋਂ ਦੋਵੇਂ ਹੱਥ ਜੋੜ ਬੁਲਾਈ ਸਤਿ ਸ਼੍ਰੀ ਅਕਾਲ ਨਮਸਕਾਰ ਕਬੂਲ ਕਰੋ ਆਕਾਸ਼ਵਾਣੀ ਪਟਿਆਲਾ ਦੇ ਤਮਾਮ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ 'ਚ ਜੀ ਆਇਆਂ ਨੂੰ ਸਵਾਗਤ ਹੈ। ਇਸ ਪ੍ਰੋਗਰਾਮ 'ਚ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕੀਤੀਆਂ ਜਾਣਗੀਆਂ। ਤੁਸੀਂ ਸੁਣ ਸਕਦੇ ਹੋ ਹਿੰਦੀ ਜਾਂ ਪੰਜਾਬੀ ਫਰਮਾਇਸ਼ੀ ਗੀਤ। ਆਪਣੀ ਫਰਮਾਇਸ਼ ਸਾਡੇ ਤੱਕ ਤੁਸੀਂ ਪਹੁੰਚਾ ਸਕਦੇ ਹੋ। ਰਾਬਤਾ ਕਾਇਮ ਕਰਨਾ ਜੀ ਨੰਬਰ 0175-82-494-0175-22-04-94। ਤੁਹਾਡੇ ਕਾਲਸ ਦਾ, ਤੁਹਾਡੀਆਂ ਖੂਬਸੂਰਤ ਆਵਾਜ਼ਾਂ ਦਾ ਸਾਨੂੰ ਇੰਤਜ਼ਾਰ ਹੈ। ਸਰੋਤਿਓ, ਜਦ ਤੱਕ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਰਹੇ ਹੋ, ਫਿਲਮ ਆਦਮੀ ਖਿਲੌਣਾ ਹੈ। ਇਸ ਫਿਲਮ 'ਚੋਂ ਇਹ ਦੋ ਗਾਣਾ ਤੁਹਾਡੀ ਨਜ਼ਰ ਕਰ ਰਹੇ ਹਾਂ, ਮੁਹੰਮਦ ਅਜ਼ੀਜ਼ ਅਤੇ ਅਲਕਾ ਯਾਗਨਿਕ ਦੀਆਂ ਆਵਾਜ਼ਾਂ ਨੇ।

0: 23 जुलाई 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ। ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ।
1: ਹੈਲੋ
2: ਹੈਲੋ
1: ਹੈਲੋ
2: ਹੈਲੋ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਤੁਸੀਂ ਰੇਡੀਓ ਤੋਂ ਥੋੜ੍ਹਾ ਦੂਰ ਹੋ ਜਾਓ ਜੀ।
2: ਦੂਰ ਹੈ ਜੀ?
1: ਹਾਂਜੀ, ਕਿਉਂ ਬੋਲਦੇ ਹੋ?
2: ਹਾਂਜੀ, ਮੈਂ ਜੋਗਿੰਦਰ ਸਿੰਘ ਬੋਲਦਾ ਜੀ।
1: ਜੋਗਿੰਦਰ ਜੀ, ਸ਼ਾਮ ਸੁਹਾਨੀ ਪ੍ਰੋਗਰਾਮ 'ਚ ਸਵਾਗਤ ਹੈ। ਕਿੱਥੋਂ ਬੋਲਦੇ ਹੋ ਤੁਸੀਂ?
2: ਅਸੀਂ ਜੀ ਪਾਤੜਾਂ ਤੋਂ ਬੋਲਦੇ ਹਾਂ ਜੀ।
1: ਠੀਕ ਹੈ, ਕੀ ਹਾਲ ਚਾਲ ਨੇ ਤੁਹਾਡੇ?
2: ਸਭ ਠੀਕ ਠਾਕ ਜੀ, ਹਾਂ, ਵਧੀਆ ਜੀ।
1: ਚਲੋ ਵਧੀਆ ਜੀ, ਫਰਮਾਇਸ਼ ਦੱਸੋ, ਕਿਹੜਾ ਗੀਤ ਸੁਣੋਗੇ ਅੱਜ?
2: ਭੁਪਿੰਦਰ ਗਿੱਲ ਦਾ ਤੇ ਮਿਸ ਨੀਲਮ ਦਾ ਜੀ ਸੁਣਾ ਦਿਓ।
1: ਠੀਕ ਹੈ ਜੀ, ਇਹ ਦੋ ਗਾਣਾ ਤੁਹਾਨੂੰ ਸੁਣਵਾ ਰਹੇ ਹਾਂ ਜੀ।
2: ਅੱਛਾ, ਮਿਹਰਬਾਨੀ ਜੀ।

0: ਵਾਰ ਤਾਂ ਆਪਾਂ ਨਿੰਮ ਵੀ ਵਢਾ ਦੇਣੀ ਆ ਆਪਣੇ ਵਿਹੜੇ ਚੋਂ। ਸਾਰਾ ਦਿਨ ਪੱਤੇ ਖਿਲਰੇ ਰਹਿੰਦੇ ਨੇ।
1: ਨਾ ਪੁੱਤ, ਪੰਛੀਆਂ ਦਾ ਰਣ ਬਸੇਰਾ ਏ, ਆਪਾਂ ਨੂੰ ਕੀ ਕਹਿੰਦਾ ਹੈ?
0: ਲੈ ਬੀ ਜੀ, ਮਾੜੀ ਜੀ ਹਵਾ ਚੱਲੇ ਤੇ ਸਾਰਾ ਵਿਹੜਾ ਪੱਤਿਆਂ ਨਾਲ ਭਰ ਜਾਂਦਾ ਹੈ, ਨਾਲੇ ਕਾਰ ਵੀ ਇਹਦੇ ਕਰਕੇ ਸਿੱਧੀ ਅੰਦਰ ਨਹੀਂ ਆਉਂਦੀ।
1: ਰੁੱਖ ਤੇ ਮਿੱਟੀ ਨੂੰ ਨਹੀਂ ਨਿੰਦਦੇ ਹੁੰਦੇ ਧੀਏ, ਇਹ ਤਾਂ ਜਿਉਂਦੇ ਜੀ ਵੀ ਸਾਨੂੰ ਪਾਲਦੇ ਨੇ ਤੇ ਮਰਨ ਤੇ ਵੀ ਇਹਨਾਂ ਨੇ ਹੀ ਕੰਮ ਆਉਣਾ ਹੈ। ਯਾਦ ਰੱਖ, ਅਸੀਂ ਜਦ ਵੀ ਇਸ ਜਹਾਨ ਤੋਂ ਰੁਖਸਤ ਹੋਣਾ ਹੈ ਤਾਂ ਆਪਣੇ ਨਾਲ ਇੱਕ ਰੁੱਖ ਵੀ ਲੈ ਕੇ ਜਾਵਾਂਗੇ।
0: ਹਾਂਜੀ ਬੀਜੀ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਮੈਨੂੰ ਆ ਗਈ ਹੈ ਹੁਣ ਤੁਹਾਡੀ ਗੱਲ ਸਮਝ। ਹੁਣ ਨਹੀਂ ਆਪਾਂ ਵੱਢਦੇ ਨਿੰਮ ਨੂੰ,
2: ਹਰ ਮਨੁੱਖ ਲਾਵੇ ਇੱਕ ਰੁੱਖ।
3: ਆਵਾਜ਼, ਵਿਸ਼ਵਾਸ ਅਤੇ ਵਿਰਾਸਤ ਤੇ 90 ਸਾਲ ਦੀ ਕਹਾਣੀ ਆਕਾਸ਼ਵਾਣੀ।
4: ਹੈਲੋ,
5: ਸਤਿ ਸ੍ਰੀ ਅਕਾਲ ਜੀ।
4: ਹੈਲੋ,
5: ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਜੀ।
5: ਸਤਪਾਲ ਸਿੰਘ, ਪਿੰਡ ਸਰਖਾਣਾ ਮੁਜਰਾ, ਨੇੜੇ ਸਮਾਣਾ ਮੰਡੀ।
4: ਸਤਪਾਲ ਜੀ, ਸ਼ਾਮ ਸੁਹਾਨੀ ਪ੍ਰੋਗਰਾਮ 'ਚ ਸਵਾਗਤ ਹੈ ਤੁਹਾਡਾ ਜੀ ਆਇਆਂ ਨੂੰ।
5: ਜੀ ਆਇਆਂ ਨੂੰ ਜੀ।
4: ਕੀ ਹਾਲ ਚਾਲ ਨੇ ਤੁਹਾਡੇ?
5: ਹਾਂਜੀ,
4: ਹਾਲ ਚਾਲ ਕਿੱਦਾਂ ਨੇ ਤੁਹਾਡੇ?
5: ਚੜ੍ਹਦੀ ਕਲਾ ਜੀ।
4: ਚਲੋ ਬਹੁਤ ਵਧੀਆ। ਗਾਣਾ ਦੱਸੋ, ਕਿਹੜਾ ਸੁਣੋਗੇ?
5: ਮਾਤਾ ਦੀ ਸੇਵਾ ਕਰ ਰਿਹਾ, 105 ਸਾਲ ਦੀ ਉਮਰ ਆ।
4: ਬਹੁਤ ਵਧੀਆ ਗੱਲ ਹੈ।
5: ਕਿੰਨੀ ਸੇਵਾ ਕਰ ਰਹੇ ਨੇ ਥੋੜ੍ਹੀ ਜੀ? ਹਾਂਜੀ ਕਰ ਰਹੇ ਜੀ, ਧੰਨਵਾਦ।
4: ਗੀਤ ਦੱਸੋ, ਕਿਹੜਾ ਸੁਣਵਾਈਏ ਤੁਹਾਨੂੰ?
5: ਜੀ ਨਾਲ ਲਾਲ ਪੱਥਰ ਦਾ ਜੀ।
4: ਠੀਕ ਹੈ ਜੀ, ਲਾਲ ਪੱਥਰ ਫਿਲਮ ਚੋਂ ਕਿਸ਼ੋਰ ਕੁਮਾਰ ਦੀ ਆਵਾਜ਼ ਤੁਹਾਨੂੰ ਸੁਣਵਾਉਂਦੇ ਹਾਂ।
5: ਹਾਂਜੀ, ਸਤਿ ਸ੍ਰੀ ਅਕਾਲ ਜੀ।

0: हेलो,
1: सत
0: सत श्री अकाल जी।
1: श्रीकाल जी। सर मैं बड्डिया जाना तो दर्शन सिंह सैनी बोलदा जी। इस प्रोग्राम के विच सरोते ने जानकारी वास्ते दसना 11/5/26 नूं दिन सोमवार नूं कॉल लगी भी है जी,
0: ਸਾਡੇ ਕੋਲ
1: ਗੈਰ
0: ਰਿਕਾਰਡ
1: ਮਰਜ਼ੀ
0: ਹੈਗਾ
1: ਨਾਲ
0: ਜੀ,
1: ਜੀ ਬੋਲੋ।
0: ਸਾਡੇ ਕੋਲ
1: ਠੀਕ
0: ਰਿਕਾਰਡ ਹੈਗਾ। ਪ੍ਰੋਗਰਾਮ 'ਚ
1: ਹੈ
0: ਸਵਾਗਤ
1: ਜੀ,
0: ਹੈ ਤੁਹਾਡਾ, ਸਾਡੇ ਕੋਲ ਸਾਰਾ ਰਿਕਾਰਡ ਹੈਗਾ। ਠੀਕ ਹੈ।
1: ਧੰਨਵਾਦ ਜੀ। ਚਾਹੀਦਾ ਵੀ ਜੀ ਤੀਜੇ ਦਿਨ ਵਾਲੇ ਰੁਕਣਗੇ ਨਾ, ਫਿਰ ਉਹ ਜਿਵੇਂ ਪੁਲਿਸ ਵਾਲੇ ਨਾਕਾ ਲਾ ਦਿੰਦੇ ਨਾ, ਇਸ ਤਰ੍ਹਾਂ ਲਾ ਕੇ ਰੱਖਿਆ ਕਰੋ ਜੀ।
0: ਬਿਲਕੁਲ ਬਿਲਕੁਲ। ਤੇ ਅੱਜ ਦੱਸੋ
1: ਤੇ
0: ਕਿਹੜਾ ਗੀਤ ਸੁਣਵਾਈ ਤੁਹਾਨੂੰ?
1: ਸਰ ਮੈਨੂੰ ਸੁਣਾ ਦੋ ਜੀ, ਮੰਮ ਸ਼੍ਰੀ ਦੇ ਰਣਜੀਤ ਕੌਰ ਦਾ ਨਹੀਂ ਹੈ ਭੁੱਲਣਾ ਵਿਛੋੜਾ ਤੇਰਾ, ਸਾਰੇ ਦੁੱਖ ਭੁੱਲ ਜਾਣਗੇ, ਸਾਰਾ ਸੁਣਾ ਦੋ ਸਰ ਜੀ।
0: ਠੀਕ ਹੈ ਜੀ, ਕੋਸ਼ਿਸ਼ ਰਹੂਗੀ ਆਪਣੇ ਕੋਲ ਨਾ, ਜਿਹੜਾ ਖਬਰਾਂ ਦੇ ਬੁਲੇਟਿਨ ਤੋਂ ਪਹਿਲਾਂ ਤੁਹਾਨੂੰ ਗੀਤ ਸੁਣਾਓ। ਠੀਕ ਹੈ ਜੀ, ਸ਼ੁਕਰੀਆ।
1: ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ।

ਆਵਾਜ਼ ਤੁਸੀਂ ਸੁਣੀ ਮੁਹੰਮਦ ਸਦੀਕ ਦੀ। ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੋਹਾਣੀ। ਇਸ ਵੇਲੇ ਰਾਤ ਦੇ 8 ਵਜੇ ਨੇ। ਹੁਣ ਇੱਕ ਝਾਤ ਅੱਜ ਦੀਆਂ ਪ੍ਰਮੁੱਖ ਸਰਗਰਮੀਆਂ ਤੇ। ਸ਼ਾਮ ਸੋਹਾਣੀ ਪ੍ਰੋਗਰਾਮ ਖਬਰਾਂ ਦੇ ਇਸ ਬੁਲੇਟਿਨ ਤੋਂ ਬਾਅਦ ਬਦਸਤੂਰ ਜਾਰੀ ਰੱਖਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਨਾਲ ਗੱਲਬਾਤ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਸਾਈਪ੍ਰਸ ਦਾ ਟੀਚਾ ਅਗਲੇ 5 ਸਾਲਾਂ ਵਿੱਚ ਨਿਵੇਸ਼ ਨੂੰ 2 ਗੁਣਾ ਕਰਨਾ ਹੈ। ਪ੍ਰਧਾਨ ਮੰਤਰੀ ਕੱਲ੍ਹ 19ਵੇਂ ਰੋਜ਼ਗਾਰ ਮੇਲੇ ਵਿੱਚ ਵੀਡੀਓ ਕਾਨਫਰੰਸ ਰਾਹੀਂ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਦੇਸ਼ ਦੀਆਂ ਸਰਹੱਦਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਸਮਾਰਟ ਬਾਰਡਰ ਪ੍ਰੋਜੈਕਟ ਸ਼ੁਰੂ ਕਰੇਗੀ। ਪੰਜਾਬ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੇਸ਼ ਭਰ ਦੇ ਸਕੂਲਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ 'ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿੱਚ ਸ਼ਾਮਲ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆ ਦੀਆਂ ਉੱਤਰ ਪੁਸਤਿਕਾਵਾਂ ਦੀ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਦੀ ਆਖਰੀ ਤਾਰੀਖ 1 ਦਿਨ ਵਧਾ ਕੇ 24 ਮਈ ਕਰ ਦਿੱਤੀ ਹੈ। ਦੇਸ਼ ਭਰ ਦੇ ਬਜ਼ੁਰਗ ਨਾਗਰਿਕਾਂ ਲਈ ਸਹਾਇਤਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਵਾਸਤੇ ਅੱਜ ਇੱਕ ਮੋਬਾਈਲ ਐਪਲੀਕੇਸ਼ਨ ਜੀਵਨ ਦੀ ਸ਼ੁਰੂਆਤ ਕੀਤੀ ਗਈ ਹੈ। ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਹਿਮ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ ਕੀਤਾ ਗਿਆ। ਨਵੇਂ ਸਮੇਂ ਮੁਤਾਬਕ ਕੰਮਕਾਜ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਏਸ਼ੀਆਈ ਹਾਕੀ ਚੈਂਪੀਅਨਜ਼ ਟਰਾਫੀ ਸੰਬੰਧਿਤ ਮੀਟਿੰਗ 'ਚ ਟੂਰਨਾਮੈਂਟ ਲਈ ਹਰ ਸੰਭਵ ਸਹੂਲਤ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਕੁੱਡੀਆਂ ਨੇ ਮਲੋਟ ਸੜਕ 'ਤੇ ਬਣਨ ਵਾਲੇ ਪੱਕੇ ਖਾਲਿਆਂ ਦਾ ਨੀਂਹ ਪੱਥਰ ਰੱਖਿਆ। IIT ਰੋਪੜ ਵੱਲੋਂ ਅੱਜ ਯੁਵਾ ਸੰਗਮ ਪੜਾਅ ਤਹਿਤ ਪੰਜਾਬ ਵਫਦ ਨੂੰ ਬਿਹਾਰ ਲਈ ਰਵਾਨਾ ਕੀਤਾ ਗਿਆ। IPL ਕ੍ਰਿਕਟ ਵਿੱਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਰਾਇਲ ਚੈਲੇਂਜਰਸ ਬੈਂਗਲੁਰੂ ਨਾਲ ਚੱਲ ਰਿਹਾ ਹੈ। ਜਾਰੀ ਆ ਪ੍ਰੋਗਰਾਮ ਸ਼ਾਮ ਸੋਹਾਣੀ। ਦੋਸਤੋ, ਇਸ ਪ੍ਰੋਗਰਾਮ 'ਚ ਤੁਸੀਂ ਪੰਜਾਬੀ ਅਤੇ ਹਿੰਦੀ ਫਿਲਮੀ ਗੀਤਾਂ ਲਈ ਫਰਮਾਇਸ਼ ਕਰ ਸਕਦੇ ਹੋ। ਸਾਡੇ ਸਟੂਡੀਓ 'ਚ ਸ਼ਿਰਕਤ ਕਰਨ ਲਈ ਤੁਸੀਂ ਸਾਡਾ ਨੰਬਰ ਡਾਇਲ ਕਰਨਾ 0175-2280-494। ਅੱਜ ਦਾ ਸ਼ਾਮ ਸੋਹਾਣੀ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰ ਰਿਹਾ ਮੈਂ ਗਗਨਦੀਪ ਸਿੰਘ।

ਉਹ ਗਲ ਵਿੱਚ ਲੀਰਾਂ ਹਾਲ ਫਕੀਰਾਂ ਮਜਨੂ ਨੇ ਜਿੰਦ ਗਾਲੀ ਲੈਲਾ ਲੈਲਾ ਫਿਰੇ ਕੂਕਦਾ ਹੱਸਦੇ ਹਾਲੀ ਪਾਲੀ ਕਿਸੇ ਕਿਹਾ ਜਦ ਮਜਨੂ ਤਾਈ ਤੇਰੀ ਲੈਲਾ ਰੰਗ ਦੀ ਕਾਲੀ ਅੱਗੋਂ ਮਜਨੂ ਝਟ ਕੁਰ ਲਾਇਆ ਅੱਖ ਨਾ

0: ਕਿ ਔਰਤਾਂ ਦੇ ਖਿਲਾਫ ਜਿੰਨੇ ਵੀ ਜ਼ੁਰਮ ਹੋਣੇ ਨੇ ਉਹਨਾਂ ਸਾਰਿਆਂ ਦੇ ਬਾਰੇ ਵੀ ਗੱਲਬਾਤ ਕਰਾਂਗੇ। ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਸਟੂਡੀਓਜ਼ ਦੇ ਵਿੱਚ। ਡਾਕਟਰ ਸੁਖਵਿੰਦਰ ਕੌਰ ਵਿਰਕ, ਤੁਸੀਂ ਸਾਨੂੰ ਦੱਸੋ ਕਿ ਇਹ ਜਿਹੜਾ ਬਦਲਾਵ ਆਇਆ ਇਕਦਮ ਨਾਲ, ਕਿ ਸਾਡੇ ਕੋਲ ਤਾਂ ਪਹਿਲਾਂ ਹੀ ਐਡਾ ਵੱਡਾ ਸਿਸਟਮ ਮੌਜੂਦ ਸੀਗਾ, IPC, CRPC ਤੇ ਐਵੀਡੈਂਸ ਐਕਟ ਦਾ, ਉਸ ਨੂੰ ਕਿਉਂ ਬਦਲਿਆ ਗਿਆ?
1: ਪ੍ਰੋਗਰਾਮ ਸੁਣਨ ਵਾਲਿਆਂ ਨੂੰ ਨਮਸਕਾਰ। ਮੈਮ, ਜਿੱਥੋਂ ਤੱਕ ਇਹ ਤਿੰਨ ਕ੍ਰਿਮੀਨਲ ਲਾਅ ਦੇ ਵਿੱਚ ਚੇਂਜਿਸ ਆਈਆਂ ਨੇ, ਬਦਲਾਅ ਕੀਤੇ ਗਏ ਨੇ, ਤਿੰਨ ਕ੍ਰਿਮੀਨਲ ਲਾਅ ਜਿਨ੍ਹਾਂ ਦੇ ਨਾਮ ਪਹਿਲਾਂ ਸਾਰੇ ਆਪਣੇ ਸਰੋਤੇ ਵੀ ਜਾਣਦੇ ਨੇ, IPC ਜਿਹਨੂੰ ਇੰਡੀਅਨ ਪੈਨਲ ਕੋਡ ਭਾਰਤੀ ਦੰਡ ਸੰਹਿਤਾ ਕਹਿੰਦੇ ਸੀ, ਤੇ ਇੱਕ CRPC ਜਿਹਨੂੰ ਕ੍ਰਿਮੀਨਲ ਪ੍ਰੋਸੀਜਰ ਕੋਡ ਕਿਹਾ ਜਾਂਦਾ ਹੈ, ਉਹ ਪ੍ਰੋਸੀਜਰਲ ਲਾਅ ਹੈ, ਇੱਕ ਇੰਡੀਅਨ ਐਵੀਡੈਂਸ ਐਕਟ ਭਾਰਤੀ ਗਵਾਹੀ ਵਾਲਾ ਕਾਨੂੰਨ, ਇਹ ਤਿੰਨੋਂ ਚੱਲਦੇ ਸੀ ਸਾਡੇ ਪਹਿਲਾਂ। ਪਰ ਸਾਡੀਆਂ ਸਰਕਾਰਾਂ ਨੇ ਦੇਖਿਆ ਕਿ ਸਮੇਂ ਦੀ ਤਬਦੀਲੀ ਦੇ ਨਾਲ ਇਹਨਾਂ ਦੇ ਵਿੱਚ ਕੁਝ ਤਬਦੀਲੀਆਂ ਦੀ ਬਹੁਤ ਜ਼ਰੂਰਤ ਹੈ, ਇਨ ਰਿਐਲਿਟੀ ਜ਼ਰੂਰਤ ਸੀ ਵੀ। ਜਿਵੇਂ IPC ਦੀ ਜਗ੍ਹਾ ਤੇ ਨਵਾਂ ਨਾਮ ਭਾਰਤੀ ਨਿਆਂ ਸੰਹਿਤਾ, ਪੰਜਾਬੀ ਚ ਉਸਨੂੰ ਆਪਾਂ ਭਾਰਤੀ ਨਿਆਂ ਸੰਹਿਤਾ ਕਹਿੰਦੇ ਹਾਂ, BNS ਕਿਹਾ ਜਾਂਦਾ ਹੈ ਸ਼ਾਰਟ ਫਾਰਮ ਦੇ ਵਿੱਚ, ਔਰ CRPC ਦੀ ਥਾਂ ਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023, ਇੰਡੀਅਨ ਐਵੀਡੈਂਸ ਐਕਟ ਦੀ ਥਾਂ ਤੇ ਭਾਰਤੀ ਸਾਕਸ਼ਯ ਅਧਿਐਨ। ਇਹ ਤਿੰਨ ਕਾਨੂੰਨ ਨਵੇਂ ਆਏ ਨੇ ਜਿਨ੍ਹਾਂ ਨੂੰ ਸ਼ਾਰਟ ਫਾਰਮ ਵਿੱਚ ਅਸੀਂ BNS, BNSS ਤੇ BSA ਬੋਲਦੇ ਹਾਂ। ਹੁਣ ਜਿੱਥੋਂ ਤੱਕ ਤਬਦੀਲੀਆਂ ਦੀ ਗੱਲ ਹੈ, ਬਹੁਤ ਮੇਜਰ ਚੇਂਜਿਸ ਤਾਂ ਨਹੀਂ ਹਨ, ਪਰ ਜਿਹੜੀਆਂ ਜ਼ਰੂਰੀ ਤਬਦੀਲੀਆਂ ਨੇ ਉਹ ਜ਼ਰੂਰ ਕੀਤੀਆਂ ਗਈਆਂ ਨੇ ਸਮੇਂ ਦੀ ਲੋੜ ਨਾਲ। ਸਾਇੰਸ ਤੇ ਟੈਕਨੋਲੋਜੀ ਆ ਗਈ ਹੈ ਹੁਣ, ਉਹਦੇ ਨਾਲ ਵੀ ਬਹੁਤ ਤਬਦੀਲੀਆਂ ਦੀ ਜ਼ਰੂਰਤ ਸੀ। ਜਿਵੇਂ ਆਪਾਂ ਗੱਲ ਕਰਦੇ ਹਾਂ ਕਿਉਂ ਚੇਂਜ ਕੀਤਾ ਇਹਨਾਂ ਨੂੰ, ਐਕਚੁਲੀ ਬਹੁਤ ਪੁਰਾਣੇ ਕਾਨੂੰਨ ਸੀ ਇਹ, ਅੰਗਰੇਜ਼ਾਂ ਦੇ ਟਾਈਮ ਦੇ। IPC ਸਾਡਾ ਅੰਗਰੇਜ਼ਾਂ ਦੇ ਟਾਈਮ ਦਾ ਸੀ, ਕਲੋਨੀਅਲ ਇਰਾਦਾ ਕਾਨੂੰਨ ਕਿਹਾ ਜਾਂਦਾ ਇਹਨੂੰ। ਇੱਕ ਇਹਦਾ ਨਾਮ ਦੇਖੋ, ਇੰਡੀਅਨ ਪੈਨਲ ਕੋਡ ਸੀ, ਭਾਰਤੀ ਦੰਡ ਸੰਹਿਤਾ, ਏਦਾਂ ਲੱਗਦਾ ਸੀ ਵੀ ਦੰਡ ਹੀ ਦੇਣਾ। ਜਿਹੜਾ ਹੁਣ ਕਾਨੂੰਨ ਮਤਲਬ ਬਣਾਇਆ ਗਿਆ, ਨਾਮ ਰੱਖਿਆ ਗਿਆ ਉਹਦਾ, ਉਹ ਜਸਟਿਸ ਸੈਂਟ੍ਰਿਕ ਕਾਨੂੰਨ ਹੈ, ਜਿਵੇਂ ਉਹਦਾ ਨਾਮ ਹੈ ਭਾਰਤੀ ਨਿਆਂ ਸੰਹਿਤਾ, ਵੀ ਨਿਆਂ ਮਿਲੇ ਵਿਕਟਿਮ ਨੂੰ, ਪਰਸਨ ਨੂੰ ਨਿਆਂ ਮਿਲਣਾ ਚਾਹੀਦਾ। ਮਤਲਬ ਆਪਾਂ ਇਹ ਕਹਿ ਸਕਦੇ ਹਾਂ ਵੀ ਦੰਡ ਦੇਣਾ ਪਰਪਸ ਨਹੀਂ ਹੁੰਦਾ ਕਾਨੂੰਨ ਦਾ, ਜਸਟਿਸ ਦੇਣਾ ਪਰਪਸ ਹੁੰਦਾ, ਜਸਟਿਸ ਮਿਲਣਾ ਚਾਹੀਦਾ। ਇੱਕ ਤਾਂ ਇਹ ਸੀ, ਜਸਟਿਸ ਫੋਕਸਡ ਅਸੀਂ ਕਹਿ ਸਕਦੇ ਹਾਂ, ਵਿਕਟਮ ਸੈਂਟ੍ਰਿਕ ਅਪਰੋਚ ਕਹਿ ਸਕਦੇ ਹਾਂ ਇਸਨੂੰ। ਦੂਸਰਾ, ਟੈਕਨੋਲੋਜੀਕਲ ਐਡਵਾਂਸਮੈਂਟ ਬਹੁਤ ਹੋ ਗਈ ਹੈ, ਜਿਹਦੇ ਵਿੱਚ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਬੜੀ ਦਿੱਕਤ ਆਉਂਦੀ ਸੀ। ਹੁਣ ਜਿਵੇਂ ਆਪਾਂ ਇਹ ਕਹਿ ਸਕਦੇ ਹਾਂ, 0 FIR ਸ਼ੁਰੂ ਕੀਤੀ ਹੈ, EFIR ਕਹਿੰਦੇ ਹਾਂ ਆਪਾਂ, ਕਿਸੇ ਵੀ ਪੁਲਿਸ ਸਟੇਸ਼ਨ ਤੇ FIR ਦਰਜ ਕਰਵਾਈ ਜਾ ਸਕਦੀ ਹੈ, ਤੇ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਈਮੇਲ ਦੇਖਣੀ ਹੈ ਜਾਂ ਫੋਰੈਂਸਿਕ, ਸਾਰਾ ਕੁਝ ਇਲੈਕਟ੍ਰੋਨਿਕ ਮੀਡੀਆ ਜਿੱਥੇ ਜਿੱਥੇ ਯੂਜ਼ ਹੁੰਦਾ ਸਰਚ ਐਂਡ ਸੀਜ਼ਰ ਦੇ ਵਿੱਚ, ਪੁਲਿਸ ਯੂਜ਼ ਕਰ ਸਕਦੀ ਹੈ। ਇਸ ਕਰਕੇ ਟੈਕਨੋਲੋਜੀ ਵਾਲੀਆਂ ਚੀਜ਼ਾਂ ਵੀ ਹੁਣ ਐਵੀਡੈਂਸ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ, ਕੋਰਟਾਂ ਉਹਨੂੰ ਮੰਨ ਰਹੀਆਂ ਨੇ। ਦੂਸਰੀ ਗੱਲ ਜਿਹੜੀ ਆਪਾਂ ਕਹਿੰਦੇ ਹਾਂ, ਇਹਦੇ ਵਿੱਚ ਨਵਾਂ ਕੀ ਸ਼ਾਮਲ ਕੀਤਾ ਗਿਆ, ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਨੇ ਭਾਰਤੀ ਦੰਡ ਸੰਹਿਤਾ ਦੇ ਵਿੱਚ ਵੀ, ਸਾਡੇ ਪ੍ਰੋਸੀਜਰਲ ਲਾਅਜ਼ ਦੇ ਵਿੱਚ ਵੀ। ਭਾਰਤੀ ਦੰਡ ਸੰਹਿਤਾ ਦੇ ਵਿੱਚ ਪਹਿਲਾਂ ਕੀ ਸੀ, ਬਹੁਤ ਜ਼ਿਆਦਾ ਸੈਕਸ਼ਨ ਸੀ, ਸਕੈਟਰਡ ਕਹਿ ਸਕਦੇ ਹਾਂ, ਸਾਰੇ ਸੈਕਸ਼ਨ ਸਕੈਟਰਡ ਸੀ। ਹੁਣ ਇਹਨਾਂ ਨੇ ਕਲਾਸੀਫਾਈ ਕਰ ਦਿੱਤਾ, ਜਿਵੇਂ ਚੈਪਟਰ 5 ਹੈ ਜਿਹੜਾ, ਉਹ ਵਿਮੈਨ ਤੇ ਚਿਲਡਰਨ ਲਈ ਰੱਖ ਲਿਆ, ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਲਈ ਜਾਂ ਔਰਤਾਂ ਦੇ ਬੱਚਿਆਂ ਦੇ ਵਿਰੁੱਧ ਜਿਹੜੇ ਜੁਰਮ ਹੁੰਦੇ ਨੇ ਉਹਨਾਂ ਦੀ ਕੀ ਪੈਨਲਟੀ, ਕੀ ਪਨਿਸ਼ਮੈਂਟ ਹੋਏਗੀ, ਉਹ ਸਾਰਾ ਜਿਹੜਾ ਚੈਪਟਰ 5 ਹੈ ਇਹਨਾਂ ਨੇ ਕਲਾਸੀਫਾਈ ਕਰ ਲਿਆ, ਜਿਹੜਾ ਕਿ ਸੌਖਾ ਕੀਤਾ ਗਿਆ। ਬਹੁਤ ਸਾਰੀਆਂ ਚੀਜ਼ਾਂ ਨਵੀਆਂ ਵੀ ਪਾਈਆਂ ਨੇ, ਜਿਵੇਂ ਪ੍ਰੋਮਿਸ ਟੂ ਮੈਰੀ, ਫਾਲਸ ਪ੍ਰੋਮਿਸ ਕੋਈ ਕਰ ਲਵੇ ਕਿਸੇ ਨਾਲ ਵਿਆਹ ਕਰਾਉਣ ਦਾ, ਇੱਕ ਨਵਾਂ ਕਨਸੈਪਟ ਪਾਇਆ।
0: ਜੀ ਬਿਲਕੁਲ, ਗੱਲ ਤੁਹਾਡੀ ਸਹੀ ਹੈ। ਜਿਵੇਂ ਤੁਸੀਂ ਦੱਸਿਆ ਕਿ ਇਹਦੇ ਕੀ ਓਬਜੈਕਟਿਵਸ ਨੇ, ਕਿ ਇੱਕ ਤਾਂ ਨਿਆਂ ਪ੍ਰਧਾਨ ਬਣਾਇਆ ਜਾਵੇ ਇਸਨੂੰ, ਇਹ ਵਾਲਾ ਮੁੱਦਾ ਮੇਨ ਲੈ ਕੇ, ਇਸਦਾ ਨਾਮ ਵੀ ਉਸੇ ਹਿਸਾਬ ਨਾਲ ਚੇਂਜ ਕੀਤਾ ਗਿਆ। ਮੈਡਮ, ਅਸੀਂ ਗੱਲ ਕਰਦੇ ਹਾਂ, ਜਿਵੇਂ ਤੁਸੀਂ ਕਿਹਾ ਕਿ ਔਰਤਾਂ ਦੇ ਲਈ ਔਰ ਬੱਚਿਆਂ ਦੇ ਲਈ ਚੈਪਟਰ 5 ਤੇ ਆ ਗਏ, ਤੇ ਉਹ ਸਾਰਾ ਇੱਕੋ ਹੀ ਥਾਂ ਤੇ, ਜਿਵੇਂ ਕਹਿੰਦੇ ਹਾਂ ਕਿ ਅੰਕਲਿਤ ਹੈ, ਕਿ ਇੱਕੋ ਹੀ ਥਾਂ ਤੇ ਪ੍ਰੈਜੈਂਟ ਹੈ, ਤੁਹਾਨੂੰ ਇੱਧਰ ਉੱਧਰ ਜ਼ਿਆਦਾ ਮੂਵ ਨਹੀਂ ਕਰਨਾ ਪੈਂਦਾ, ਤਾਂ ਇੱਕ ਜੇ ਕੋਈ ਆਮ ਬੰਦਾ ਜਿਸ ਨੂੰ ਥੋੜਾ ਜਿਹਾ ਵੀ ਪੜ੍ਹ ਸਕਦਾ, ਲਿਖ ਸਕਦਾ, ਉਹ ਐਟਲੀਸਟ ਇੱਕ ਜਗ੍ਹਾ ਤੇ ਜਾ ਕੇ ਚੈੱਕ ਵੀ ਕਰ ਸਕਦਾ, ਕਿਉਂਕਿ ਇਹਦੇ PDF ਵੀ ਸਰਕਾਰ ਨੇ ਲੋਡ ਕੀਤੇ ਆ, ਤੇ ਕੋਈ ਵੀ ਜਾ ਕੇ ਪੜ੍ਹ ਵੀ ਸਕਦਾ,
1: ਇੰਟਰਨੈਟ ਤੇ ਬਹੁਤ ਕੁਝ ਪਿਆ, ਮਤਲਬ ਕਿਤੇ ਵੀ ਪੜ੍ਹਿਆ ਜਾ ਸਕਦਾ ਇਹਦੇ ਬਾਰੇ।
0: ਜੀ, ਦੂਜੇ ਬੰਨੇ ਸਾਨੂੰ ਇਹ ਵੀ ਗੱਲ ਸਮਝ ਆਈ ਕਿ ਬਹੁਤ ਪਹਿਲਾਂ ਦੀ ਗੱਲ ਇਸ ਦੇ ਨਾਲ ਹੀ ਮੈਂ ਜੋੜਦੀ ਹਾਂ, ਕਿ ਕਦੀ ਐਵੇਂ ਵੀ ਸੀਗਾ ਕਿ ਖੂਨ ਦੇ ਟੈਸਟ ਨੂੰ ਵੀ ਟੈਸਟ ਨਹੀਂ ਸੀ ਮੰਨਿਆ ਜਾਂਦਾ, ਕਿਉਂਕਿ ਉਦੋਂ ਕੋਈ ਪ੍ਰੋਵੀਜ਼ਨ ਹੀ ਨਹੀਂ ਸੀਗਾ। ਫਿਰ DNA ਦੇ ਉੱਤੇ ਵੀ ਪ੍ਰੋਵੀਜ਼ਨ ਨਹੀਂ ਸੀਗਾ, DNA ਫਿੰਗਰ ਪ੍ਰਿੰਟਿੰਗ ਵੀ ਇੱਕ ਬਹੁਤ ਵੱਡਾ ਕੰਮ ਸੀਗਾ ਜਦੋਂ ਇਹ ਲਾਗੂ ਹੋਇਆ, ਵਿੱਚ ਉਹਦੇ 'ਚ ਲਗਾਤਾਰ ਸੰਸ਼ੋਧਨ ਹੁੰਦੇ ਰਹਿੰਦੇ ਆ। ਹੁਣ ਅਸੀਂ ਇੰਨੀ ਸਪੀਡ ਨਾਲ ਅੱਗੇ ਵੱਧ ਗਏ ਹਾਂ ਕਿ ਹੁਣ ਅਸੀਂ ਹਰ ਥਾਂ 'ਤੇ ਪ੍ਰੈਜੈਂਟ ਹਾਂ, ਕਿ

0: ਤਾਂ ਪਹਿਲਾਂ ਸੀਗਾ ਜਿਵੇਂ ਭਾਰਤ ਦੇ ਵਿੱਚ ਲਿਬਰਲ ਜਿਹੜਾ ਹੈਗਾ ਉਹ ਅਲਾਊਡ ਹੈ, ਪਰ ਤੁਸੀਂ ਡੈਫੇਮੇਸ਼ਨ ਜੇ ਤੁਸੀਂ ਲਿਖ ਕੇ ਕਿਸੇ ਨੂੰ ਗਲਤ ਗੱਲ ਕਹਿੰਦੇ ਹੋ ਤਾਂ ਡੈਫੇਮੇਸ਼ਨ ਹੈ, ਲਿਬਰਲ ਜਿਹੜਾ ਹੈਗਾ ਉਹ ਕੋਈ ਗੱਲ ਕਹਿਣ ਵਾਲੀ ਨਹੀਂ ਆ। ਪਰ ਤੁਸੀਂ ਇਹ ਦੇਖੋ ਕਿ ਵਟਸਐਪ ਦੇ ਗਰੁੱਪ ਬਣੇ ਹੁੰਦੇ ਆ ਤੇ ਉਹਦੇ ਵਿੱਚ ਏਦਾਂ ਦੀਆਂ ਗੱਲਾਂ ਹੋ ਜਾਂਦੀਆਂ, ਲਿਖਿਤ ਰੂਪ ਤੇ ਤੁਸੀਂ ਕਿਸੇ ਨੂੰ ਗਲਤ ਕਹਿ ਸਕਦੇ ਹੋ, ਤਾਂ ਉਹ ਵੀ ਇੱਕ ਅਜਿਹੀ ਚੀਜ਼ ਬਣ ਗਈ ਹੈ ਹੁਣ ਕਿ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਡੈਫੇਮੇਸ਼ਨ ਦੇ ਤੌਰ ਤੇ,
1: ਕਨਸੀਡਰੇਬਲ ਹੈ, ਉਹਨੂੰ ਮੰਨਿਆ ਜਾਂਦਾ, ਕੋਰਟਾਂ ਮੰਨਦੀਆਂ ਨੇ। ਹੁਣ ਜਿਹੜਾ ਵਟਸਐਪ ਤੇ ਜਾਂ ਈਮੇਲ ਤੇ ਕੋਈ ਵੀ ਮੈਸੇਜ ਕਿਸੇ ਨੂੰ ਗਲਤ ਕੀਤਾ ਜਾਂਦਾ, ਮੀਨਸ ਇਲੈਕਟ੍ਰੋਨਿਕ ਮੀਡੀਆ ਜਦੋਂ ਉਹਦੀ ਮਿਸਯੂਜ਼ਿੰਗ ਆਪਾਂ ਕਹਿ ਸਕਦੇ ਹਾਂ ਕੀਤੀ ਜਾਵੇ, ਕਿਸੇ ਨੂੰ ਗਲਤ ਫੋਟੋਗ੍ਰਾਫਸ, ਪ੍ਰੋਨੋਗ੍ਰਾਫੀ, ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਭੇਜੀਆਂ ਜਾਂਦੀਆਂ ਨੇ ਤਾਂ ਉਹ ਕੋਰਟਾਂ ਕਨਸੀਡਰ ਕਰਦੀਆਂ।
0: ਬਿਲਕੁਲ ਜੀ, ਕਿਸੇ ਟਾਈਮ ਇਹ ਵੀ ਸੀਗਾ ਕਿ ਜਦੋਂ ਸ਼ੁਰੂਆਤ ਦੇ ਵਿੱਚ ਇਸ ਤਰ੍ਹਾਂ ਦੇ ਕੇਸਿਸ ਆਣੇ ਸ਼ੁਰੂ ਹੋਏ ਕਿ ਰੇਪ ਵੀ ਹੋਇਆ ਤੇ ਉਹਦੀ ਵੀਡੀਓ ਵੀ ਬਣਾਈ ਗਈ ਤੇ ਫਿਰ ਉਹਨੂੰ ਸਰਕੂਲੇਟ ਵੀ ਕੀਤਾ ਗਿਆ, ਤੇ ਹਰ ਤਰੀਕੇ ਨਾਲ ਇੱਕ ਬੰਦੇ ਨੂੰ ਨਾਲੇ ਤਾਂ ਤੁਸੀਂ ਫਿਜ਼ੀਕਲੀ ਮੈਂਟਲੀ ਹਾਰਮ ਪਹੁੰਚਾਇਆ ਤੇ ਉਹਦੀ ਇਮੇਜ ਨੂੰ ਵੀ ਹਾਰਮ ਪਹੁੰਚਾਇਆ ਕਿ ਹਰ ਜਣੇ ਨੂੰ ਤੁਸੀਂ ਦਿਖਾਇਆ ਵੀ। ਉਸ ਤੋਂ ਪਹਿਲਾਂ ਵੀ ਹੋਰ ਰੇਪਸ ਹੋਏ ਨੇ, ਸਰਕਾਰ ਇਸ ਦੇ ਲਈ ਬੜੀ ਪਰਟੀਕੁਲਰ ਵੀ ਹੋਈ ਹੈ, ਨਿਰਭਯਾ ਰੇਪ ਕੇਸ ਦੇ ਲਈ ਫਾਸਟ ਟਰੈਕ ਕੋਰਟਸ ਵੀ ਬਣੇ
1: ਜੀ ਜੀ,
0: ਤੇ ਦੂਜੇ ਬੰਨੇ ਇਹ ਹੈ ਕਿ ਸਾਡੇ ਪ੍ਰੈਜ਼ੀਡੈਂਟ ਵੀ ਉਹ ਇੰਨੇ ਜ਼ਿਆਦਾ ਇਸ ਸਾਰੀ ਚੀਜ਼ ਨੂੰ ਦੇਖ ਕੇ ਜਿਵੇਂ ਲਿਟਰਲੀ ਉਹਨਾਂ ਨੂੰ ਕਹਿੰਦੇ ਕਿ ਇਮੋਸ਼ਨਲ ਤੋਂ ਵੀ ਇਲਾਵਾ ਉਹਨਾਂ ਨੇ ਬੜੇ ਕੜੇ ਸ਼ਬਦ ਯੂਜ਼ ਕੀਤੇ ਕਿ ਇਹ ਸਭ ਕੁਛ ਗਲਤ ਹੋ ਰਿਹਾ ਔਰ ਇਸ ਦੇ ਲਈ ਤੁਸੀਂ ਛੇਤੀ ਤੋਂ ਛੇਤੀ ਕੁਛ ਕਰੋ ਔਰ ਉਹਨਾਂ ਨੂੰ ਫੜਿਆ ਜਾਵੇ, ਔਰ ਫਾਸਟ ਟਰੈਕ ਕੋਰਟਸ ਵੱਲ ਵੀ ਉਹਨਾਂ ਦਾ ਥੋੜਾ ਜਿਹਾ ਇਸ਼ਾਰਾ ਸੀਗਾ। ਮੈਡਮ, ਕੀ ਜਿਹੜੇ ਰੇਪ ਲਾਜ਼ ਹੈ ਕਿਆ ਇਹਨਾਂ ਦੇ ਵਿੱਚ ਵੀ ਬਦਲਾਵ ਆਇਆ ਹੁਣ, ਕਿਉਂਕਿ ਕਦੀ ਸ਼ੁਰੂਆਤ ਦੇ ਵਿੱਚ ਜਦੋਂ ਹੋਇਆ ਕਿ ਜੇ ਰੇਪ ਹੁੰਦਾ ਤਾਂ ਤੁਹਾਨੂੰ 7 ਸਾਲ ਦੀ ਸਜ਼ਾ, ਫਿਰ 10 ਸਾਲ ਦੀ ਸਜ਼ਾ, ਫਿਰ ਉਸ ਤੋਂ ਬਾਅਦ 15 ਸਾਲ ਤੱਕ ਦੀ, ਫਿਰ ਲਾਈਫ ਸੈਂਟੈਂਸ ਨੇ ਵੀ ਉਹ ਚੇਂਜ ਕੀਤਾ ਗਿਆ ਤੇ ਮੁੜ ਕੇ ਹੁਣ ਇਹ ਹੈ ਕਿ ਤੁਸੀਂ ਪੂਰੀ ਉਮਰ ਲਈ ਸਜ਼ਾ ਹੋਏਗੀ। ਪਰ ਜਦੋਂ ਹੱਤਿਆ ਹੋਏਗੀ, ਕਿਉਂਕਿ ਪਹਿਲਾਂ ਇਹੀ ਸੀਗਾ ਕਿ ਜੇ ਤੁਸੀਂ ਕਿਸੇ ਨੂੰ ਇੰਨੀ ਸਜ਼ਾ ਦੇ ਰਹੇ ਹੋ, ਉਹ ਕਿਉਂ ਤੁਹਾਨੂੰ ਉੱਥੇ ਤੱਕ ਪਹੁੰਚਣ ਦੇਗਾ, ਉਹ ਤੁਹਾਨੂੰ ਮਾਰ ਹੀ ਦੇਗਾ।
1: ਹਾਂਜੀ,
0: ਜਿਹੜੇ ਵੀ ਲੜਕੀ ਜਾਂ ਕੋਈ ਵੀ ਵਿਅਕਤੀ ਹੈ ਉਸਦੇ ਉੱਤੇ ਏਦਾਂ ਜਬਰ ਜਨਾਹ ਹੁੰਦਾ ਤਾਂ ਉਹ ਉਹਨੂੰ ਮਾਰ ਹੀ ਦੇਗਾ
1: ਤੇ ਕੋਈ ਖਤਮ ਕਰ।
0: ਹਾਂਜੀ ਬਿਲਕੁਲ, ਨਾ ਕੋਈ ਲੜੇਗਾ ਨਾ ਵਾਸਤਾ, ਔਰ ਬਹੁਤ ਵਾਰੀ ਇਹ ਜਿਹੀਆਂ ਗੱਲਾਂ ਤੇ ਚੁੱਪੀ ਵੀ ਆਈ। ਪਰ ਕਿਆ ਸਰਕਾਰ ਇਸ ਦੇ ਲਈ ਹੁਣ ਸਜਗ ਹੋਈ ਹੈ, ਕਿਆ ਇਹਨਾਂ ਦੇ ਉੱਤੇ ਨਵੇਂ ਲਾਜ਼ ਆਏ ਨੇ?
1: ਇਸ ਤਰ੍ਹਾਂ ਮੈਮ, ਨਿਰਭੈ ਕੇਸ ਤੋਂ ਬਾਅਦ ਸਾਡੇ ਆਈਪੀਸੀ ਦੇ ਵਿੱਚ ਕਾਫੀ ਚੇਂਜਸ ਕੀਤੀਆਂ ਗਈਆਂ ਸੀ। ਜਿੱਥੋਂ ਤੱਕ ਇਸ ਲਾਅ ਦੇ ਵਿੱਚ ਚੇਂਜਸ ਨੇ, ਉਹ ਉਹੀ ਐਗਜ਼ਿਸਟ ਕਰਦੀਆਂ ਨੇ ਨਵੇਂ ਦੇ ਵਿੱਚ, ਕਿਉਂਕਿ ਉਦੋਂ ਇਹਨਾਂ ਨੇ ਬਹੁਤ ਸਾਰੀਆਂ ਚੇਂਜਸ ਕੀਤੀਆਂ ਸੀ। ਜਿਵੇਂ ਗੈਂਗ ਰੇਪ ਹੁੰਦਾ, ਜੇ 18 ਸਾਲ ਦੀ ਲੜਕੀ ਹੈ ਜਾਂ 18 ਤੋਂ ਉੱਪਰ ਦੀ ਉਮਰ ਦੀ ਹੈ ਤਾਂ ਉਹਦੀ ਸਜ਼ਾ 20 ਸਾਲ ਹੈ, ਨੋਟ ਲੈੱਸ ਦੈਨ 20, ਇਹ ਲਿਖਿਆ ਹੋਇਆ, ਨੋਟ ਲੈੱਸ ਦੈਨ 20 ਈਅਰਸ। ਇਹਦਾ ਮਤਲਬ ਇਹ ਹੈ ਕਿ ਕੋਰਟ ਇਸ ਤੋਂ ਘੱਟ ਤਾਂ ਸੋਚੇਗੀ ਵੀ ਨਹੀਂ, 20 ਸਾਲ ਤੋਂ ਸ਼ੁਰੂ ਕਰੇਗੀ ਉਸਦੀ ਸਜ਼ਾ, 20 ਸਾਲ ਹੋਏਗੀ। ਇਸ ਨੂੰ ਐਕਸਟੈਂਡ ਵੀ ਕੀਤਾ ਜਾ ਸਕਦਾ ਲਾਈਫ ਇੰਪ੍ਰਿਜ਼ਨਮੈਂਟ। ਲਾਈਫ ਇੰਪ੍ਰਿਜ਼ਨਮੈਂਟ ਦਾ ਮਤਲਬ 14 ਸਾਲ ਨਹੀਂ ਹੈ ਜਿਵੇਂ ਪਹਿਲਾਂ ਪੁਰਾਣੇ ਕਾਨੂੰਨਾਂ 'ਚ ਸੀ, ਲਾਈਫ ਇੰਪ੍ਰਿਜ਼ਨਮੈਂਟ ਦਾ ਮਤਲਬ ਟਿਲ ਐਂਡ ਆਫ ਦਾ ਲਾਈਫ ਉਹ ਬੰਦਾ ਜੇਲ੍ਹ ਵਿੱਚ ਰਹੇਗਾ। ਇਹ ਤਾਂ ਹੋ ਗਈ ਗੈਂਗ ਰੇਪ ਦੀ ਗੱਲ ਕਿ ਲੜਕੀ ਜਿਉਂਦੀ ਹੈ ਪਰ ਉਹਦੇ ਨਾਲ ਰੇਪ ਹੋਇਆ, ਗੈਂਗ ਰੇਪ ਹੋਇਆ। ਜੇ ਉਹ ਲੜਕੀ 18 ਸਾਲ ਤੋਂ ਹੇਠ ਹੈ ਤਾਂ ਪਨਿਸ਼ਮੈਂਟ ਹੈ ਜਿਹੜੀ ਉਹ ਇਸ ਤੋਂ ਵੀ ਸਵੀਅਰ ਹੈ। ਪਨਿਸ਼ਮੈਂਟ ਉਹਦੀ ਲਾਈਫ ਪਨਿਸ਼ਮੈਂਟ ਹੈ, ਮੀਨਸ ਜਿਹੜਾ ਅਕਿਊਜ਼ਡ ਹੈ ਜਾਂ ਕਨਵਿਕਟਿਡ ਹੈ ਉਹ ਟਿਲ ਐਂਡ ਆਫ ਦਾ ਲਾਈਫ ਜੇਲ੍ਹ ਵਿੱਚ ਰਹੇਗਾ, ਜਾਂ ਫਿਰ ਡੈਥ ਪੈਨਲਟੀ ਆ ਉਹਦੇ ਲਈ ਉਸ ਤੋਂ ਅਗਲੀ ਸਜ਼ਾ। ਜੇ ਆਪਾਂ ਇਹ ਕਹਿੰਦੇ ਹਾਂ ਵੀ ਡਿਊਰਿੰਗ ਰੇਪ ਜਾਂ ਆਫਟਰ ਰੇਪ ਉਸ ਰੇਪ ਵਿਕਟਿਮ ਦੀ ਡੈਥ ਹੋ ਜਾਂਦੀ ਹੈ ਤਾਂ ਵੀ ਸਜ਼ਾ ਬਹੁਤ ਕਰੜੀ ਹੈ, ਤੇ ਉਹਦੇ ਵਿੱਚ ਵੀ 20 ਸਾਲ ਦੀ ਸਜ਼ਾ ਤੇ ਉਸ ਨੂੰ ਐਕਸਟੈਂਡ ਕੀਤਾ ਜਾ ਸਕਦਾ ਟਿਲ ਐਂਡ ਆਫ ਦੀ ਲਾਈਫ, ਔਰ ਡੈਥ ਪੈਨਲਟੀ ਵੀ ਹੋ ਸਕਦੀ। ਮਤਲਬ ਇਸ ਤੋਂ ਜ਼ਿਆਦਾ ਸਜ਼ਾ ਤਾਂ ਮੈਨੂੰ ਨਹੀਂ ਲੱਗਦਾ ਕੋਈ ਹੋਰ ਹੋ ਸਕਦੀ ਹੈ, ਜਿੱਥੇ ਡੈਥ ਪੈਨਲਟੀ ਆ ਗਈ ਜਾਂ ਟਿਲ ਐਂਡ ਆਫ ਦਾ ਲਾਈਫ ਬੰਦਾ ਜੇਲ੍ਹ ਵਿੱਚ ਰਹੇਗਾ, ਇਸ ਤੋਂ ਵੱਡੀ ਸਜ਼ਾ ਤਾਂ ਨਹੀਂ ਹੈ।
0: ਮੈਮ, ਜਿਹੜੇ 18 ਸਾਲ ਤੋਂ ਉਮਰ ਦੀ ਘੱਟ ਦੇ ਬੱਚੇ ਆ ਉਹ ਨਾਰਮਲ ਚ ਪੋਕਸੋ ਐਕਟ ਥੱਲੇ ਆਉਂਦੇ ਆ,
1: ਹਾਂਜੀ,
0: ਤੇ ਉਹਨਾਂ ਦੇ ਲਈ ਅਲੱਗ ਰੂਲਸ ਵੀ ਨੇ,
1: ਹਾਂਜੀ,
0: ਪਰ ਅਸੀਂ ਬਹੁਤੀ ਵਾਰੀ ਇਹ ਵੀ ਵੇਖਦੇ ਹਾਂ ਕਿ ਬਹੁਤ ਸਾਰੀਆਂ ਕੁੜੀਆਂ ਦੇ ਵਿਆਹ ਹੀ 15-16 ਸਾਲ ਦੀ ਉਮਰ ਚ ਹੁੰਦੇ ਨੇ,
1: ਹਾਂਜੀ,
0: ਹਾਲਾਂਕਿ ਸਰਕਾਰ ਇਸ ਦੇ ਲਈ ਬਹੁਤ ਜ਼ਿਆਦਾ ਅਲਾਓ ਨਹੀਂ ਕਰਦੇ ਹੈਗੇ ਤੇ ਬਹੁਤ ਵਾਰੀ ਸ਼ਿਕਾਇਤਾਂ ਵੀ ਲੱਗਦੀਆਂ। ਸਾਡੇ ਕੋਲ ਅਜਿਹੇ ਬਹੁਤ ਸਾਰੇ ਕੇਸਿਸ ਆ ਜਿਸ ਚ ਲੋਕਾਂ ਨੇ ਆਪਣੀ ਜਾਨ ਤੇ ਖੇਲ ਕੇ ਇਹ ਸਾਰੀਆਂ ਚੀਜ਼ਾਂ ਰਿਪੋਰਟ ਕੀਤੀਆਂ ਤੇ ਉਸ ਤੋਂ ਬਾਅਦ ਇਹ ਸਾਰੇ ਕੇਸ ਜਿਹੜੇ ਨੇ ਇਹ ਇੱਕ ਲਾਅ ਚ ਤਬਦੀਲ ਹੋਏ ਕਿ ਤੁਸੀਂ ਇਹ ਨਹੀਂ ਕਰ ਸਕਦੇ। 18 ਸਾਲ ਮਿਨੀਮਮ ਉਮਰ ਰੱਖੀ ਆ ਉਹਨਾਂ ਨੇ ਲੜਕੀ ਦੀ ਸ਼ਾਦੀ ਲਈ ਵੀ, ਅਦਰਵਾਈਜ਼ ਕੰਸੈਂਟ ਲਈ ਵੀ ਉਹਦੀ ਜਿਹੜੀ ਉਮਰ ਹੈ ਇਹੀ ਰੱਖੀ ਗਈ ਹੈ 18 ਸਾਲ ਦੀ,
1: ਮੇਜਰ ਹੋ ਜਾਂਦੀ ਹੈ ਲੜਕੀ। ਮੈਮ, ਇਹਦੇ ਵਿੱਚ ਆਪਾਂ ਗੱਲ ਕਰ ਸਕਦੇ ਹਾਂ ਜਿਵੇਂ ਤੁਸੀਂ ਕਹਿੰਦੇ ਹੋ ਵੀ ਕਿਸੇ ਲੜਕੀ ਦੀ ਸ਼ਾਦੀ ਹੈ ਜਿਹੜੀ 15 ਸਾਲ ਜਾਂ ਉਸ ਤੋਂ ਵੀ ਘੱਟ ਜਾਂ 18 ਸਾਲ ਜਾਂ ਉਸ ਤੋਂ ਵੀ ਘੱਟ ਹੋਈ ਹੈ ਤਾਂ ਕੀ ਮਤਲਬ ਹੈ? ਇੱਥੇ ਆਪਾਂ ਗੱਲ ਕਰ ਸਕਦੇ ਹਾਂ ਇੱਕ ਮੈਰੀਟਲ ਰੇਪ ਦੀ। ਮੈਰੀਟਲ ਰੇਪ ਹੁੰਦਾ ਵੀ ਡਿਊਰਿੰਗ ਮੈਰਿਜ, ਜਦੋਂ ਹਸਬੈਂਡ ਵਾਈਫ ਦੇ ਨਾਲ ਆਪਣਾ ਸਰੀਰਕ ਸੰਬੰਧ ਬਣਾਉਂਦਾ, ਕੀ ਉਹਨੂੰ ਕੀ ਗਿਣਿਆ ਜਾਏਗਾ? ਦੇਖੋ, ਜਿਹੜਾ ਸਾਡਾ ਪੁਰਾਣਾ ਕਾਨੂੰਨ ਸੀ ਇੰਡੀਅਨ ਪੈਨਲ ਕੋਡ, ਉਹਦੇ ਵਿੱਚ ਤਾਂ ਇਹ ਸੀ ਵੀ ਜੇ ਲੜਕੀ ਦੀ ਵਾਈਫ ਦੀ ਉਮਰ 15 ਸਾਲ ਤੋਂ ਘੱਟ ਹੈਗੀ ਹੈ ਤਾਂ ਹਸਬੈਂਡ ਉਸਨੂੰ, ਭਾਵੇਂ ਉਹਦੀ ਕੰਸੈਂਟ ਹੈ ਲੜਕੀ ਦੀ ਭਾਵੇਂ ਨਹੀਂ ਹੈ, ਉਹਦਾ ਹਸਬੈਂਡ ਉਹਦੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਂਦਾ ਤਾਂ ਉਹ ਰੇਪ ਗਿਣਿਆ ਜਾਏਗਾ। ਹੁਣ ਜਿਹੜੇ ਨਵੇਂ ਕਾਨੂੰਨ ਆ ਗਿਆ ਇਹਦਾ BNS, ਇਹ ਕਹਿੰਦਾ ਵੀ 18 ਸਾਲ, ਉਹੀ 15 ਸਾਲ ਨੂੰ ਕਨਵਰਟ ਕਰਤਾ 18 ਸਾਲ। ਜੇ ਲੜਕੀ ਦੀ ਉਮਰ 18 ਸਾਲ ਤੋਂ ਘੱਟ ਹੈ, ਵਾਈਫ ਦੀ ਉਮਰ 18 ਸਾਲ ਤੋਂ ਘੱਟ ਹੈ, ਤਾਂ ਇਹ ਰੇਪ ਗਿਣਿਆ ਜਾਏਗਾ, ਭਾਵੇਂ ਵਾਈਫ ਦੀ ਕੰਸੈਂਟ ਹੈ ਜਾਂ ਭਾਵੇਂ ਨਹੀਂ ਹੈ, ਤੇ ਇਹ ਰੇਪ ਹੈ। 18 ਸਾਲ ਤੋਂ ਉੱਪਰ ਜੇ ਹਸਬੈਂਡ ਵਾਈਫ ਨੂੰ ਕੰਪੈਲ ਕਰਦਾ ਫਿਜ਼ੀਕਲ ਰਿਲੇਸ਼ਨ ਲਈ ਤਾਂ ਉਹ ਰੇਪ ਨਹੀਂ ਹੋਏਗਾ। ਮਤਲਬ ਕਿ ਮੈਰੀਟਲ ਰੇਪ ਨਾ ਪਹਿਲਾਂ ਸੀ ਨਾ ਹੁਣ ਹੈ, ਸਿਰਫ ਏਜ ਦਾ ਫਰਕ ਪਾਇਆ ਨਵੇਂ ਕਾਨੂੰਨ ਦੇ ਵਿੱਚ, 15 ਤੋਂ ਵਧਾ ਕੇ 18 ਕਰ ਦਿੱਤਾ।
0: ਡਾਕਟਰ ਸੁਖਵਿੰਦਰ ਕੌਰ ਵਿਰਕ ਜੀ, ਇਹ ਸਾਨੂੰ ਦੱਸੋ ਕਿ ਪਹਿਲਾਂ ਹੁੰਦਾ ਸੀਗਾ ਕਿ ਈਵ ਟੀਜ਼ਿੰਗ ਲਈ ਕੋਈ ਕਾਨੂੰਨ ਐਸ ਸੱਚ ਸੀਗਾ ਨਹੀਂ
1: ਜੀ,
0: ਉਹ ਪਹਿਲਾਂ ਵੀ ਆਊਟਰੇਜ ਆਫ ਮੋਡੈਸਟੀ ਥੱਲੇ ਹੀ ਆਉਂਦੀ ਸੀ।
1: ਹਾਂਜੀ ਹਾਂ ਬਿਲਕੁਲ।
0: ਤੇ ਹੁਣ ਵੀ ਜਦਕਿ ਕੁੜੀਆਂ ਦੀ ਛੇੜਛਾੜ ਔਰ ਇਹ ਸਭ ਕੁਛ ਅਜਿਹਾ ਬਹੁਤ ਵਧਿਆ ਹੋਇਆ ਔਰ ਅਲੱਗ ਅਲੱਗ ਤਰੀਕਿਆਂ ਨਾਲ ਹੈ, ਕਿਉਂਕਿ ਹੁਣ ਤਾਂ ਤੁਸੀਂ ਮੋਬਾਈਲ ਰਾਹੀਂ ਕਿਸੇ ਨੂੰ ਵੀ ਟਰੈਕ ਕਰ ਸਕਦੇ ਹੋ, ਤੇ ਕਿਸੇ ਨੂੰ ਵੀ ਉਹਦੀਆਂ ਕਿਆ ਕਿਆ ਹਰਕਤਾਂ ਨੇ, ਕਿੱਥੇ ਆਉਣ ਜਾਣ ਹੈ, ਕਿਵੇਂ ਉਹ ਉਹਨਾਂ ਦਾ ਸਾਰਾ ਦਿਨ ਦੀ ਦਿਨ ਚਰਿਆ ਹੈ, ਉਹ ਸਾਰਾ ਤੁਸੀਂ ਜਾਣ ਸਕਦੇ ਹੋ ਔਰ ਉਸ ਬੰਦੇ ਨੂੰ, ਖਾਸ ਤੌਰ 'ਤੇ ਲੜਕੀ ਨੂੰ, ਬਹੁਤ ਜ਼ਿਆਦਾ ਪਰੇਸ਼ਾਨ ਕਰ ਸਕਦੇ ਹੋ। ਤਾਂ ਉਸ ਲਈ ਕੁਝ ਸਜ਼ਾ ਹੈ ਜਾਂ ਕੁਝ ਲਾਜ਼ ਉਹਦੇ ਲਈ ਹੈ?
1: ਬਿਲਕੁਲ ਬਿਲਕੁਲ, ਇਹ ਹੈ ਮੈਮ ਈਵ ਟੀਜ਼ਿੰਗ, ਮਤਲਬ ਔਰਤਾਂ ਦਾ ਪਿੱਛਾ ਕਰਨਾ, ਲੜਕੀਆਂ ਦਾ ਪਿੱਛਾ ਕਰਨਾ, ਉਹਨਾਂ 'ਤੇ ਕਮੈਂਟ ਕਰਨਾ, ਇਹ ਕੋਈ ਅੱਜ ਦੀ ਡੇਟ 'ਚ ਨਵੀਂ ਚੀਜ਼ ਨਹੀਂ, ਇਹ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ। ਸਾਡੀਆਂ ਮਾਵਾਂ ਦਾਦੀਆਂ ਦੇ ਟਾਈਮ ਵੀ ਇਸ ਤਰ੍ਹਾਂ ਦਾ ਕੁਛ ਚੱਲਦਾ ਸੀ, ਕਿਸੇ ਨੂੰ ਸੁਣਾ ਕੇ ਬੋਲਣਾ, ਕਿਸੇ ਨੂੰ ਛੇੜ ਜਾਣਾ, ਈਵਨ ਫਿਜ਼ੀਕਲੀ ਛੇੜ ਜਾਣਾ, ਸਾਰਾ ਕੁਛ ਚੱਲਦਾ ਸੀ। ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਸੀ, ਪਰ ਸਾਡੀਆਂ ਸਰਕਾਰਾਂ ਹੁਣ ਬਹੁਤ ਸੁਚੇਤ ਹੋਈਆਂ ਨੇ ਇਹਨਾਂ ਪ੍ਰਤੀ। ਬਾਕੀ ਟੈਕਨੋਲੋਜੀ ਦੇ ਨਾਲ ਇਹ ਚੀਜ਼ਾਂ ਕੁਛ ਫਾਸਟ ਟਰੈਕ 'ਤੇ ਵੀ ਆ ਗਈਆਂ ਨੇ, ਛੇੜਖਾਨੀ ਜਾਂ ਇਹਦੇ ਮਤਲਬ ਤਰੀਕੇ ਬਦਲ ਗਏ, ਆਪਾਂ ਇਹ ਕਹਿ ਸਕਦੇ ਹਾਂ। ਜਿਵੇਂ ਤੁਸੀਂ ਹੁਣੇ ਗੱਲ ਕੀਤੀ, ਮੋਬਾਈਲ ਫੋਨਾਂ ਰਾਹੀਂ ਮੈਸੇਜ ਭੇਜਣੇ, ਸਾਰਾ ਕੁਛ ਇਹ ਅੱਜ ਕੱਲ੍ਹ ਹੁੰਦਾ। ਉਹਦੇ ਲਈ ਸਾਡੀਆਂ ਸਰਕਾਰਾਂ ਨੇ ਕਾਨੂੰਨ ਵੀ ਬਣਾਏ ਨੇ, ਜਿਵੇਂ ਆਪਾਂ ਕਹਿੰਦੇ ਹਾਂ ਆਊਟਰੇਜ ਮੋਡੈਸਟੀ, ਅਸੋਲਟ, ਕ੍ਰਿਮੀਨਲ ਫੋਰਸ ਯੂਜ਼ ਕਰਨੀ ਔਰਤ ਦੇ ਅਗੇਂਸਟ, ਅਤੇ ਇਹਦੇ ਲਈ ਸਜ਼ਾਵਾਂ ਵੀ ਰੱਖੀਆਂ ਨੇ। ਇਸ ਤਰ੍ਹਾਂ ਜਦੋਂ ਕੋਈ ਕ੍ਰਿਮੀਨਲ ਫੋਰਸ ਯੂਜ਼ ਕਰਦਾ, ਕ੍ਰਿਮੀਨਲ ਫੋਰਸ ਮਤਲਬ ਕਿ ਕੋਈ ਇਸ ਤਰ੍ਹਾਂ ਦੀ ਔਰਤ ਨੂੰ ਡਰ ਹੋ ਗਿਆ ਅੰਦਰ ਵੀ ਮੈਨੂੰ ਮਾਰ ਦੇਗਾ ਜਾਂ ਮੇਰੇ 'ਤੇ ਕੋਈ ਅਟੈਕ ਕਰ ਦੇਗਾ ਕਿਸੇ ਵੀ ਤਰ੍ਹਾਂ ਦਾ, ਜਾਂ ਮੈਨੂੰ ਅਸੋਲਟ ਕਰੇਗਾ ਪਬਲਿਕ ਪਲੇਸ 'ਤੇ, ਤਾਂ ਇਹਦੇ ਲਈ ਸਜ਼ਾ ਹੈ 1 ਸਾਲ ਤੋਂ ਲੈ ਕੇ 5 ਸਾਲ ਤੱਕ ਦੀ ਸਜ਼ਾ, ਮਤਲਬ ਮਿਨੀਮਮ 1 ਈਅਰ, 1 ਈਅਰ ਤੋਂ ਉਹ ਸਜ਼ਾ ਐਕਸਟੈਂਡ ਕਰਕੇ ਕੋਰਟ ਦੀ ਡਿਸਕ੍ਰੀਸ਼ਨ ਹੈ 5 ਸਾਲ ਤੱਕ ਵਧਾ ਸਕਦੇ ਨੇ, ਨਾਲ ਜੁਰਮਾਨਾ ਵੀ ਹੋ ਸਕਦਾ। ਅਗਲੀ ਗੱਲ ਰਹੀ ਜਿਵੇਂ ਹੋਰ ਵੀ ਮਤਲਬ ਚੀਜ਼ਾਂ ਨੇ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਨੇ, ਜਿਵੇਂ ਕਿਸੇ ਔਰਤ ਦਾ ਪਿੱਛਾ ਕਰਨਾ, ਉਹਦੇ ਨਾਲ ਕੰਟੈਕਟ ਕਰਨਾ, ਕਿਸੇ ਆਈਸੋਲੇਟ ਜਗ੍ਹਾ 'ਤੇ ਜਾ ਕੇ ਕੰਟੈਕਟ ਕਰਨਾ, ਦਾ ਮਾਰ ਕੇ ਵੀ ਉੱਥੇ ਸ਼ਾਇਦ ਇਕੱਲੀ ਹੋਏਗੀ, ਉੱਥੇ ਮਿਲੋ ਇਹਨੂੰ, ਉਹ ਜਦਕਿ ਔਰਤ ਚਾਹੁੰਦੀ ਨਹੀਂ, ਉਹ ਲੜਕੀ ਹੈ ਜਾਂ ਔਰਤ ਹੈ, ਉਹ ਚਾਹੁੰਦੀ ਨਹੀਂ ਇਸ ਚੀਜ਼ ਨੂੰ। ਉਹਦੀ ਮੋਨੀਟਰਿੰਗ ਕਰਨੀ, ਕਿੱਥੇ ਜਾ ਰਹੀ ਹੈ, ਕਦੋਂ ਉੱਥੇ ਆਉਂਦੀ ਹੈ, ਕਿੱਥੇ ਕਿਵੇਂ, ਸਾਰਾ ਕੁਝ। ਉਹਨੂੰ ਗਲਤ ਈਮੇਲਸ ਕਰਨੀਆਂ, ਗਲਤ ਵਟਸਐਪ ਮੈਸੇਜ ਕਰਨੇ, ਮੀਨਸ ਆਪਾਂ ਕਹਿ ਸਕਦੇ ਹਾਂ ਇਲੈਕਟ੍ਰੋਨਿਕ ਮੀਡੀਆ ਦੀ ਮਿਸਯੂਜ਼ਿੰਗ ਕਰਨਾ, ਉਹਨੂੰ ਕੋਈ ਫੋਟੋਆਂ ਇਸ ਤਰ੍ਹਾਂ ਦੀਆਂ ਭੇਜਣੀਆਂ ਜਿਹਦੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਵੀ ਉਹਦੀ ਮੋਡੈਸਟੀ 'ਤੇ ਫਰਕ ਪੈਂਦਾ, ਕੋਈ ਪ੍ਰੋਨੋਗ੍ਰਾਫੀ ਭੇਜ ਦਿੱਤੀ, ਕੋਈ ਇਸ ਤਰ੍ਹਾਂ ਦੀਆਂ ਫੋਟੋਆਂ ਭੇਜ ਦੇਣੀਆਂ, ਇਹ ਸਾਰਾ ਕੁਝ ਮੈਮ ਓਫੈਂਸ ਹੈ। ਉਹਦੇ ਨਾਲ ਮਤਲਬ ਗਲਤ ਕਮਿਊਨੀਕੇਸ਼ਨ ਕਰਨੀ, ਇਸ ਦੀ ਵੀ ਸਜ਼ਾ 3 ਤੋਂ 5 ਸਾਲ ਰੱਖੀ ਹੈ ਸਾਡੇ ਨਵੇਂ ਕਾਨੂੰਨਾਂ ਦੇ ਵਿੱਚ। ਕੋਈ ਇਸ ਤਰ੍ਹਾਂ ਦੇ ਵਰਡਸ ਯੂਜ਼ ਕਰਨੇ, ਕਮੈਂਟ ਜਾਂਦੇ ਆਉਂਦੇ, ਕੋਈ ਇਸ ਤਰ੍ਹਾਂ ਦਾ ਜੈਸਚਰ ਦਿਖਾਉਣਾ, ਬੋਡੀ ਜੈਸਚਰ ਇਸ ਤਰ੍ਹਾਂ ਦਾ ਦਿਖਾਉਣਾ, ਅਤੇ ਜਾਂ ਕੋਈ ਸਾਊਂਡ ਐਵੇਂ ਦੀ ਕੱਢਣੀ ਜਿਹਦੇ ਨਾਲ ਉਹ ਲੜਕੀ ਦੀ ਮੋਡੈਸਟੀ 'ਤੇ ਅਸਰ ਪੈਂਦਾ, ਲੜਕੀ ਫੀਲ ਕਰਦੀ ਹੈ ਕਿ ਇਹ ਜਸਟ ਫੋਰ ਮੀ, ਕਿ ਮੇਰੇ ਲਈ ਹੀ ਕੀਤਾ ਗਿਆ, ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਖਾਉਣੀਆਂ। ਇਹਨਾਂ ਸਾਰਿਆਂ ਲਈ ਘੱਟੋ ਘੱਟ 3 ਸਾਲ, ਵੱਧ ਤੋਂ ਵੱਧ 5 ਸਾਲ ਦੀ ਸਜ਼ਾ ਨਿਸ਼ਚਿਤ ਕੀਤੀ ਹੈ। ਇੱਕ ਹੋਰ ਚੀਜ਼ ਜਿਹੜੀ ਕਿ ਮੈਂ ਨਾਲ ਲੱਗਵੀਂ ਦੱਸਣੀ ਜ਼ਰੂਰੀ ਹੈ, ਜਿਵੇਂ ਕ੍ਰਿਮੀਨਲ ਫੋਰਸ ਟੂ ਵਿਮੈਨ ਆਪਾਂ ਗੱਲ ਕਰਦੇ ਹਾਂ, ਜਿਵੇਂ ਕਿਸੇ ਔਰਤ ਨੂੰ ਕੱਪੜੇ ਉਤਾਰਨ ਲਈ ਮਜਬੂਰ ਕਰਨਾ, ਉਹਨੂੰ ਇਹੋ ਜਿਹੀ ਥਾਂ 'ਤੇ ਲੈ ਗਏ ਕਿ ਉਹਨੂੰ ਕਿਹਾ ਵੀ ਤੂੰ ਕੱਪੜੇ ਉਤਾਰ, ਇਸ ਤਰ੍ਹਾਂ ਦੇ ਵੀ ਮਤਲਬ ਕੇਸ ਹੁੰਦੇ ਨੇ ਜਿੱਥੇ ਉਹਨੂੰ ਕੰਪੈਲ ਕੀਤਾ ਜਾਂਦਾ। ਔਰ ਇੱਕ ਹੋਰ ਵੀ, ਜਿਵੇਂ ਕਿਸੇ ਦੇ ਪ੍ਰਾਈਵੇਟ ਐਕਟ ਨੂੰ ਦੇਖਣਾ, ਕਿ ਪ੍ਰਾਈਵੇਟ ਐਕਟ ਮੀਨਸ ਕੋਈ ਹਸਬੈਂਡ ਵਾਈਫ

0: ਵਿੱਚ ਨੇ ਉਹਨਾਂ ਨੂੰ ਵਾਚ ਕਰਨਾ ਕਿਸੇ ਥਰੂ, ਜਾਂ ਕੋਈ ਔਰਤ ਵਾਸ਼ਰੂਮ ਦੇ ਵਿੱਚ ਨਹਾ ਰਹੀ ਹੈ ਉੱਥੇ ਕੋਈ ਕੈਮਰਾ ਫਿੱਟ ਕਰ ਦੇਣਾ.
1: ਅੱਜ ਦਾ ਹੀ ਕੇਸ ਹੈ ਜੀ, ਇੱਥੇ ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਹੋਸਟਲ ਦੇ ਵਿੱਚ ਐਵੇਂ ਸਿਮਿਲਰ ਕੇਸ ਹੋਇਆ ਹੋਇਆ.
0: ਹਾਂਜੀ,
1: ਇਹ ਵਾਲੇ ਇਸ਼ੂਸ ਤਾਂ ਬਹੁਤ ਜ਼ਿਆਦਾ ਖਤਰਨਾਕ
0: ਵੱਧ ਰਹੇ ਨੇ, ਕਿਉਂਕਿ ਟੈਕਨੋਲੋਜੀ ਹੱਥਾਂ 'ਚ ਸਭ ਦੇ ਹੈ. ਅਗਲਾ ਕਹਿੰਦਾ ਇਹਨੂੰ ਜਿਵੇਂ ਮਰਜ਼ੀ ਮੈਂ ਯੂਜ਼ ਕਰ ਸਕਦਾ, ਪਰ ਇਹ ਜਿਵੇਂ ਮਰਜ਼ੀ ਵਾਲੀ ਗੱਲ ਨਹੀਂ ਹੈ. ਮਤਲਬ ਹਰ ਇੱਕ ਬੰਦੇ ਦੀ ਪ੍ਰਾਈਵੇਸੀ ਹੈ. ਕਿਸੇ ਦੇ ਪ੍ਰਾਈਵੇਟ ਐਕਟ ਨੂੰ ਦੇਖਣਾ ਇੱਕ ਕਾਨੂੰਨ ਅਪਰਾਧ ਹੈ. ਇਹਦੀ ਵੀ ਸਜ਼ਾ ਹੈ ਜਿਹੜੀ ਕਿ 3 ਤੋਂ 7 ਸਾਲ ਤੱਕ ਦੀ ਸਜ਼ਾ ਹੈ. ਮਤਲਬ ਹਰ ਬੰਦੇ ਨੂੰ, ਆਪਾਂ ਸਿਵਲਾਈਜ਼ਡ ਸੁਸਾਇਟੀ ਦੇ ਵਿੱਚ ਰਹਿੰਦੇ ਹਾਂ, ਹਰ ਬੰਦੇ ਨੂੰ ਸੁਚੇਤ ਰਹਿਣਾ ਚਾਹੀਦਾ, ਚਾਹੇ ਉਹ ਕੋਈ ਵੀ ਹੈ, ਚਾਹੇ ਔਰਤ ਹੈ ਚਾਹੇ ਮਰਦ ਹੈ. ਕੋਈ ਵੀ ਕਿਸੇ ਦੇ ਪ੍ਰਾਈਵੇਟ ਐਕਟ ਨੂੰ ਵਾਚ ਨਹੀਂ ਕਰ ਸਕਦਾ, ਪ੍ਰਾਈਵੇਸੀ ਨੂੰ ਲੀਕ ਨਹੀਂ ਕਰ ਸਕਦਾ, ਔਰ ਆਪਣੇ ਕੋਲ ਨਹੀਂ ਰੱਖ ਸਕਦਾ.
1: ਵੈਸੇ ਸਾਡੇ ਜਿੰਨੇ ਵੀ ਯੰਗਰ ਜਨਰੇਸ਼ਨ ਹੈ, ਨਵੀਂ ਪੌਦ ਹੈ ਸਾਡੀ, ਉਹ ਬੜੀ ਸਿਆਣੀ ਹੈ, ਉਹਨੂੰ ਬਹੁਤ ਸਾਰੀਆਂ ਗੱਲਾਂ ਪਤਾ ਹੁੰਦੀਆਂ, ਪਰ ਅਜਿਹੀਆਂ ਗੱਲਾਂ ਦੇ ਵਿੱਚ ਉਹ ਥੋੜ੍ਹੀ ਜਿਹੀ ਮਾਤ ਖਾ ਜਾਂਦੇ ਹੈ, ਕਿਉਂਕਿ ਅਸੀਂ ਬਹੁਤ ਜ਼ਿਆਦਾ ਸੋਸ਼ਲ ਮੀਡੀਆ 'ਤੇ ਗੱਲਾਂ ਅਵੇਲੇਬਲ ਨਹੀਂ ਹੈ. ਹਾਲਾਂਕਿ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਇਸ ਨਿਆਂ ਸੰਹਿਤਾ ਦੇ ਸਾਰੇ PDF ਜਿਹੜਾ ਹੈ ਉਹ ਸੋਸ਼ਲ ਮੀਡੀਆ 'ਤੇ ਵੀ ਅਵੇਲੇਬਲ ਹੈ, ਸਰਕਾਰ ਨੇ ਬਾਰ ਬਾਰ ਦੱਸਿਆ ਕਿ ਤੁਸੀਂ ਉੱਥੇ ਪੜ੍ਹ ਸਕਦੇ ਹੋ. ਮੈਂਬਰ, ਫਿਰ ਵੀ ਇੱਕ ਪ੍ਰੋਬਲਮ ਆਉਂਦੀ ਹੈ ਜਦੋਂ ਤੁਸੀਂ ਕੰਮ ਕਰਨ ਜਾਂਦੇ ਹੋ. ਇਹ ਤਾਂ ਸਭ ਹੋਏ ਕਿ ਤੁਸੀਂ ਯੰਗਰ ਹੋ, ਪਰ ਜਦੋਂ ਤੁਸੀਂ ਕੰਮ ਕਰਨ ਜਾਂਦੇ ਹੋ ਤੁਸੀਂ ਤਗੜੇ ਹੁੰਦੇ ਹੋ, ਉੱਥੇ ਤੁਹਾਨੂੰ ਕੋਈ ਬਦਤਮੀਜ਼ੀ ਨਹੀਂ ਕਰ ਸਕਦਾ ਤੁਹਾਡੇ ਨਾਲ, ਤੁਸੀਂ ਆਪਦੀ ਰੋਟੀ ਆਪ ਕਮਾ ਰਹੇ ਹੁੰਦੇ ਹੋ. ਪਰ ਉੱਥੇ ਫੇਰ ਵੀ ਸਮੱਸਿਆਵਾਂ ਉੱਭਰ ਕੇ ਆਉਂਦੀਆਂ, ਕਿਉਂਕਿ ਆਨੇ ਬਹਾਨੇ ਤੁਹਾਨੂੰ ਪਿੱਛੇ ਲਗਾਇਆ ਜਾਂਦਾ. ਵੈਸੇ ਹੀ ਇੱਕ ਗਲਾਸ ਸੀਲਿੰਗ ਜਿਹੜੀ ਹੈ ਔਰਤਾਂ ਮਹਿਸੂਸ ਕਰਦੀਆਂ ਕਿ ਉਹਨਾਂ ਨੂੰ ਕੁਝ ਦਰਜੇ ਤੋਂ ਬਾਅਦ ਉੱਪਰ ਨਹੀਂ ਉੱਠਣ ਦਿੱਤਾ ਜਾਂਦਾ, ਬਹੁਤ ਸਾਰੀਆਂ ਉਹਨਾਂ ਨੂੰ ਓਪਰਚੁਨਿਟੀਜ਼ ਹੀ ਨਹੀਂ ਦਿੱਤੀਆਂ ਜਾਂਦੀਆਂ. ਅਤੇ ਦੂਜੇ ਬੰਨੇ ਜਿੰਨੇ ਵੀ ਬੋਸਿਸ ਨੇ ਜਾਂ ਜਿੰਨੇ ਵੀ ਇਹੋ ਜਿਹੀਆਂ ਸਮੱਸਿਆ ਜਿੱਥੇ ਜਿੱਥੇ ਵੀ ਉੱਭਰ ਕੇ ਆਉਂਦੀ ਹੈ, ਉੱਥੇ ਤੁਹਾਡਾ ਕੁਲੀਗ ਹੈ, ਕੋਈ ਬੋਸ ਹੈ, ਉਹ ਪਰੇਸ਼ਾਨ ਕਰਦੇ ਹਨ, ਤਾਂ ਮੈਡਮ ਉਸ ਵੇਲੇ ਕੁਛ ਹੈ ਕਿ ਕੋਈ ਵੀ ਲੇਡੀ ਆਪਣਾ ਇਹ ਸਾਰਾ ਵੇਖ ਸਕੇ, ਆਪਣੇ ਆਪ ਨੂੰ ਸੁਰੱਖਿਅਤ ਵੀ ਪਾ ਸਕੇ, ਕੰਮ ਵੀ ਕਰ ਸਕੇ, ਔਰ ਉਹਨੂੰ ਲੱਗੇ ਕਿ ਉਹ ਤਗੜੀ ਹੈ, ਉਹਦੇ ਕੋਲ ਕੁਝ ਕਾਨੂੰਨ ਹੈ, ਉਹ ਕਿਤੇ ਸ਼ਿਕਾਇਤ ਕਰ ਸਕਦੀ ਹੈ.
0: ਹਾਂਜੀ ਮੈਮ, ਸਾਡੇ ਕੋਲ ਬਹੁਤ ਪਹਿਲਾਂ ਕੇਸ ਵੀ ਆਏ ਨੇ, ਤੇ 2013 ਦੇ ਵਿੱਚ ਉਹਨਾਂ ਕੇਸਾਂ ਦੇ ਬੇਸ ਤੇ ਇੱਕ ਵਿਸ਼ਾਖਾ ਕੇਸ ਆਇਆ ਸੀ, ਵਿਸ਼ਾਖਾ ਵਰਸਿਸ ਸਟੇਟ ਆਫ ਰਾਜਸਥਾਨ. ਉਹਦੀਆਂ ਗਾਈਡਲਾਈਨਸ ਇਸ਼ੂ ਕੀਤੀਆਂ ਸੀ ਸੁਪਰੀਮ ਕੋਰਟ ਨੇ. ਫਿਰ ਉਹਨਾਂ ਦੇ ਬੇਸ ਤੇ 2013 ਦੇ ਵਿੱਚ ਇੱਕ ਕਾਨੂੰਨ ਵੀ ਪਾਸ ਕੀਤਾ ਗਿਆ, ਪ੍ਰੀਵੈਂਸ਼ਨ ਆਫ ਸੈਕਸ਼ੁਅਲ ਹਰਾਸਮੈਂਟ ਐਟ ਵਰਕ ਪਲੇਸ. ਵਰਕ ਪਲੇਸ ਤੇ ਅਗਰ ਕਿਸੇ ਔਰਤ ਨਾਲ ਕੋਈ ਸੈਕਸ਼ੁਅਲ ਹਰਾਸਮੈਂਟ ਹੁੰਦੀ ਹੈ, ਬਹੁਤ ਬੜੀ ਡੈਫੀਨੇਸ਼ਨ ਹੈ ਸੈਕਸ਼ੁਅਲ ਹਰਾਸਮੈਂਟ ਦੀ. ਸੈਕਸ਼ੁਅਲ ਹਰਾਸਮੈਂਟ ਦਾ ਮਤਲਬ ਇਹ ਨਹੀਂ ਹੈ ਕਿ ਉਹਦੇ ਨਾਲ ਫਿਜ਼ੀਕਲ ਰਿਲੇਸ਼ਨ ਹੀ ਬਣਾਉਣਾ, ਇਸ ਤਰ੍ਹਾਂ ਦੇ ਜੈਸਚਰ ਦੇਣੇ ਲੇਡੀ ਨੂੰ, ਇਸ ਤਰ੍ਹਾਂ ਦੇ ਕਮੈਂਟ ਦੇਣੇ, ਉਹ ਵੀ ਸੈਕਸ਼ੁਅਲ ਹਰਾਸਮੈਂਟ 'ਚ ਹੀ ਗਿਣੇ ਜਾਂਦੇ ਨੇ, ਜਿਹਦੇ ਨਾਲ ਉਹ ਕੰਪੈਲ ਹੋ ਜੇ ਜਿਵੇਂ ਦਾ ਬੌਸ ਚਾਹੁੰਦਾ ਹੈ ਜਾਂ ਅਥਾਰਟੀ ਵਾਲਾ ਪਰਸਨ ਚਾਹੁੰਦਾ ਹੈ ਕੋਈ ਕੰਮ ਕਰਨ ਲਈ. ਇਹ ਸਭ ਸੈਕਸ਼ੁਅਲ ਹਰਾਸਮੈਂਟ 'ਚ ਆਉਂਦੇ ਨੇ. ਸਾਡੇ ਕੋਲ ਇੱਕ ਵੱਖਰੀ ਲੈਜੀਸਲੇਸ਼ਨ, ਵੱਖਰਾ ਕਾਨੂੰਨ ਵੀ ਹੈਗਾ, ਇਹੀ ਜਿਹੜਾ ਮੈਂ ਦੱਸਿਆ, ਪ੍ਰੀਵੈਂਸ਼ਨ ਆਫ ਸੈਕਸ਼ੁਅਲ ਹਰਾਸਮੈਂਟ ਐਟ ਵਰਕ ਪਲੇਸ 2013. ਬਾਕੀ ਇਸ ਤੋਂ ਇਲਾਵਾ ਸਾਡੀ ਭਾਰਤੀ ਨਿਆਂ ਸੰਹਿਤਾ, ਜੋ ਸਾਡਾ ਨਵਾਂ ਕਾਨੂੰਨ ਹੈ, ਉਹਦੇ ਵਿੱਚ ਵੀ ਦਰਜ ਕੀਤਾ ਗਿਆ ਹੈ ਸੈਕਸ਼ਨ 69. 69 ਸਟਾਰਟ ਹੁੰਦਾ ਫਾਲਸ ਪ੍ਰੋਮਿਸ ਤੋਂ, ਫਾਲਸ ਪ੍ਰੋਮਿਸ ਟੂ ਮੈਰੀ. ਜੇ ਕੋਈ ਕਿਸੇ ਨਾਲ ਵਾਅਦਾ ਕਰਦਾ ਮੈਰਿਜ ਕਰਾਉਣ ਦਾ, ਇਹਦੇ ਨਾਲ ਹੀ ਇਸੇ ਵਿੱਚ ਹੀ ਲਿਖਿਆ ਗਿਆ, ਜੇ ਕੋਈ ਕਿਸੇ ਨਾਲ ਫਾਲਸ ਪ੍ਰੋਮਿਸ ਕਰਦਾ ਟੂ ਇੰਪਲੋਇਮੈਂਟ, ਸਪੋਜ਼ ਕੋਈ ਬੌਸ ਇੰਪਲੋਇਮੈਂਟ ਦੇਣ ਦਾ ਫਾਲਸ ਪ੍ਰੋਮਿਸ ਕਰਦਾ, ਜਾਂ ਫਿਰ ਫਾਲਸ ਪ੍ਰੋਮਿਸ ਕਰਦਾ ਟੂ ਪ੍ਰਮੋਸ਼ਨ. ਇਹੋ ਜਿਹੀਆਂ ਚੀਜ਼ਾਂ ਜਦੋਂ ਫਾਲਸ ਪ੍ਰੋਮਿਸ ਕੀਤੀਆਂ ਜਾਂਦੀਆਂ ਨੇ, ਪਰ ਮੈਰਿਜ ਮਤਲਬ ਆਰਡੀਨਰੀ ਪਰਸਨ ਵੀ, ਚਾਹੇ ਉਹ ਬੌਸ ਨਹੀਂ ਵੀ ਹੈਗਾ, ਉਹਦੇ ਲਈ ਵੀ ਲਾਗੂ ਹੁੰਦਾ ਇਹ. ਫਾਲਸ ਪ੍ਰੋਮਿਸ ਦੇ ਹੇਠਾਂ ਜਦੋਂ ਕੋਈ ਕਿਸੇ ਨਾਲ ਸੈਕਸ਼ੁਅਲ ਇੰਟਰਕੋਰਸ ਕਰਦਾ, ਉਹਨੂੰ ਉਹ ਫੁਲਫਿਲ ਕਰਦਾ ਨੀ, ਉਹ ਪ੍ਰੋਮਿਸ ਨੂੰ ਨਿਭਾਉਂਦਾ ਨੀ ਹੈਗਾ, ਤਾਂ ਉਹਦੇ ਲਈ ਬਹੁਤ ਕਰੜੀ ਸਜ਼ਾ, ਮਤਲਬ 10 ਸਾਲ ਤੱਕ ਦੀ ਸਜ਼ਾ ਹੈਗੀ ਆ ਉਹਦੇ ਲਈ, ਅਤੇ ਫਾਈਨ ਦੋਵੇਂ ਵੀ ਹੋ ਸਕਦੇ ਨੇ, ਦੋਨੋਂ ਹੀ ਨੇ, ਅਪ ਟੂ 10 ਈਅਰਸ ਐਂਡ ਫਾਈਨ, ਨਾਟ ਔਰ ਫਾਈਨ. ਫਾਲਸ ਪ੍ਰੋਮਿਸ ਟੂ ਮੈਰੀ ਦੇ ਵਿੱਚ ਆਮ ਜਿਵੇਂ ਲੜਕੇ ਲੜਕੀਆਂ ਨੇ ਵਿਆਹ ਦਾ ਵਾਅਦਾ ਕਰ ਲੈਣ, ਮੈਂ ਤੇਰੇ ਨਾਲ ਵਿਆਹ ਕਰਾਵਾਂਗਾ, ਲੜਕੀ ਇਸ ਉਹਦੇ ਵਿੱਚ ਆ ਜਾਂਦੀ ਹੈ ਵੀ ਵਿਆਹ ਤਾਂ ਹੋ ਹੀ ਜਾਣਾ, ਫਿਰ ਉਹ ਸਰੀਰਕ ਸੰਬੰਧ ਬਣਾ ਲੈਂਦੇ ਨੇ, ਬਾਅਦ ਵਿੱਚ ਉਹਨਾਂ ਦਾ ਵਿਆਹ ਹੁੰਦਾ ਨਹੀਂ. ਇਹ ਫਾਲਸ ਪ੍ਰੋਮਿਸ ਟੂ ਮੈਰੀ, ਵਿਆਹ ਕਰਾਉਣ ਦਾ ਝੂਠਾ ਵਾਅਦਾ ਕਰਨਾ, ਅਰ ਫਿਰ ਸੰਬੰਧ ਬਣਾਉਣੇ, ਇਹ ਪਨਿਸ਼ੇਬਲ ਹੈ ਔਰ ਇਹ ਓਫੈਂਸ ਹੈ. ਫਿਰ ਜਿੱਥੋਂ ਤੱਕ ਤੁਸੀਂ ਮੈਨੂੰ ਸਵਾਲ ਕੀਤਾ ਸੀ ਪ੍ਰਮੋਸ਼ਨ ਦਾ, ਇੰਪਲੋਇਮੈਂਟ ਦਾ, ਇਹੋ ਜਿਹੇ ਫਾਲਸ ਪ੍ਰੋਮਿਸ ਜਦੋਂ ਕੋਈ ਕਰਦਾ, ਝੂਠੇ ਵਾਅਦੇ ਕੋਈ ਕਰਦਾ, ਕੱਚੀ ਨੌਕਰੀ ਤੇ ਕੁੜੀ ਲੱਗੀ ਹੋਈ ਆ ਤੇ ਉਹਨੂੰ ਕਿਹਾ ਤੈਨੂੰ ਪੱਕੀ ਕਰ ਦਾਂਗਾ ਮੈਂ, ਬੌਸ ਕਹਿ ਰਿਹਾ, ਤੇ ਉਹ ਵੀ ਪਨਿਸ਼ੇਬਲ ਹੈ, ਉਹਦੀ ਵੀ ਸਜ਼ਾ ਅਪ ਟੂ 10. ਇਹਦੇ ਵਿੱਚ ਮੈਂ ਥੋੜਾ ਜਿਹਾ ਕ੍ਰਿਟੀਸਿਜ਼ਮ ਕਰੂੰਗੀ ਆਪਣੇ ਕਾਨੂੰਨ ਬਣਾਉਣ ਵਾਲਿਆਂ ਦਾ. ਇਹਨਾਂ ਨੇ ਅਪ ਟੂ 10 ਲਿਖਿਆ. ਅਪ ਟੂ 10 ਇੱਕ ਕ੍ਰਿਟੀਸਿਜ਼ਮ ਦਾ ਪੁਆਇੰਟ ਹੈ. ਅਪ ਟੂ 10 ਦਾ ਮਤਲਬ ਸਜ਼ਾ 1 ਸਾਲ ਤੋਂ ਸ਼ੁਰੂ ਹੋ ਰਹੀ ਹੈ, 10 ਸਾਲ ਤੱਕ ਕੋਰਟ ਦੀ ਡਿਸਕ੍ਰੀਸ਼ਨ ਹੈ, ਮਤਲਬ 10 ਸਾਲ ਤੋਂ ਵਧਾ ਨਹੀਂ ਸਕਦਾ. ਕਈ ਸਜ਼ਾਵਾਂ ਸਾਡੀਆਂ ਬਹੁਤ ਠੀਕ ਲਿਖੀਆਂ ਹੋਈਆਂ ਨੇ, ਨੋਟ ਲੈਸ ਦੈਨ 10 ਈਅਰਸ, ਨੋਟ ਲੈਸ ਦੈਨ 20 ਈਅਰਸ, ਮਤਲਬ ਕਿ ਉਹ ਸ਼ੁਰੂ ਹੀ 20 ਤੋਂ ਜਾਂ 10 ਤੋਂ ਹੁੰਦੀਆਂ ਨੇ. ਇੱਥੇ ਇਹ ਲਿਖਿਆ ਜਾਂਦਾ ਨਾ ਅਪ

0: ਟੂ 10 ਈਅਰਸ, ਅਪ ਟੂ 7 ਈਅਰਸ, ਅਪ ਟੂ 5 ਈਅਰਸ, ਇਹਦਾ ਮਤਲਬ ਕੋਰਟ ਦੀ ਡਿਸਕ੍ਰੀਸ਼ਨ ਹੈ ਵੀ ਇਸ ਤੋਂ ਅੱਗੇ ਨਹੀਂ ਸਜ਼ਾ ਜਾਏਗੀ, ਇਸ ਤੱਕ ਜਾਏਗੀ, ਇਸ ਤੋਂ ਹੇਠਾਂ ਕੋਰਟ ਦੀ ਡਿਸਕ੍ਰੀਸ਼ਨ ਹੈ, ਜਿੰਨੀ ਮਰਜ਼ੀ ਘੱਟ ਦੇ ਸਕਦੀ ਹੈ ਸਜ਼ਾ, ਸਾਲ ਦੀ, ਦੋ ਸਾਲ ਦੀ, ਪੰਜ ਸਾਲ ਦੀ। ਇਹ ਸੁਰੱਖਿਆ ਹੈ ਸਾਡੀਆਂ ਔਰਤਾਂ ਲਈ, ਲੜਕੀਆਂ ਲਈ, ਜੇ ਕੋਈ ਝੂਠੇ ਵਾਅਦੇ ਕੀਤੇ ਜਾਂਦੇ ਨੇ।
1: ਜੀ, ਪਰ ਜਾਂਦੇ ਜਾਂਦੇ ਅਸੀਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦੇ ਹਾਂ, ਉਹ ਸਵਾਲ ਨਾ ਲਿਵ ਇਨ ਰਿਲੇਸ਼ਨਸ਼ਿਪਸ ਤੇ ਹੈ, ਕਿਉਂਕਿ ਤੁਸੀਂ ਗੱਲ ਕੀਤੀ ਕਿ ਝੂਠੇ ਵਾਅਦੇ ਕਰਨ ਦੀ, ਇਹ ਝੂਠੇ ਵਾਅਦੇ ਨਹੀਂ ਹੈ। ਅੱਜ ਕੱਲ੍ਹ ਦੀ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ, ਉਹਨੂੰ ਲੱਗਦਾ ਕਿ ਵਿਆਹ ਕਰਾਉਣਾ ਇੱਕ ਬਹੁਤ ਬੜੀ ਜ਼ਿੰਮੇਵਾਰੀ ਹੈ। ਉਹ ਵੇਖਦੇ ਆ ਆਪਣੀਆਂ ਮਾਵਾਂ ਨੂੰ, ਆਪਣੇ ਘਰਦਿਆਂ ਨੂੰ, ਕਿ ਉਹਨਾਂ ਨੂੰ ਕਿਵੇਂ ਨਿਭਾਉਣੇ ਪੈਂਦੇ ਆ ਵਿਆਹ, ਤੇ ਉਹਨਾਂ ਨੂੰ ਲੱਗਦਾ ਹੈ ਕਿ ਜਦੋਂ ਸਿਰਫ ਇਸ ਕਰਕੇ ਪਹਿਲਾਂ ਵਿਆਹ ਹੁੰਦਾ ਸੀ ਕੁੜੀ ਦਾ ਕਿ ਉਹ ਘੱਟ ਐਜੂਕੇਟਡ ਸੀ, ਤਾਂ ਘੱਟੋ ਘੱਟ ਉਹ ਖਾਣ ਪੀਣ ਨੂੰ ਉਹਨੂੰ ਮਿਲੇਗਾ, ਉਹ ਆਪਦਾ ਘਰ ਚਲਾਏਗੀ ਉਵੇਂ। ਤਾਂ ਹੁਣ ਉਹ ਸਾਰੀਆਂ ਚੀਜ਼ਾਂ ਕੁੜੀਆਂ ਪੂਰੀਆਂ ਕਰ ਰਹੀਆਂ ਨੇ, ਉਹ ਆਪ ਹੀ ਤਗੜੀਆਂ ਨੇ, ਫਾਈਨੈਂਸ਼ਲੀ ਵੀ ਜਾਣਦੀਆਂ ਨੇ, ਜਾਣਕਾਰੀ ਵੀ ਜ਼ਿਆਦਾ ਰੱਖਦੀਆਂ ਨੇ। ਤਾਂ ਮੈਡਮ, ਉਸ ਸਮੇਂ ਉਹ ਲਿਵ ਇਨ ਰਿਲੇਸ਼ਨਸ਼ਿਪ 'ਚ ਜਾਂਦੀਆਂ ਨੇ, ਕਿਉਂਕਿ ਉਹ ਇਸ ਤਰ੍ਹਾਂ ਦੇ ਰਿਲੇਸ਼ਨਸ਼ਿਪ 'ਚ ਨੇ ਜਿਸ ਨੂੰ ਕਾਨੂੰਨੀ ਮਾਨਤਾ ਨਹੀਂ ਸੀਗੀ ਪਹਿਲਾਂ।
0: ਜੀ,
1: ਕਿਆ ਇਸ ਨੂੰ ਹੁਣ ਮਾਨਤਾ ਮਿਲ ਗਈ ਹੈ? ਕਿਆ ਉਹਨਾਂ ਦੇ ਬੱਚਿਆਂ ਨੂੰ ਵੀ ਮਾਨਤਾ ਮਿਲੀ ਹੈ, ਉਹਨਾਂ ਨੂੰ ਲੀਗਲ ਏਅਰ ਬਣਨ ਦਾ ਦੇ ਵਿੱਚ ਮਾਨਤਾ ਮਿਲੀ ਹੈ?
0: ਇਹਨਾਂ ਰਿਲੇਸ਼ਨ ਦੇ ਵਿੱਚ ਬੱਚਿਆਂ ਨੂੰ ਲੱਗਦਾ ਸ਼ਾਇਦ ਲਿਵਿੰਗ 'ਚ ਰਹਿਣਾ ਵਿਦਆਊਟ ਰਿਸਪੋਂਸੀਬਿਲਟੀ ਰਹਿਣਾ ਬਹੁਤ ਠੀਕ ਹੈ। ਨਾ ਤਾਂ ਉਹਨਾਂ ਨੂੰ ਉਵੇਂ ਦਾ ਸਟੇਟਸ ਮਿਲਦਾ, ਵਾਈਫ ਵਾਲਾ ਸਟੇਟਸ ਨਹੀਂ ਮਿਲਦਾ, ਨਾ ਹੀ ਉਹ ਕੋਈ ਕਾਨੂੰਨੀ ਹੱਕਦਾਰ ਹੁੰਦੀਆਂ ਨੇ ਉਸਦੀ ਪ੍ਰੋਪਰਟੀ ਦੀਆਂ। ਇਸ ਕਰਕੇ ਕੋਈ ਕਾਨੂੰਨੀ ਮਾਨਤਾ ਨਹੀਂ ਹੁੰਦੀ ਹੈ ਇਵੇਂ ਦੇ ਰਿਲੇਸ਼ਨ ਨੂੰ। ਜਸਟ ਇੱਕ ਕੋਰਟਾਂ ਦੇ ਜੱਜਮੈਂਟਸ ਆਈਆਂ ਨੇ ਜਿੱਥੇ ਉਹਨਾਂ ਨੇ ਕਿਹਾ ਵੀ ਰਹਿ ਸਕਦੇ ਨੇ, ਵੀ ਇਕੱਠੇ ਰਹਿਣ ਦੀ ਇਜਾਜ਼ਤ ਹੈ, ਵੀ ਦੇ ਹੈਵ ਰਾਈਟ ਟੂ ਲਿਵ ਵਿਦ ਈਚ ਅਦਰ। ਬਟ ਸਾਡੇ ਕੋਲ ਕੋਈ ਇਸ ਤਰ੍ਹਾਂ ਦਾ ਕਾਨੂੰਨ ਨਹੀਂ ਹੈ ਜਿਹੜਾ ਉਹਨਾਂ ਨੂੰ ਅਧਿਕਾਰ ਦਵਾਉਂਦਾ, ਜਿਵੇਂ ਇੱਕ ਵਾਈਫ ਨੂੰ ਹਸਬੈਂਡ ਦੀ ਪ੍ਰੋਪਰਟੀ ਤੇ ਹੱਕ ਹੁੰਦਾ, ਜਾਂ ਹਸਬੈਂਡ ਨੂੰ ਵਾਈਫ ਦੀ ਪ੍ਰੋਪਰਟੀ ਤੇ ਹੱਕ ਹੁੰਦਾ, ਇੱਕ ਉਹ ਹਸਬੈਂਡ ਵਾਈਫ ਬਣ ਕੇ ਰਹਿੰਦੇ ਨੇ, ਉਹਨਾਂ ਨੂੰ ਪ੍ਰੋਪਰਟੀ ਰਾਈਟਸ ਮਿਲਦੇ ਨੇ, ਮੈਟ੍ਰੀਮੋਨੀਅਲ ਰਾਈਟਸ ਮਿਲਦੇ ਨੇ, ਉਸ ਤਰ੍ਹਾਂ ਦਾ ਕੋਈ ਰਾਈਟਸ ਅਵੇਲੇਬਲ ਨਹੀਂ ਹੈਗੇ।
1: ਜੀ, ਅਸੀਂ ਹੋਰ ਵੀ ਗੱਲਬਾਤ ਕਰ ਸਕਦੇ ਸੀਗੇ, ਪਰ ਕੀ ਹੈ ਕਿ ਸਾਡੀ ਘੜੀ ਕਹਿ ਰਹੀ ਹੈ ਕਿ ਸਮਾਂ ਖਤਮ ਹੋ ਰਿਹਾ। ਡਾਕਟਰ ਸੁਖਵਿੰਦਰ ਕੌਰ ਵਿਰਕ ਜੀ, ਤੁਸੀਂ ਸਾਡੇ ਸਟੂਡੀਓਜ਼ 'ਚ ਆਏ ਔਰ ਤੁਸੀਂ ਬੜੀ ਬੇਬਾਕੀ ਨਾਲ ਗੱਲਾਂ ਕੀਤੀਆਂ, ਜਿਹੜੇ ਆਮ ਸਾਡੀ ਜਨਤਾ ਹੈ, ਸਾਡੇ ਲਿਸਨਰਸ ਨੇ, ਉਹਨਾਂ ਨੂੰ ਲੱਗੇਗਾ ਕਿ ਬੜਾ ਖੁੱਲ੍ਹ ਕੇ ਬੋਲਿਆ ਗਿਆ, ਇਸ ਤਰ੍ਹਾਂ ਬੋਲਣਾ ਵੀ ਨਹੀਂ ਚਾਹੀਦਾ ਸੀ। ਜੇ ਅਸੀਂ ਨਹੀਂ ਤੁਹਾਨੂੰ ਇਹ ਜਾਣਕਾਰੀ ਦੇਵਾਂਗੇ, ਖਾਸ ਤੌਰ 'ਤੇ ਲੋਇਰ ਹੀ ਜੇ ਜਾਣਕਾਰੀ ਨਹੀਂ ਦੇਣਗੇ, ਤਾਂ ਫਿਰ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਸਾਡੇ ਹੱਕਾਂ ਦਾ ਹਨਨ ਹੋ ਰਿਹਾ?
0: ਜ਼ਰੂਰ ਮੈਮ, ਇਹ ਚੀਜ਼ਾਂ ਜਦੋਂ ਆਪਾਂ ਥੋੜੇ ਜਿਹੇ ਵਰਡ ਛੁਪਾ ਕੇ ਰੱਖਦੇ ਹਾਂ, ਕੁਛ ਸ਼ਬਦ ਆਪਾਂ ਸਿੱਧੇ ਨਹੀਂ ਬੋਲਦੇ, ਅਕਸਰ ਉਹ ਸੋਸਾਇਟੀ 'ਚ ਵਾਪਰ ਰਹੇ ਹੁੰਦੇ ਨੇ, ਪਰ ਬੋਲਣੇ ਜ਼ਰੂਰੀ ਹੁੰਦੇ ਨੇ ਤਾਂ ਕਿ ਸਿੱਧੀ ਗੱਲ ਲੋਕਾਂ ਨੂੰ ਸਮਝ ਆਏ, ਇਹ ਬਹੁਤ ਜ਼ਰੂਰੀ ਹੈ।
1: ਸੋ ਡਾਕਟਰ ਸੁਖਵਿੰਦਰ ਕੌਰ ਵਿਰਕ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਦੱਸ ਦਈਏ, ਡਾਕਟਰ ਸੁਖਵਿੰਦਰ ਕੌਰ ਵਿਰਕ ਅਸਿਸਟੈਂਟ ਪ੍ਰੋਫੈਸਰ ਨੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ, ਭਾਦਸੋਂ, ਪਟਿਆਲਾ ਦੇ ਵਿੱਚ, ਔਰ ਅੱਜ ਉਹ ਸਾਡੇ ਸਟੂਡੀਓਜ਼ 'ਚ ਆਏ ਔਰ ਤੁਹਾਨੂੰ ਸਾਰਿਆਂ ਨੂੰ ਇੱਕ ਖੁੱਲ੍ਹ ਕੇ ਬੇਬਾਕੀ ਨਾਲ ਅੱਛੀ ਜਾਣਕਾਰੀ ਦਿੱਤੀ, ਉਸਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਥੈਂਕ ਯੂ ਮੈਮ।
2: ਇਹ ਸੀ ਪ੍ਰੋਗਰਾਮ ਕਾਨੂੰਨੀ ਸਲਾਹ।

0: ਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ ਸ਼ਿੰਗਾਰਾਂ 'ਚ ਸੰਗ ਜਾਣਾ ਰੰਗਾਂ 'ਚ ਰੰਗ ਜਾਣਾ ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ ਖਾਬਾਂ ਨੂੰ ਖੰਭ ਲਾਉਂਦੇ ਕਿਵੇਂ ਕੋਇਲਾਂ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ ਪਰਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ
1: ਐਫ ਐਮ ਬੈਂਡ 100.2 ਮੈਗਾਹਰਟਜ਼ ਅਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ ਰਾਤੇ ਪੌਣੇ ਨੂੰ ਹੋਣ ਵਾਲੇ ਨੇ ਹੁਣ ਤੋਂ ਕੁਝ ਚਿਰ ਬਾਅਦ ਸਮਾਚਾਰ ਸੰਧਿਆ ਤਹਿਤ ਸਮਾਚਾਰ ਨਸ਼ਰ ਹੋਣਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ ਕੌਮੀ ਪ੍ਰਸਾਰਣ ਸੇਵਾ ਵਿਵਿਧ ਭਾਰਤੀ ਮੁੰਬਈ ਦੇ ਪ੍ਰੋਗਰਾਮ ਨਸ਼ਰ ਹੋਣਗੇ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ

ਤੁਸੀਂ ਸੁਣ ਰਹੇ ਸੀ ਦੇਸ਼ ਦੀ ਸੁਰੀਲੀ ਧੜਕਣ ਵਿਵਿਧ ਭਾਰਤੀ ਮੁੰਬਈ ਦੇ ਪ੍ਰੋਗਰਾਮ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ 100.2 ਮੈਗਾ ਹਰਟਸ ਫ੍ਰੀਕੁਐਂਸੀ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 10 ਵੱਜ ਚੁੱਕੇ ਨੇ।

ਨਜ਼ਰ ਹੁਣ ਤੱਕ ਦੀਆਂ ਪ੍ਰਮੁੱਖ ਸਰਗਰਮੀਆਂ ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਨਾਲ ਗੱਲਬਾਤ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਸਾਈਪ੍ਰਸ ਦਾ ਟੀਚਾ ਅਗਲੇ 5 ਸਾਲਾਂ ਵਿਚ ਨਿਵੇਸ਼ ਨੂੰ ਦੋਗੁਣਾ ਕਰਨਾ ਹੈ। ਪ੍ਰਧਾਨ ਮੰਤਰੀ ਕੱਲ੍ਹ 19ਵੇਂ ਰੋਜ਼ਗਾਰ ਮੇਲੇ ਵਿਚ ਵੀਡੀਓ ਕਾਨਫਰੰਸ ਰਾਹੀਂ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿਚ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਦੇਸ਼ ਦੀਆਂ ਸਰਹੱਦਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਸਮਾਰਟ ਬਾਰਡਰ ਪ੍ਰੋਜੈਕਟ ਸ਼ੁਰੂ ਕਰੇਗੀ। ਪੰਜਾਬ ਪੁਲਿਸ ਨੇ ਇਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੇਸ਼ ਭਰ ਦੇ ਸਕੂਲਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿਚ ਸ਼ਾਮਲ ਨੈਟਵਰਕ ਦਾ ਪਰਦਾਫਾਸ਼ ਕੀਤਾ। ਸੀਬੀਐਸਈ ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆ ਦੀਆਂ ਉੱਤਰ ਪੁਸਤਕਾਵਾਂ ਦੀ ਸਕੈਨ ਕਾਪੀਆਂ ਪ੍ਰਾਪਤ ਕਰਨ ਦੀ ਆਖਰੀ ਤਾਰੀਖ ਇਕ ਦਿਨ ਵਧਾ ਕੇ 24 ਮਈ ਕਰ ਦਿੱਤੀ ਹੈ। ਦੇਸ਼ ਭਰ ਦੇ ਬਜ਼ੁਰਗ ਨਾਗਰਿਕਾਂ ਲਈ ਸਹਾਇਤਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਵਾਸਤੇ ਅੱਜ ਇਕ ਮੋਬਾਈਲ ਐਪਲੀਕੇਸ਼ਨ ਜੀਵਨ ਦੀ ਸ਼ੁਰੂਆਤ ਕੀਤੀ ਗਈ। ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਹਿਮ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ। ਨਵੇਂ ਸਾਲ ਮੁਤਾਬਕ ਕੰਮਕਾਜ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਏਸ਼ੀਆਈ ਹਾਕੀ ਚੈਂਪੀਅਨਸ ਟਰਾਫੀ ਸਬੰਧੀ ਮੀਟਿੰਗ ਨੂੰ ਟੂਰਨਾਮੈਂਟ ਲਈ ਹਰ ਸੰਭਵ ਸਹੂਲਤ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਖੋਡੀਆਂ ਨੇ ਮਲੋਟ ਸੜਕ ਤੇ ਬਣਨ ਵਾਲੇ ਪੱਕੇ ਖਾਲਿਆਂ ਦਾ ਨੀਂਹ ਪੱਥਰ ਰੱਖਿਆ। IIT ਰੋਪੜ ਵੱਲੋਂ ਅੱਜ ਯੁਵਾ ਸੰਗਮ ਪੜਾਅ 6 ਤਹਿਤ ਪੰਜਾਬ ਵਫਦ ਨੂੰ ਬਿਹਾਰ ਲਈ ਰਵਾਨਾ ਕੀਤਾ ਗਿਆ। IPL ਕ੍ਰਿਕਟ 'ਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਨਰਾਈਜ਼ਰ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ ਗੁਆ ਕੇ 255 ਰਨ ਬਣਾਏ ਨੇ। RCB ਨੇ 255 ਦਾ ਪਿੱਛਾ ਕਰਦਿਆਂ 255 ਰਨਾਂ ਦਾ ਪਿੱਛਾ ਕਰਦਿਆਂ 4 ਓਵਰਾਂ 'ਚ 57 ਰਨ ਬਣਾ ਲਏ ਨੇ ਬਿਨਾਂ ਕੋਈ ਵਿਕਟ ਗੁਆਏ। ਇਹ ਸਨ ਅੱਜ ਦੀਆਂ ਕੁਝ ਪ੍ਰਮੁੱਖ ਸਰਗਰਮੀਆਂ। ਮੈਗਾਹਰਟਸ ਤੇ ਆਵਾਜ਼ ਦੀਆਂ ਤਰੰਗਾਂ ਨਾਲ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਤੇ ਤੁਸੀਂ ਸਾਨੂੰ ਲਾਈਵ ਸਟ੍ਰੀਮਿੰਗ ਜ਼ਰੀਏ ਐਪ ਨਿਊਜ਼ ਔਨ AIR ਤੇ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਸੁਣ ਸਕਦੇ ਹੋ। 10:03 ਹੋ ਚੁੱਕੇ ਨੇ। ਪੇਸ਼ ਹੈ ਖਿਦਮਤ ਪ੍ਰੋਗਰਾਮ ਪੰਜਾਬੀ ਤੜਕਾ। ਆਵਾਜ਼ ਦੀ ਦੁਨੀਆਂ ਦੇ ਤਮਾਮ ਦੋਸਤਾਂ ਦਾ ਅੱਜ ਦੇ ਇਸ ਪ੍ਰੋਗਰਾਮ 'ਚ ਸਵਾਗਤ ਹੈ। ਗਗਨਦੀਪ ਸਿੰਘ ਵੱਲੋਂ ਦੋਵੇਂ ਹੱਥ ਜੋੜ ਬੁਲਾਈ, ਸਤਿ ਸ੍ਰੀ ਅਕਾਲ, ਨਮਸਕਾਰ ਕਬੂਲ ਕਰੋ। ਤੁਹਾਡੇ ਸਾਰਿਆਂ ਦਾ ਅੱਜ ਦੇ ਇਸ ਪ੍ਰੋਗਰਾਮ 'ਚ ਇਸਤਕਬਾਲ ਕਰਦੇ ਹਾਂ ਜੀ ਆਇਆਂ ਨੂੰ। ਇਸ ਪ੍ਰੋਗਰਾਮ 'ਚ ਸਿਲਸਿਲਾ ਰਹੇਗਾ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨ ਦਾ। ਤੁਸੀਂ ਆਪਣੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚਾ ਸਕਦੇ ਹੋ ਵਟਸਐਪ ਦੇ ਜ਼ਰੀਏ। ਤੁਸੀਂ ਫਰਮਾਇਸ਼ ਭੇਜਣੀ ਹੈ ਨੰਬਰ 9465006268 'ਤੇ, 9465002668 'ਤੇ। ਅੱਜ ਦੇ ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਤੁਹਾਡੀ ਨਜ਼ਰ ਕਰਾਂਗੇ ਬੱਬੂ ਮਾਨ ਦੀ ਆਵਾਜ਼ ਸੁਣਨ ਦੇ ਖੁਆਇਸ਼ਮੰਦ ਨੇ ਕਨੇਰਾ ਮਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਪਿੰਡ ਜਲਵੇੜਾ ਤੋਂ ਭੁਪਿੰਦਰ ਸਿੱਧੂ। ਅਗਲੇ ਸਰੋਤਾਂ ਨੇ ਰਮੇਸ਼ ਚੰਦਰ ਚੌਹਾਨ, ਮੋਹਿਤ ਚੌਹਾਨ, ਕਲਪਿਤ ਚੌਹਾਨ ਅਤੇ ਗਰਵੀ ਲਿਖਦੇ ਨੇ ਜੋਧਪੁਰ ਰਾਜਸਥਾਨ ਤੋਂ। ਗੰਜ ਡੁੰਡਵਾਰਾ ਤੋਂ ਆਮਿਰ ਹੁਸੈਨ, ਬੇਗਮ ਤਾਇਬਾ, ਸ਼ੇਖ ਫੌਜੀਆ, ਅਹਿਲ ਅਰਹਾਨ ਅਤੇ ਇਹਨਾਂ ਦੇ ਸਾਥੀ। ਮੁਹੱਲਾ ਫਤਿਹਗੜ੍ਹ, ਜ਼ਿਲ੍ਹਾ ਲੁਧਿਆਣਾ ਤੋਂ ਵਿਨੋਦਪੁਰੀ, VP ਰੰਜੂ, ਅਸ਼ੋਕ, ਸੁਸ਼ੀਲ, BK ਪੁਰੀ, ਕੈਲਾਸ਼, ਨੀਲਮ, ਰਮਾਪੁਰੀ, ਪਾਲੀਪੁਰੀ, ਸੁਨੀਲ ਪਾਠਕ ਅਤੇ ਵਿਨੋਦਪੁਰੀ। ਭੋਪਾਲਗੜ੍ਹ ਰਾਜਸਥਾਨ ਤੋਂ ਧਰਮੇਂਦਰ ਚੀਂਪਾ, ਕਪਿਲ ਚੀਂਪਾ ਅਤੇ ਪੂਜਾ ਪਰਿਹਾਰ। ਮਜਨੂ ਕਾਟੀਲਾ ਦਿੱਲੀ ਤੋਂ ਕਮਲ ਬਾਲੂਜਾ, ਮਧੂ ਸਾਗਰ,
ਸਤਨਾ ਮੱਧ ਪ੍ਰਦੇਸ਼ ਤੋਂ ਉਮੰਗ ਮਲਿਕ, ਆਕਾਂਸ਼ਾ ਮਲਿਕ ਅਤੇ ਮਾਹੀ ਮਲਿਕ। ਸ਼ਾਹਦਰਾ ਦਿੱਲੀ ਤੋਂ ਵੀਨਾ ਮਸਕੀਨ, ਤੁਸੀ ਮਸਕੀਨ, ਆਸ਼ੀਸ਼ ਰਾਜਾ। ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਅਤੇ ਰਿਧਾਨ ਖੁਰਾਨਾ। ਪਦਮਪੁਰਾ ਜ਼ਿਲ੍ਹਾ, ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ ਅਤੇ ਭੂਮਿਕਾ ਅਰੋੜਾ। ਲਵਈ ਛੱਤੀਸਗੜ੍ਹ ਤੋਂ ਗੁਲਾਬ ਦਾਸ ਮਾਨਿਕਪੁਰੀ, ਰਾਜਾ ਦਾਸ, ਗਾਇਤਰੀ ਅਤੇ ਰਾਣੀ ਮਾਨਿਕਪੁਰੀ। ਜ਼ਿਲ੍ਹਾ ਸਰਸਾ ਹਰਿਆਣਾ ਤੋਂ ਰਾਧੇ ਸ਼ਾਮ ਸ਼ਰਮਾ ਅਤੇ ਇੰਦਰਾ ਸ਼ਰਮਾ। ਇਹਨਾਂ ਸਭ ਸਰੋਤਿਆਂ ਦੀ ਫਰਮਾਇਸ਼ 'ਤੇ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ ਬੱਬੂ ਮਾਨ ਦਾ ਗਾਇਆ ਇਹ ਗੀਤ।

ਪੰਜਾਬੀ ਤੜਕਾ ਪ੍ਰੋਗਰਾਮ ਦਾ ਤੁਸੀਂ ਲੁਤਫ ਲੈ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਅਗਲੀ ਆਵਾਜ਼ ਤੁਹਾਡੇ ਰੇਡੀਓ ਸੈੱਟ ਤੇ ਆਏਗੀ ਸੁਰਜੀਤ ਖਾਨ ਤੇ ਸਾਥੀਆਂ ਦੀਆਂ ਆਵਾਜ਼ਾਂ ਤੁਸੀਂ ਸੁਣੋਗੇ। ਸੁਣਨਾ ਚਾਹੁੰਦੇ ਨੇ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ, ਸਿਟੀ ਦੀਵਾਨਾ, ਜਨਕਪੁਰੀ ਤੋਂ ਪਿੰਟੂ ਦੀਵਾਨਾ ਤੇ ਰਜਿੰਦਰ ਸਿੰਘ ਓਬਰਾਏ, ਕਰਨਾਟਕ ਗੁਲਬਰਗ ਤੋਂ ਮੁਹੰਮਦ ਰੁਕਨੁਦੀਨ ਮੰਠਾਲ, ਸ਼ਬੀਰ ਬਨਹਟੀ, ਆਸਿਫ ਇਕਬਾਲ ਤੇ ਇਹਨਾਂ ਦੇ ਸਾਥੀ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਬੀਰ ਜੱਸੀ, ਸੀਤਾ ਤੇ ਗੀਤਾ। ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ ਤੇ ਇਹਨਾਂ ਦੇ ਸਾਥੀ। ਗੁਰਮੀਤ ਸਿੰਘ ਮਿੱਤਾ ਲਿਖਦੇ ਨੇ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ। ਸਿਧਾਰਥ ਨਗਰ, ਦਰਿਆਪੁਰ, ਬਬਲੀ ਤੋਂ ਗਜਾਨੰਦ ਯੇਲੇ, ਨਵਦੀਪ, ਸ਼ੈਰੀ ਵਡਨੇ, ਅਕੋਲਾ, ਅਦਿੱਤਿਆ ਦਮੋਦਰ ਤੇ ਅਰੁਣਾ ਦਮੋਦਰ। ਅਬੋਹਰ ਤੋਂ ਲਿਖਣ ਵਾਲੇ ਨੇ ਰਾਮ ਸਹਾਈ ਸ਼ਰਮਾ। ਪੰਚਕੂਲਾ ਹਰਿਆਣਾ ਤੋਂ ਸਰਾਜੁਦੀਨ ਅੰਸਾਰੀ, ਨਸੀਬਨ ਬੇਗਮ, ਸ਼ਾਨੀਆ ਮੁਹੰਮਦ, ਇਲਿਆਸ, ਮੁਸ਼ਾਹਿਦ ਹੁਸੈਨ, ਅਕਸਾ ਅੰਸਾਰੀ, ਆਇਸ਼ਾ ਅੰਸਾਰੀ, ਉਮਰ ਤੇ ਸਮੀਨਾ ਅੰਸਾਰੀ। ਹਰਗੋਬਿੰਦ ਨਗਰ, ਨਵਾਂ ਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ, ਰੋਹਿਤ, ਰਿਤੇਸ਼, ਸ਼ਿਖਾ, ਪ੍ਰੀਤੀਸ਼ਾ ਤੇ ਇਹਨਾਂ ਦੇ ਸਾਥੀ। ਅਗਲੇ ਫਰਮਾਇਸ਼ਕਰਤਾ ਨੇ ਹਯਾਤ ਕਲੋਨੀ ਅਰਾਰੀਆ ਬਿਹਾਰ ਤੋਂ ਲਿਖਣ ਵਾਲੇ ਫੈਸਲ ਇਮਾਮ, ਮੁਹੰਮਦ ਅਫਜ਼ਲ, ਮੁਹੰਮਦ ਅਕਮਲ ਤੇ ਨਫੀਸਾ ਪਰਵੀਨ।

0: ਬਸੇਰਾ ਏ, ਆਪਾਂ ਨੂੰ ਕੀ ਕਹਿੰਦਾ?
1: ਲੈ ਬੀਜੀ, ਮਾੜੀ ਜੀ ਹਵਾ ਚੱਲੇ ਤੇ ਸਾਰਾ ਵਿਹੜਾ ਪੱਤਿਆਂ ਨਾਲ ਭਰ ਜਾਂਦਾ, ਨਾਲੇ ਕਾਰ ਵੀ ਇਹਦੇ ਕਰਕੇ ਸਿੱਧੀ ਅੰਦਰ ਨਹੀਂ ਆਉਂਦੀ।
0: ਰੁੱਖ ਤੇ ਮਿੱਟੀ ਨੂੰ ਨਹੀਂ ਨਿੰਦਦੇ ਹੁੰਦੇ ਧੀਏ, ਇਹ ਤਾਂ ਜਿਉਂਦੇ ਜੀ ਵੀ ਸਾਨੂੰ ਪਾਲਦੇ ਨੇ ਤੇ ਮਰਨ ਤੇ ਵੀ ਇਹਨਾਂ ਨੇ ਹੀ ਕੰਮ ਆਉਣਾ। ਯਾਦ ਰੱਖ, ਅਸੀਂ ਜਦ ਵੀ ਇਸ ਜਹਾਨ ਤੋਂ ਰੁਖਸਤ ਹੋਣਾ ਤਾਂ ਆਪਣੇ ਨਾਲ ਇੱਕ ਰੁੱਖ ਵੀ ਲੈ ਕੇ ਜਾਵਾਂਗੇ।
1: ਹਾਂਜੀ ਬੀਜੀ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਮੈਨੂੰ ਆ ਗਈ ਹੈ ਹੁਣ ਤੁਹਾਡੀ ਗੱਲ ਸਮਝ। ਹੁਣ ਨਹੀਂ ਆਪਾਂ ਵੱਢਦੇ ਨਿੰਮ ਨੂੰ,
2: ਹਰ ਮਨੁੱਖ ਲਾਵੇ ਇੱਕ ਰੁੱਖ।
3: ਸਜੀਵ ਪੰਜਾਬੀ ਫਰਮਾਇਸ਼ੀ ਪ੍ਰੋਗਰਾਮ ਪੰਜਾਬੀ ਤੜਕਾ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਐਪ ਨਿਊਜ਼ ਔਨ AIR ਤੇ। ਅਗਲੇ ਫਰਮਾਇਸ਼ਕਰਤਾ ਨੇ ਸਬਜ਼ੀ ਮੰਡੀ ਝੱਜਰ ਤੋਂ ਬਿੱਟੂ ਭਾਟੀਆ, ਰੀਟਾ ਤੇ ਇਹਨਾਂ ਦੇ ਸਾਥੀ। ਅਸਤਪੁਰਾ ਜ਼ਿਲ੍ਹਾ, ਮੱਧ ਪ੍ਰਦੇਸ਼ ਜ਼ਿਲ੍ਹਾ ਮਊ ਤੋਂ ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ ਤੇ ਮੁਹੰਮਦ ਸਾਦਿਕ ਅੰਸਾਰੀ। ਮੰਡੀ ਡੱਬ ਵਾਲੀ ਹਰਿਆਣਾ ਤੋਂ ਆਸ਼ਾ, ਜੀਆ, ਵੇਦ, ਵਿਜੇ, ਵਿਜੇਤਾ, ਵਿਕਰਾਂਤ ਤੇ ਇਹਨਾਂ ਦੇ ਸਾਥੀ। ਜ਼ਿਲ੍ਹਾ ਮੁਰਾਦਾਬਾਦ, ਗੁਰਾਮ ਦੋਹਲਾਪੁਰ, ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ ਤੇ ਨਰਗਿਸ ਖਾਤੁਨ। ਛੱਤੀਸਗੜ੍ਹ ਪਲਾਰੀ ਤੋਂ ਪ੍ਰਕਾਸ਼ ਵਰਮਾ, ਨਿਖਿਲ ਵਰਮਾ, ਪ੍ਰਿੰਸ ਵਰਮਾ ਤੇ ਯਸ਼ਸਵੀ ਵਰਮਾ। ਉੱਤਮ ਨਗਰ ਦਿੱਲੀ ਤੋਂ ਬੋਧ ਰਾਜ, ਖੋਰਵਾਲ, ਕਮਲਾ ਰਾਣੀ, ਗੀਤਿਕਾ ਤੇ ਭਾਨੂ ਪ੍ਰਕਾਸ਼। ਮੇਰਠ ਕੈਂਟ ਤੋਂ ਦਿਗਦਰਸ਼ਨ ਤੇ ਕਵਿਤਾ ਗੌੜ। ਅਗਲੇ ਫਰਮਾਇਸ਼ਕਰਤਾ ਨੇ ਵਿਸ਼ੂ ਖੇੜਾ, ਵਿਸ਼ਾਲ ਖੇੜਾ, ਲਾਲੀ ਖੇੜਾ, ਸ਼ਾਲਨੀ ਖੇੜਾ ਤੇ ਇਹਨਾਂ ਦੇ ਸਾਥੀ ਲਿਖਦੇ ਨੇ ਫਾਜ਼ਿਲਕਾ ਤੋਂ। ਪਿੰਡ ਚੌਧਰੀ ਵਾਸ ਹਰਿਆਣਾ ਤੋਂ ਮਾਂਗੇ ਰਾਮ ਸਤੌੜ, ਰਿਤੂ ਸਿੰਘ, ਹਿਮਾਨੀ, ਸ਼ੁਭਮ ਤੇ ਯਸ਼ ਕੁਮਾਰ। ਕ੍ਰਿਸ਼ਨ ਕੀ ਨਗਰੀ ਮਥੁਰਾ ਤੋਂ ਸਭਾ ਅੰਸਾਰੀ, ਸ਼ਕੀਲ, ਬੁਸ਼ਰਾ, ਹਿਨਾ ਅੰਸਾਰੀ, ਗੁਲਿਸਤਾਨ ਰਾਣੀ, ਨੰਦਿਨੀ ਤੇ ਅੰਜਲੀ। ਮੁਹੱਲਾ ਹਲਵਾਈਨ, ਸ਼ੇਰਕੋਟ, ਜ਼ਿਲ੍ਹਾ ਬਿਜਨੌਰ ਤੋਂ ਮੁਹੰਮਦ ਵਕਾਰ ਫਰੀਦੀ, ਮੁਹੰਮਦ ਇਕਬਾਲ, ਸਤਾਰਾ ਬੇਗਮ, ਨਸਰੀਨ, ਰੋਜ਼ੀ ਪਰਵੀਨ, ਸਾਜਦਾ ਰਾਣੀ ਤੇ ਹਿਨਾ ਕੌਸਰ। ਇਹਨਾਂ ਸਰੋਤਿਆਂ ਦੀ ਫਰਮਾਇਸ਼ ਤੇ ਹਰਭਜਨ ਮਾਨ ਦੀ ਆਵਾਜ਼ ਤੁਹਾਨੂੰ ਸੁਣਵਾ ਰਹੇ ਹਾਂ।

ਅੱਜ ਦੇ ਪੰਜਾਬੀ ਤੜਕਾ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਤੁਹਾਡੀ ਨਜ਼ਰ ਕਰਾਂਗੇ ਮਨਮੋਹਨ ਵਾਰਸ ਦੇ ਸਾਥੀਆਂ ਦੀਆਂ ਆਵਾਜ਼ਾਂ ਸੁਣਨਾ ਚਾਹੁੰਦੇ ਨੇ ਪਿੰਡ ਤੇਜਾ ਮੋਰੀ ਜ਼ਿਲ੍ਹਾ ਅੰਬਾਲਾ ਤੋਂ ਬੰਸ਼ੀ ਲਾਲ ਸੰਧੂ। ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ ਅਤੇ ਰੀਟਾ ਭਾਟੀਆ। ਮੁਜ਼ੱਫਰਪੁਰ ਬਿਹਾਰ ਤੋਂ ਆਰਿਅਨ ਰਾਜ, ਰੋਹਿਤ ਰਾਜ ਅਤੇ ਪਿਊਸ਼ ਕੁਮਾਰ। ਸਬਜ਼ੀ ਮੰਡੀ ਬੁਲਡਾਣਾ ਤੋਂ ਸ਼ਬੀਰ ਹੁਸੈਨ, ਸ਼ਹਿਜ਼ਾਦ ਹੁਸੈਨ, ਮਜੂ ਬਾਬਾ, ਆਇਜ਼ਾ ਅਨਮ ਅਤੇ ਮੁਦੱਸਰ ਹੁਸੈਨ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ ਦਿਮਾਨਸ਼ੀ ਅਤੇ ਨਿਮਿਤ ਆਹੂਜਾ। ਪਿੰਡ ਹਿੱਪਰ ਸੋਗਾ, ਤਹਿਸੀਲ ਔਸਾ, ਜ਼ਿਲ੍ਹਾ ਲਾਤੂਰ ਤੋਂ ਉਸਮਾਨ ਸ਼ੇਖ ਫੌਜੀ, ਸਾਇਰਾ ਬਾਨੂਸ਼, ਬਾਬਾ ਸ਼ੇਖ, ਸਿਮਰ ਸ਼ੇਖ ਅਤੇ ਕਰਿਸ਼ਮਾ ਸ਼ੇਖ। ਮੰਡੀ ਡੱਬ ਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ, ਲੱਕੀ, ਤਾਨੀਆ ਅਤੇ ਇਹਨਾਂ ਦੇ ਸਾਥੀ। ਸੰਬਲਪੁਰ ਕਾਂਕੇਰ ਤੋਂ ਫਾਗੂ ਰਾਮ ਯਾਦਵ, ਜੋਤੀ ਯਾਦਵ ਅਤੇ ਓਜਸਵੀ ਯਾਦਵ। ਜੈ ਵਿਹਾਰ ਨਜਫਗੜ੍ਹ ਤੋਂ ਸ਼ਾਹਰੁਖ, ਫਾਰੂਖ, ਸ਼ਬਨਮ ਅਤੇ ਸ਼ਹਿਜ਼ਾਦ। ਇਹਨਾਂ ਸਭ ਸਰੋਤਿਆਂ ਦੀ ਫਰਮਾਇਸ਼ 'ਤੇ ਮੁਹੰਮਦ ਰਫੀ ਦੀ, ਮਾਫ਼ ਕਰਨਾ, ਮਨਮੋਹਨ ਵਾਰਸ ਦੀ ਆਵਾਜ਼ ਤੁਹਾਨੂੰ ਸੁਣਵਾ ਰਹੇ ਹਾਂ।

ਇਸੇ ਗੀਤ ਲਈ ਫਰਮਾਇਸ਼ ਕੀਤੀ ਸੀ ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਨੀਟੂ, ਲਕਸ਼ੇ ਮਲਹੋਤਰਾ, ਕੋਇਲ ਮਲਹੋਤਰਾ ਅਤੇ ਨਾਨਕ ਚੰਦ ਮਲਹੋਤਰਾ ਹੋਰਾਂ ਨੇ। ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ ਸਿੱਕਾ, ਕੋਇਲ, ਡੂਗੂ, ਭਾਵਿਕ ਅਤੇ ਇਹਨਾਂ ਦੇ ਸਾਥੀਆਂ ਨੇ। ਤਖਤਪੁਰ ਛੱਤੀਸਗੜ੍ਹ ਤੋਂ ਮਿਸ਼ਰੀ ਲਾਲ ਵਿਸ਼ਵਕਰਮਾ, ਮੀਰਾ ਦੇਵੀ, ਵਿਸ਼ਾਲ ਮਾਨਸ ਅਤੇ ਗੰਗਾ ਦੇਵੀ ਵਿਸ਼ਵਕਰਮਾ ਹੋਰਾਂ ਨੇ। ਅਮਰਾਵਤੀ ਮਹਾਰਾਸ਼ਟਰ ਤੋਂ ਦਿਲੀਪ ਰਾਵੇਕਰ, ਹਰਸ਼ਾ, ਅਕਸ਼ੈ, ਰੋਦਰਾ ਰਾਮੇਕਰ ਅਤੇ ਇਹਨਾਂ ਦਾ ਸਾਰਾ ਰਾਮੇਕਰ ਪਰਿਵਾਰ। ਇਸੇ ਦੇ ਨਾਲ ਹੀ ਅੱਜ ਦਾ ਪੰਜਾਬੀ ਤੜਕਾ ਪ੍ਰੋਗਰਾਮ ਖਤਮ ਕਰਨ ਦੀ ਗਗਨਦੀਪ ਸਿੰਘ ਨੂੰ ਦਿਓ ਇਜਾਜ਼ਤ। ਮੈਸੇਜਿਸ ਦੀ ਬਹੁਤਾਤ ਕਰਕੇ ਜਿਨ੍ਹਾਂ ਸਰੋਤਿਆਂ ਨੂੰ ਅਸੀਂ ਪ੍ਰੋਗਰਾਮ 'ਚ ਨਹੀਂ ਸ਼ਾਮਲ ਕਰ ਪਾਏ, ਅਸੀਂ ਖਿਮਾ ਦੇ ਯਾਚਕ ਹਾਂ। ਉਹਨਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਕੋਸ਼ਿਸ਼ ਕਰਦੇ ਰਹਿਣ, ਉਹਨਾਂ ਦੀ ਫਰਮਾਇਸ਼ ਇੱਕ ਨਾ ਇੱਕ ਦਿਨ ਜ਼ਰੂਰ ਪ੍ਰੋਗਰਾਮ 'ਚ ਸ਼ਾਮਲ ਕੀਤੀ ਜਾਵੇਗੀ। 100.2 MHz 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਤੁਸੀਂ ਸਾਨੂੰ ਲਾਈਵ ਸਟ੍ਰੀਮਿੰਗ ਜ਼ਰੀਏ ਐਪ ਨਿਊਜ਼ ਔਨ AIR 'ਤੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਸੁਣ ਸਕਦੇ ਹੋ। ਸਟੂਡੀਓਜ਼ ਦੀ ਘੜੀ ਇਸ ਵੇਲੇ ਰਾਤ ਦੇ 10:30 ਵਜਾ ਰਹੀ ਹੈ। ਹੁਣ ਤੋਂ ਲੈ ਕੇ 11 ਵਜੇ ਤੱਕ ਦਾ ਹਸੀਨ ਸਫ਼ਰ ਰਹੇਗਾ ਪੁਰਾਣੇ ਹਿੰਦੀ ਫਿਲਮੀ ਗੀਤ ਸੰਗੀਤ ਦਾ। ਪੇਸ਼ਾ ਖਿਦਮਤ ਪ੍ਰੋਗਰਾਮ ਰਜਨੀਗੰਧਾ।

0: ਇਹ ਨਗਮਾ ਤੁਸੀਂ ਸੁਣ ਰਹੇ ਸੀ ਫਿਲਮ ਅਨਪੜ੍ਹ 'ਚੋਂ ਆਵਾਜ਼ ਲਤਾ ਮੰਗੇਸ਼ਕਰ ਦੀ ਸੀ। ਤਰਸ ਤਿਆਰ ਕੀਤੀ ਸੀ ਮਦਨ ਮੋਹਨ ਨੇ ਅਤੇ ਬੋਲ ਸਨ ਰਾਜਾ ਮਹਿਦੀ ਅਲੀ ਖਾਨ ਦੇ।
1: 23 ਜੁਲਾਈ 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰ੍ਹੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ।

ਮੁਹੰਮਦ ਰਫੀ ਦੀ ਆਵਾਜ਼ ਤੁਸੀਂ ਸੁਣੀ ਫਿਲਮ ਕਾਲਾ ਬਾਜ਼ਾਰ 'ਚੋਂ। ਬੋਲ ਸਨ ਸ਼ੈਲੇਂਦਰ ਦੇ ਅਤੇ ਸੰਗੀਤ ਐਸਟੀ ਬਰਮਨ ਦਾ। ਅਗਲੀ ਆਵਾਜ਼ ਫਿਲਮ ਮਧੂਮਤੀ 'ਚੋਂ ਮੁਕੇਸ਼ ਦੀ ਤੁਹਾਡੇ ਰੇਡੀਓ ਸੈੱਟ 'ਤੇ ਆਵੇਗੀ।

0: ਫਿਲਮ ਬਾਰਾਦਰੀ 'ਚੋਂ ਤੁਸੀਂ ਸੁਣ ਰਹੇ ਸੀ ਤਲਤ ਮਹਿਮੂਦ ਦੀ ਆਵਾਜ਼, ਸੰਗੀਤ ਨਸ਼ਾ ਦਾਸੀ ਅਤੇ ਬੋਲ ਸਨ ਖੁਮਾਰ ਬਾਰਾ ਬਾਖਵੀ ਦੇ। ਅਗਲੀ ਆਵਾਜ਼ ਤੁਹਾਡੇ ਰੇਡੀਓ ਸੈੱਟ 'ਤੇ ਆ ਰਹੀ ਹੈ ਹੇਮੰਤ ਕੁਮਾਰ ਦੀ ਫਿਲਮ ਪਿਆਸਾ 'ਚੋਂ, ਸੰਗੀਤ ਐਸ ਡੀ ਬਰਮਨ ਦਾ, ਸਾਹਿਰ ਦੇ ਬੋਲ।
1: जाने वो कैसे।